0: ਸੱਤਾ ਦੁਬਾਰਾ ਆ ਸਕਦੀ ਆ, ਪਰ ਜੇਕਰ ਤੁਹਾਡਾ ਲਿਟਰੇਚਰ, ਤੁਹਾਡਾ ਬੁਕਸ, ਤੁਹਾਡੀ ਲਾਇਬ੍ਰੇਰੀਆਂ ਖਤਮ ਹੋ ਗਈਆਂ ਤਾਂ ਤੁਸੀਂ ਇਹ ਦੁਬਾਰਾ ਪੈਦਾ ਨਹੀਂ ਕਰ ਸਕਦੇ।
1: ਫਿਰ ਖਿਆਲ ਤੁਸੀਂ ਸਹੀ ਤਰੀਕੇ ਨਾਲ ਅਪਰੋਚ ਕੀਤੀ ਜਾਵੇ ਤਾਂ ਇਤਿਹਾਸ ਜਿਹੜਾ ਵਾ ਉਹ ਸੰਭਾਲਣ ਵਾਸਤੇ ਤੁਸੀਂ 5500 meter ਲਿਖਿਆ, ਮੇਰੇ ਖਿਆਲ ਕੋਈ 1100 meter ਦੀ ਵੀ ਜਗ੍ਹਾ ਬਣ ਸਕਦੀ ਹੈ, ਇਹ ਸੰਭਾਲਿਆ ਜਾਣਾ ਚਾਹੀਦਾ। 9058131320905813 1300 ਵੀ ਕੀ ਇਹ ਸਹੀ ਹੈ ਕਿ ਪ੍ਰਗਟ ਸਿੰਘ ਨੂੰ ਸਮਾਂ ਨਹੀਂ ਦੇਣੇ ਰਾਹੁਲ ਗਾਂਧੀ, ਅਮਨ ਅਰੋੜਾ ਨੇ ਕਿਹਾ?
0: ਰਾਤ ਪਤਾ ਲੱਗਿਆ, ਰਾਤ ਮਿਲਦੇ ਉਹਨਾਂ ਨੂੰ ਜੀ, ਉਹ ਰਾਤੀ ਉਹ ਤਾਂ ਅਮਨ ਅਰੋੜਾ ਨੇ ਖੈਰ ਸਿਆਸੀ ਬਿਆਨ ਦਿੱਤਾ ਹੈ ਤੇ ਉਹ ਸਿਆਸੀ ਬਿਆਨ ਦੇਣਾ ਹੁੰਦਾ ਜੀ ਆਪਣਾ, ਉਹ ਕਹਿੰਦੇ ਜੀ ਇਹਦੇ ਨਾਲ ਕੀ ਫਰਕ
1: ਪੈਣਾ। ਕਾਲ ਲੈ ਲਈਏ ਕੀਤਾ ਸਾਹਿਬ, ਕਾਲ ਲੈ ਲਈਏ ਦੂਰੋਂ ਆਈ ਜਾਵਦੀ 604 ਏਰੀਆ। ਵੈਲਕਮ ਜੀ,
2: ਸਤਿ ਸ੍ਰੀ ਅਕਾਲ ਬਾਈ ਸਭ ਨੂੰ।
1: ਸਤਿ ਸ੍ਰੀ ਅਕਾਲ ਵੀਰੇ, ਕੀ ਸਵਾਲ ਹੈ?
2: ਚਾਵਲਾ ਸਾਹਿਬ, ਸਵਾਲ ਮੇਰਾ ਇਹ ਆ ਬਈ ਉਹ ਜਿਹੜੇ ਖਜ਼ਾਨੇ ਦੀ ਮਤਲਬ ਥੋੜੀ ਖਜ਼ਾਨਾ ਨੀ ਲਾਇਆ, ਉਹ ਖਜ਼ਾਨਾ ਹੀ ਆ ਸਮਝ, ਲਾਇਬ੍ਰੇਰੀ ਆ ਮਤਲਬ 8,50,000 ਕਿਤਾਬ ਆ ਇਹ, ਮੈਂ ਕਹਿੰਦਾ ਇੱਕ ਇੱਕ ਗਿਣੀ ਮਿਥੀ ਸਾਜਿਸ ਆ ਬਈ ਮਤਲਬ ਮੋਦੀ ਸਾਹਿਬ ਹੁਣ ਕੀ ਮਟਾਉਣਗੇ, ਇਹ ਤੇ ਗਿਣੀ ਮਿਥੀ ਸਾਜਿਸ ਲੱਗਦੀ ਆ ਬਈ ਉਹਦੇ ਵਿੱਚੋਂ ਮਤਲਬ ਪਹਿਲਾਂ ਇੰਨੀ ਤੋੜ ਪੜਚੋਲ ਕੀਤੀ ਹੋਊਗੀ, ਗੱਲ ਇੰਨੀ ਅੱਜ ਬਾਹਰ ਕੱਢੀ ਆ, ਪਹਿਲਾਂ ਤੋਂ ਉਹ ਤੇ ਕੰਮ ਚੱਲਦਾ ਹੋਊਗਾ, ਉਹਦੇ ਵਿੱਚੋਂ ਬਹੁਤ ਕੁਛ ਗਾਇਬ ਕਰ ਦੇਣਗੇ
1: ਜੀ। ਕਿਹਦਾ ਸਾਹਿਬ?
0: ਸਤਿ ਸ੍ਰੀ ਅਕਾਲ। ਆਪਾਂ ਕਹਿ ਚੁੱਕੇ, ਦੋਸ਼ ਵੀ ਇਹ ਲਾ ਰਹੇ ਨਾ ਲੋਕ ਵੀ ਬਹੁਤ ਕੁਛ ਗਾਇਬ ਕੀਤਾ ਜਾਏਗਾ ਇਹਦੇ ਵਿੱਚੋਂ, ਤੇ ਕਿਉਂਕਿ ਪਾਂਡੂ ਲਿਪੀਆਂ ਪੁਰਾਣੀਆਂ ਨੇ, ਇਹਦੇ ਵਿੱਚ ਬੜਾ ਕੁਛ ਪਿਆ ਜਿਹੜਾ ਕਿ ਇਤਿਹਾਸ ਉਜਾਗਰ ਕਰਦਾ, ਇਤਿਹਾਸ ਜਿਹੜਾ ਹੈਗਾ ਚਾਵਲਾ ਸਾਹਿਬ, ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਆ ਇਤਿਹਾਸ ਨੂੰ ਮਿਟਾਉਣ ਦੀ ਤੇ ਕੁਝ ਲੋਕਾਂ ਵੱਲੋਂ, ਤੇ ਇਹ ਕੋਈ ਆਮ ਅੱਜ ਦੀ ਗੱਲ ਨੀ, ਚਾਵਲਾ ਸਾਹਿਬ ਬੜੇ ਲੰਮੇ ਸਮੇਂ ਤੋਂ ਇਤਿਹਾਸ ਮਿਟਾਉਣ ਦੀਆਂ ਗੱਲਾਂ ਹੋ ਰਹੀਆਂ ਨੇ, ਤਾਂ ਹੀ ਨਰਿੰਦਰ ਜੀ ਨੂੰ ਵੈਸੇ ਸਾੜਨ ਦਾ ਕਾਰਨ ਵੀ ਤਾਂ ਇਹ ਸੀਗਾ। ਚਲੋ ਮੋਦੀ ਜੀ ਦੀ ਪਾਵਰ ਆ ਹੁਣ ਇਸ ਟਾਈਮ ਚਾਵਲਾ ਸਾਹਿਬ,
1: ਨਹੀਂ ਉਹ ਤਾਂ ਹਮਲਾਵਰ ਆਏ ਨਾ ਜੀ, ਉਹ ਤਾਂ ਹਮਲਾਵਰ ਸੀ, ਉਹਨੇ ਤੇ ਖਿੱਚ ਕੇ ਨਲੰਦਾ ਯੂਨੀਵਰਸਿਟੀ ਜਿੱਥੇ ਵੇਖੋ ਐ ਜੇ ਹੋਸਟ, ਮੈਂ ਤਾਂ ਕੋਈ ਹਮਲਾਵਰ ਦਾ ਤੋ ਖਲਸ ਨਹੀਂ ਦਊਂਗਾ, ਤੁਸੀਂ ਉੱਥੇ ਬੈਠੇ ਹੋ, ਤੁਸੀਂ ਕਹਿ ਸਕਦੇ ਹੋ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋਣਾ ਨਾ ਹੋਣਾ ਮੇਰਾ ਕੋਈ ਜ਼ਰੂਰੀ ਨਹੀਂ ਹੈ, ਕਿਉਂਕਿ ਮੇਰਾ ਫਰਜ਼ ਹੈ ਇਸ ਨੂੰ ਬੈਲੈਂਸ ਰੱਖਣਾ। ਉਹ ਆਇਆ ਸੀ ਮਤਲਬ ਉਸ ਵਕਤ ਦਾ ਜਿਹੜਾ ਮਤਲਬ ਕਹਿ ਲੋ ਕਿ ਜ਼ਾਲਮ ਰਾਜਾ ਸੀਗਾ, ਉਹ ਆਇਆ ਹਮਲਾਵਰ, ਉਹਨੇ ਨਲੰਦਾ ਯੂਨੀਵਰਸਿਟੀ ਜਿੱਥੇ ਦੁਨੀਆਂ ਦੀ ਸਭ ਤੋਂ ਵੱਡੀ ਵਿਸ਼ਵ ਦੀ ਯੂਨੀਵਰਸਿਟੀ ਸੀ, ਜੋ ਉੱਥੇ ਇਤਿਹਾਸ ਜੋ ਪੜਾ ਐਜੂਕੇਸ਼ਨ ਜੋ ਉਹਦੀ ਹਿਸਟਰੀ ਨੂੰ ਪੜ੍ਹੀ ਹੈ, ਮੈਂ ਇੱਥੇ ਆਰਟੀਕਲ ਸੁਣਾਇਆ ਸੀ 15-20 minutes ਦਾ ਲੰਬਾ ਚੌੜਾ, ਤੇ ਰੌਂਗਟੇ ਖੜੇ ਹੁੰਦੇ ਨੇ ਕਿ ਉਸ ਬੰਦੇ ਨੇ ਉਹਨੂੰ ਅੱਗ ਲਾ ਦਿੱਤੀ, ਉਹ ਪਤਾ ਨੀ ਕਿੰਨੇ ਮਹੀਨੇ ਸਰਦੀ ਦੀ, ਕਿੰਨਾ ਵੱਡਾ ਮਤਲਬ ਉਹਦੇ ਵਿੱਚ ਕਿੰਨਾ ਕੁਝ ਬੰਦਿਆਂ ਦੇ ਇਲਾਜ ਕਰਨ ਵਾਸਤੇ ਹੋਵੇਗਾ, ਕਿੱਡਾ ਵੱਡਾ ਐਜੂਕੇਸ਼ਨ ਹੋਵੇਗਾ, ਕਿੰਨਾ ਕੁਝ ਉਹਦੇ ਸਮੱਗਰੀ ਹੋਊਗੀ, ਪਰ ਚਲੋ ਐਨੀਵੇ 9058131313
0: ਬਹੁਤ ਵੱਡੀ ਇੱਕ ਲਫ਼ਜ਼ ਦੀ ਬਹੁਤ ਵੱਡਾ ਕਹਿਣਾ ਚਾਹੁੰਦਾ ਸਰ, ਉਹਦੇ ਵਿੱਚ ਲੋਕਾਂ ਯਾਦ ਆਯੁਰਵੈਦ ਜਿਹੜਾ ਭਾਰਤ ਦਾ ਬਹੁਤ ਮਾਣ ਸੀਗਾ,
1: ਬਿਲਕੁਲ ਬਿਲਕੁਲ,
0: ਉਹਦੇ ਉਹਨੂੰ ਮਿਟਾਇਆ ਗਿਆ, ਬੜੇ ਬੁਰੀ ਤਰ੍ਹਾਂ ਮਿਟਾਇਆ ਗਿਆ, ਆਯੁਰਵੈਦ ਤਾਂ ਕਹਿੰਦੇ ਬੰਦੇ ਮਰੇ ਜਿਉਣਾ ਕਰਨ ਦੇ ਸਮਰੱਥ ਸੀਗਾ ਜੀ,
1: ਬਿਲਕੁਲ ਜੀ ਹੈਗਾ ਸੀ, ਕੋਈ ਦੋਰਾਵਾ ਨੀ। ਹਾਂਜੀ
3: ਜੀ, ਇੱਕ ਖਬਰ ਹੈਗੀ ਕਿ ਖੁਲਾਸਾ ਹੋਇਆ ਕਿ ਜਲੇਬੀਆਂ ਖਾਣ ਦੇ ਲਈ ਨਵਜੋਤ ਸਿੱਧੂ ਸ਼ਮਸ਼ਾਨ ਵਿੱਚੋਂ ਚੁਣਦੇ ਸੀ 58-54, ਕੀ ਕਹਿਣਾ ਚਾਹੋਗੇ?
0: ਇਹ ਕਪਿਲ ਸ਼ਰਮਾ ਪੁੱਛਣ ਲੱਗੇ ਉਹਨੂੰ ਕਿ ਤੁਸੀਂ ਸਿੱਧੂ ਸਾਹਿਬ ਡਰਦੇ ਹੋ ਭੂਤ ਪ੍ਰੇਤ ਤੋਂ? ਕਹਿੰਦਾ ਨਹੀਂ, ਉਹ ਜਿਵੇਂ ਸਿੱਧੂ ਦਾ ਹੁਣ ਆਪਣਾ ਇੱਕ ਨਜ਼ਰੀਆ, ਆਪਣਾ ਇੱਕ ਤਰੀਕਾ ਬੋਲਣ ਦਾ, ਉਹ ਕਹਿੰਦਾ ਜਦੋਂ ਅਸੀਂ ਬਚਪਨ ਚ ਹੁੰਦੇ ਸੀ ਨਾ, ਮੇਰੇ ਬਾਪੂ ਸੀਗੇ, ਤੇ ਮੇਰੇ ਬਾਪੂ ਕਹਿੰਦਾ ਮੈਂ ਮੇਰਾ ਜਲੇਬੀ ਖਾਣ ਨੂੰ ਚੀਕ ਕਰਦਾ ਵੀ ਜਲੇਬੀ ਦੁੱਧ, ਕਹਿੰਦਾ ਬਾਪੂ ਨੂੰ ਮੈਂ ਕਹਿੰਦਾ ਬਾਪੂ ਦੇ ਦੇ ਮੈਨੂੰ, ਕਹਿੰਦਾ ਬਾਪੂ ਨੇ ਦੇਣੀ 54, ਕਹਿੰਦਾ 54 ਨਾਲ ਜਲੇਬੀਆਂ ਖਾ ਕੇ ਮਾਨਾ ਭਰਨਾ, ਜਦੋਂ ਮਾਨਾ ਭਰਨਾ ਕਹਿੰਦਾ ਫਿਰ ਮਨ ਕੀਤਾ ਵੀ ਇਹ ਜਿਹੜੀ ਸ਼ਮਸ਼ਾਨ ਘਾਟ ਇਹਦੇ ਵਿੱਚ ਵੀ ਤਾਂ ਲੋਕ ਪੈਸੇ ਸੁੱਟਦੇ ਆ, ਕਹਿੰਦਾ ਫਿਰ ਦੋਸਤਾਂ ਨੇ ਕਹਿੰਦਾ ਅਸੀਂ ਇਕੱਠੇ ਹੋਏ, ਕਹਿੰਦਾ ਗਏ ਸੱਚੀ ਸੱਚੀ ਮੁੱਚੀ ਪਏ ਕਹਿੰਦਾ ਪੈਸੇ ਉੱਥੇ, ਅਸੀਂ ਚੱਕੀਆਂ 54-58 ਕਹਿੰਦਾ ਜਲੇਬੀਆਂ ਖਾ ਲਈਆਂ, ਏਦਾਂ ਅਸੀਂ ਕਈ ਵਾਰੀ ਕਰਦੇ ਰਹੇ, ਕਹਿੰਦਾ ਜਦੋਂ ਅਸੀਂ ਕਰਦੇ ਰਹੇ, ਕਹਿੰਦਾ ਜਦੋਂ ਪੰਡਿਤ ਨੂੰ ਲੱਗਿਆ ਪਤਾ, ਉੱਥੇ ਪੰਡਿਤ ਸੀ ਕਹਿੰਦਾ ਜਿਹੜਾ ਬਾਹਮਣ ਸੀਗਾ, ਪਤਾ ਲੱਗਿਆ ਉਹਨੂੰ ਵੀ ਇਹ 54-58 ਇਕੱਠੀਆਂ ਕਰਕੇ ਕੀ ਕਰਦੇ ਮੁੰਡੇ ਉੱਥੇ, ਕਹਿੰਦਾ ਉਹ ਸਾਨੂੰ ਭਜਾ ਤਾ ਉਹਨੇ, ਕਹਿੰਦਾ ਆਪ ਚੱਕਣ ਲੱਗ ਪਿਆ, ਬਾਹਮਣ ਕਹਿੰਦਾ ਆਪ ਚੱਕਣ ਲੱਗ ਪਿਆ, ਕਹਿੰਦਾ ਮੇਰੇ, ਕਹਿੰਦਾ ਇਹ ਹਾਲਾਤ ਬਣਿਆ ਉਹਦਾ।
1: ਅੱਛਾ,
0: ਨਵਜੋਤ ਸਿੱਧੂ ਦੀ ਪੋਤੀ ਹੋਈ ਆ ਜੀ ਚਾਵਲਾ ਸਾਹਿਬ, ਨਵਜੋਤ ਸਿੱਧੂ ਦੀ ਪੋਤੀ ਨੇ ਜਨਮ ਲਿਆ ਉਹਦਾ, ਤੇ ਖੁਸ਼ੀ ਵਾਹਵਾ ਲੱਗ ਰਿਹਾ,
1: ਲੰਮੀ ਉਮਰ ਬਖਸ਼ੇ ਜੀ, ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਆ। ਅੱਛਾ ਕੀਤਾ ਸਾਹਿਬ, ਇਹ ਬਚਪਨ ਦੇ ਵਿੱਚ ਨਾ ਆਪਾਂ ਸ਼ਰਾਰਤਾਂ ਕਰਦੇ ਹੀ ਰਹੇ, ਸਾਨੂੰ ਕੀ ਪਤਾ ਹੁੰਦਾ ਜਾਦੂ ਟੂਣੇ ਦਾ, ਹਨਾ, ਉੱਥੇ ਨਾਰੀਅਲ ਪਿਆ ਹੋਣਾ, ਕੋ ਪੈਸੇ ਪਏ ਹੋਣੇ, ਇੱਕ ਦੋ ਤਿੰਨ ਚੀਜ਼ਾਂ ਹੋਰ ਪਈਆਂ ਹੁੰਦੀਆਂ ਸੀ, ਪੈਸੇ ਚੱਕਣੇ ਜਾ ਕੇ ਖਾ ਪੀ ਲੈਣਾ ਤੇ ਨਾਰੀ ਤੋੜ ਕੇ ਮੁੰਡਿਆਂ ਨੇ ਖਾ ਲੈਣਾ। ਆ ਸਾਡੇ ਨਾ ਫਤਿਹਾਬਾਦ ਕਾਫੀ ਵੱਡੀ ਨਹਿਰ, ਬਹੁਤ ਚੌੜੀ ਲੰਬੀ ਨਹਿਰ, ਹੁਣ ਤਾਂ ਵਿਚਾਰੀ ਸੁੱਕੀ ਰਹਿੰਦੀ, ਤਰਸਦੀ ਹੈ ਪਾਣੀ ਨੂੰ, ਅਸੀਂ ਛੋਟੇ ਹੁੰਦੇ ਨਹਾਉਣ ਜਾਂਦੇ ਹੁੰਦੇ ਸੀ ਉੱਥੇ, ਤੇ ਉਹ ਪਿੱਛੋਂ ਨਾਰੀਅਲ ਫੁੱਲ ਤੇ ਰਿੜਦੇ ਆਉਣੇ ਕਈ, ਹਨਾ, ਤੇ ਉਹ ਇੱਕ ਸੀਜ਼ਨ ਹੁੰਦਾ ਸੀ ਮੇਰੇ ਖਿਆਲ ਦੇ ਰਾਤਿਆਂ ਨੂੰ ਰੁੱਤਿਆਂ ਵਾਲਾ ਦਿਨ ਹੁੰਦੇ ਸੀ, ਉਦੋਂ ਜਲ ਪ੍ਰਵਾਹ ਕਰਦੇ ਸੀ, ਸਾਡੀਆਂ ਬੜੀਆਂ ਮੌਜਾਂ ਲੱਗਦੀਆਂ ਸੀ ਗਰਮੀਆਂ ਦੇ ਵਿਚ ਵੀ, ਹਨਾ
3: ਜੀ ਜੀ,
1: ਤੇ ਬੜੇ ਨਾਰੀਅਲ ਤੇ ਬੜਾ ਕੁਝ ਆਉਣਾ ਤੇ ਤੋੜ ਤੋੜ ਕੇ ਖਾਣੇ ਮੁੰਡਿਆਂ ਨੇ, ਤੇ ਸਾਨੂੰ ਤੇ ਕਦੀ ਭੂਤ ਭਾਤ ਚੰਬੜਿਆ ਨਹੀਂ, ਚਲੋ ਐਨੀ ਵੇ ਨਾ ਹੀ ਚੰਬੜੇ ਗੱਲ, ਪਰ ਇੱਥੇ ਹੋਰ ਬੜੇ ਭੂਤ ਚੰਬੜੇ ਹੋਏ ਸਾਨੂੰ ਪਤਾ ਨੀ, ਹਾਂਜੀ ਬੜਾ ਵਧੀਆ ਦੇ ਚੰਬੜੇ ਹੋਏ, ਬੀਬੀਆਂ ਦਾੜੀਆਂ ਵਾਲੇ ਵੀ ਚੰਬੜੇ ਹੋਏ ਸਾਨੂੰ, ਭੂਤ ਬੜੇ ਸੋਹਣੇ ਭੂਤ ਆ ਉਹ ਵੇਖਣ ਨੂੰ ਸੋਹਣੇ ਆ, ਪਰ ਚਲੋ ਮਹਾਰਾਜ ਉਹਨਾਂ ਨੂੰ ਕਿਤੇ ਚਿਮਟੇ ਚੁਮਟੇ ਗਰਮ ਕਰਕੇ ਮਾੜਾਂਗੇ ਫੇਰ ਕਿਤੇ। ਹਾਂਜੀ ਵੈਲਕਮ ਜੀ।
4: ਹੈਲੋ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ, ਕੀ ਹਾਲ ਹੈ?
4: ਬਸ ਠੀਕ ਠਾਕ ਜੀ, ਔਰ ਗੈਸਟ ਵੀ ਨੂੰ ਵੀ ਅੰਜੂ ਜੀ ਨੂੰ ਵੀ ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ,
4: ਹਾਂਜੀ ਮੈਂ ਉਹ ਤੁਸੀਂ ਗੱਲ ਕਰ ਰਹੇ ਸੀ ਲਾਇਬ੍ਰੇਰੀਆਂ ਫੂਕਣ ਦੀ,
1: ਜੀ ਜੀ ਨਲੰਦਾ ਯੂਨੀਵਰਸਿਟੀ,
4: ਹਾਂਜੀ ਨਲੰਦਾ ਤਕਸ਼ਲਾ ਦੇ ਵਿਚ ਇਹਨਾਂ ਨੇ, ਇਹ ਜਿਹੜੇ ਹਿੰਦੂ ਬ੍ਰਾਹਮਣ ਆ ਇਹਨਾਂ ਨੇ ਤਕਸ਼ਲਾ ਦੇ ਵਿਚ ਉਹਨਾਂ ਦਾ ਬੁੱਧਿਸਟ ਜਿਹੜਾ ਵਾ ਸਾਰਾ ਲਿਟਰੇਚਰ ਖਤਮ
1: ਕਰਨ
4: ਦੇ ਲਈ ਮੱਠ ਭੰਨੇ, ਉਹ ਸਾਰੀ ਉਹਨਾਂ ਦਾ ਲਿਟਰੇਰੀ ਸਮਾਨ ਜਿਹੜਾ ਸੀ ਬੁੱਧਿਸਟ ਲਿਟਰੇਚਰ ਸੀ ਸਾਰਾ ਸਾਰਾ ਇਹਨਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਸੀ।
1: ਜੀ ਹਿਸਟਰੀ ਚ ਹੈ ਜੀ, ਬਿਲਕੁਲ, ਧੰਨਵਾਦ,
4: ਇਤਿਹਾਸ ਆ
0: ਰੀਅਲ ਫਾਈਆਂ ਲੈ ਗਿਆ ਸੀਗਾ, ਚੀਨ ਚ ਮੌਜੂਦ ਹੈਗਾ ਜੀ, ਉਹ ਚੀਨ ਚ ਪਿਆ
1: ਜੀ, ਕੁਛ ਨਾ ਕੁਛ ਬਚਾ, ਪਰ ਇਸ ਤਰਾਸਦੀ ਆ ਜੀ। ਉਦੋਂ ਨਾ ਹੁੰਦਾ ਹੀ ਏਦਾਂ ਸੀਗਾ ਕਿ ਜਦੋਂ ਵੇਖਣਾ, ਹੁਣ ਜੇ ਆਪਾਂ ਕਹਿ ਲਈਏ ਤਾਂ ਔਰੰਗਜ਼ੇਬ ਆਇਆ, ਕੋਈ ਦੋਰਾਵਾਂ ਨਹੀਂ, ਕਈ ਲੋਕ ਔਰੰਗਜ਼ੇਬ ਦੇ ਹੱਕ ਦੇ ਵਿਚ ਖੜਦੇ ਨੇ, ਔਰੰਗਜ਼ੇਬ ਨੇ ਹਰਾ ਹੈਦਰ ਚੜਾਉਣ ਵਾਸਤੇ ਕੀ ਨੀ ਕੀਤਾ, ਮੰਦਰਾਂ ਦੇ ਵਿਚੋਂ ਮੂਰਤੀਆਂ ਚੱਕ ਕੇ ਤੋੜੀਆਂ ਨੇ ਉਹਨੇ, ਜਿਹੜੇ ਮੰਦਰ ਤੋੜੇ ਨੇ, ਮੰਦਰ ਲੁੱਟੇ ਨੇ, ਮੰਦਰਾਂ ਦੀਆਂ ਜਿਹੜੀਆਂ ਮੂਰਤੀਆਂ ਨੇ ਇਤਿਹਾਸ ਦੇ ਵਿਚ ਆ, ਮਾਫ਼ ਕਰਨਾ, ਮੈਂ ਤੇ ਯੋਗਾ ਸਿੰਘ ਜੋਗੀ ਉਹਨਾਂ ਨੂੰ ਸੁਣਿਆ, ਪੜਿਆ ਕਿਤਾਬ ਵੀ ਪੜਿਆ ਕਿ ਜਿਹੜੀਆਂ ਹੁੰਦੇ ਸੀ ਬੁੱਚੜ, ਹਾਂਜੀ, ਜਿਹੜੇ ਮੀਟ ਵੇਚਣ ਵਾਲੇ ਸੀ ਉਹਨਾਂ ਨੂੰ ਤੋਲਣ ਵਾਸਤੇ ਦਿੱਤੀਆਂ ਗਈਆਂ ਹਿਸਟਰੀ ਦੇ ਵਿਚ, ਪਰ ਉਹ ਵੀ ਤਾਂ ਹਾਕਮ ਰਾਜਾ ਗੰਵਾਰ ਹੀ ਸੀ ਨਾ, ਉਹਨੇ ਵੀ ਤਾਂ ਰੱਬ ਦੇ ਮੰਦਰ ਤੋੜੇ ਨਾ, ਰੱਬ ਦੇ ਘਰ ਤੋੜੇ, ਪਰ ਇਹ ਮਤਲਬ ਵੇਖੋ, ਹਾਂਜੀ ਉਹਨੇ ਵੀ ਤਾਂ ਤੋੜੇ ਨਾ, ਜੇ ਉਹਨੇ ਤੋੜ ਕੇ, ਉਹਨੇ ਤੋੜ ਕੇ ਮੰਦਰ ਬਣਾਇਆ, ਮੰਦਰ ਤੋੜ ਕੇ ਮਸਜਿਦਾਂ ਉਹਨੇ ਵੀ ਬਣਾਈਆਂ, ਮੁੱਕਰ ਤਾਂ ਆਪਾਂ ਸਕਦੇ ਨੀ,
0: ਉਹ ਤਾਂ ਵੜ ਕੇ ਤੋੜੀਆਂ, ਉਹ ਚਾਲ ਸਭ ਇੱਥੇ ਆਏ ਸੀਗਾ, ਸਾਡੇ ਆਪਣੇ ਨੀ ਸੀਗੇ ਉਹ ਹੋਰ ਸੀਗੇ, ਇਹ ਸਾਡੇ ਆਪਣੇ ਤੋੜੀ ਜਾਂਦੇ ਆ ਮਸਜਿਦਾਂ ਨੂੰ,
1: ਪਰ ਸਾਡੇ ਆਪਣੇ ਤਾਂ ਤੋੜਦੇ ਪਏ ਨੇ ਵੀ, ਜੇ ਉਹਨਾਂ ਨੂੰ ਲੱਗਦਾ ਕਿ ਸਾਡੀ ਇੱਥੇ ਧਾਰਮਿਕ ਜਿਹੜੀ ਮਸਜਿਦ ਸੀਗੀ, ਮੰਦਰ ਸੀਗਾ, ਤੇ ਤੋੜ ਕੇ ਔਰੰਗਜ਼ੇਬ ਨੇ ਮੰਦਰ ਬਣਾਇਆ, ਤੇ ਜੇ ਉੱਥੇ ਸਹੀ ਆ ਤੇ ਤੋੜਨ ਚ, ਮੈਂ ਤਾਂ ਕਿੰਨਾ ਕੋਈ ਮਾੜੀ ਗੱਲ ਨੀ, ਸਾਡੇ ਵਾਸਤੇ ਸਾਰੇ ਬਰਾਬਰ ਆ ਜੀ, ਥੈਂਕ ਯੂ ਜੀ, ਸਾਡੇ ਵਾਸਤੇ ਉਹ ਜਿਹੜੇ ਔਰੰਗਜ਼ੇਬ ਨੂੰ ਤਾਂ ਅਸੀਂ ਆਪਾਂ ਸਹੀ ਕਦੇ ਕਹਿ ਨੀ ਨਾ ਸਕਦੇ,
0: ਨਹੀਂ ਕਹਿ ਸਕਦੇ ਔਰੰਗਜ਼ੇਬ ਦਾ ਸਹੀ, ਅਸੀਂ ਕਦੇ ਸਹੀ ਕਹਿ ਨੀ ਸਕਦੇ,
1: ਬਸ ਫਿਰ ਜਿਹੜੇ ਜਿਹੜੇ ਜਿਹੜੇ ਜਿਹੜੇ ਉਹਦੇ ਧਾੜਵੀ ਹਮਲਾਵਰ ਸੀ ਉਹਨਾਂ ਨੂੰ ਵੀ ਆਪਾਂ ਸਹੀ ਨੀ ਕਦੀ ਕਹਿ ਸਕਦੇ, ਥੈਂਕ ਯੂ ਜੀ, ਮਿਹਰਬਾਨੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ,
5: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਗ੍ਰੇਟ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ। ਸਸਤਾ

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ ਲਾਲੀ ਸਵੀਟ ਐਂਡ ਰੈਸਟੋਰੈਂਟ ਆਓ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ ਗ੍ਰੇਟ ਫੂਡ ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ ਬ੍ਰੈਂਪਟਨ ਕਾਲ 905-450-6464
3: Lali Sweet and a Restaurant Lali Sweet and a Restaurant
2: अपने दंदा दा रखो ख्याल SM Springdale Dental Center दे नाल
4: Wide range of services Wisdom tooth Root canal Denture
5: For dental extraction Cleaning Gum treatment And implant
2: SM Springdale Dental Center 2260 Bovade Drive East Brampton Bovade Jingusi Dental Center 811 Bovade Drive Unit 17 Brampton Call 905-789-8266
6: रोज दे खाने तो हो गया बोर
7: ट्राई करना चाहते हो कुछ होर
8: ताजे स्वादले चाइनीज खाने ले आज ही पहुंचो एशिया गार्डन चाइनीज रेस्टोरेंट 2648 इस्लिंगटन एवेन्यू इटोबीको फोन नंबर 416-749-8333 यानी 416-749-8333 जे वधिया स्वादला चाइनीज है खाना ता एशिया गार्डन चाइनीज रेस्टोरेंट ही आना
9: एशिया गार्डन चाइनीज रेस्टोरेंट
10: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 647-833-5960 ਗਿੱਲ ਹਾਊਸ ਪੇਂਟਿੰਗ
11: इस हॉलिडे सीजन अपनी हर पार्टी के लिए लव साथ को अपना साथी बनाओ

0: केटरिंग करवाओ और ऑथेंटिक साउथ इंडियन फ्लेवरफुल डिशेस का मजा उठाओ। इडली, करी, सांबर, उत्पम, डेजर्ट्स और बहुत कुछ। विजिट सीए लव साउथ।
1: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 या 416-474-6836। Oracle Construction, strong foundations, lasting results।

0: ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
2: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
3: ਬਾਬਾ ਜੀ ਮੇਰਾ ਵਿਆਹ ਨਹੀਂ ਹੋ ਰਿਹਾ ਕੋਈ ਮੰਤਰ ਤਾਂ ਫੂਕੋ ਬੱਚੇ ਤੇ
4: 647-888-6000
3: ਬਾਬਾ ਜੀ ਆ ਕਿਹੜਾ ਮੰਤਰ ਹੈ
4: ਬੱਚਾ ਇਹ ਨੰਬਰ ਚਮਤਕਾਰੀ ਹੈ ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ
3: ਪੱਕੀ ਗੱਲ ਬਾਬਾ ਜੀ
4: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ NRI ਮੈਰਿਜ ਬਿਊਰੋ
5: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ ਕਾਲ 647-888-6000 ਔਰ ਵਿਜ਼ਿਟ NRIMB.com
6: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ ਜੋ ਨਾ ਖਾਏ ਉਹ ਵੀ ਪਛਤਾਏ
7: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ ਉਹ ਹੈ ਜੀ ਸਵੀਟ ਮਹਿਲ ਦਾ ਲੱਡੂ
6: ਜਿਸ ਵਿੱਚ ਹੈ ਪਿਆਰ ਦੀ ਮਿਠਾਸ ਕਈ ਸਾਲਾਂ ਦਾ ਵਿਸ਼ਵਾਸ ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ
8: ਥੋੜਾ ਖਾਓ ਵਧੀਆ ਖਾਓ ਸਵੀਟ ਮਹਿਲ ਨਾਲ ਜਸ਼ਨ ਮਨਾਓ
6: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ ਯੂਨਿਟ 9 ਨੀਅਰ ਹਾਈਵੇ 427-4-80-9191
9: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ
10: ਕਿਉਂ ਨੀ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ
9: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
10: ਹਾਂ ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ

0: 8409000 ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜੀ ਫਾਰਮ।
1: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਹਨਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
0: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ ਗੂਗਲ ਤੇ 5-star ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ, ਮੇਪਲ ਵਨ ਕਿਚਨ ਐਂਡ ਬਾਥ ਇੰਕ 173 ਐਡਵਾਂਸ ਬੁਲੇਵਾਰ, ਜੂਨਟ 34, ਬ੍ਰੈਂਪਟਨ, ਔਰਕਾ 9054580075, 9054580075। ਮੇਪਲ ਵਨ ਕਿਚਨ ਐਂਡ ਬਾਥ ਇੰਕ।
1: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਲਾਸਟਿੰਗ ਰਿਜ਼ਲਟਸ।

0: ਪੰਚਮ ਦੀਆਂ ਸੁਰਾਂ ਨੂੰ ਛੂੰਹਦੀ ਹੋਈ ਆਵਾਜ਼ ਦੇ ਵਿਚ ਤੁਸੀਂ ਛੱਲਾ ਸੁਣਿਆ ਤੇ ਲਓ ਫਿਰ ਜੋ ਵਾਅਦਾ ਕੀਤਾ ਸੀ ਸਮਾਂ ਹੋ ਗਿਆ ਤੇ ਤੁਹਾਡੇ ਨਾਲ ਉਹ ਰਿਪੋਰਟ ਸਾਂਝੀ ਕਰਦੇ ਆ। ਏਅਰਪੋਰਟ ਜਗਬਾਣੀ ਅਖਬਾਰ ਦੇ ਵਿਚ ਹੈ, ਸਰਬਜੀਤ ਸਿੰਘ ਬਣੋੜਾ ਨੇ ਟੋਰਾਂਟੋ ਤੋਂ ਲਿਖੀ ਹੈ ਤੇ ਇਹ ਵਾਇਆ ਲੰਡਨ ਕੈਨੇਡੀਅਨ ਖੁਫੀਆ ਰਿਪੋਰਟ ਚੋਂ ਭਾਰਤ ਦੂਜਾ ਸਭ ਤੋਂ ਵਿਆਪਕ ਵਿਦੇਸ਼ੀ ਦਖਲ ਅੰਦਾਜ਼ੀ ਵਾਲਾ ਦੇਸ਼ ਹੈ। ਇਹ ਕੱਲੇ ਕੱਲੇ ਬੋਲ ਜਗਬਾਣੀ ਅਖਬਾਰ ਦੇ ਨੇ, ਤੁਸੀਂ ਪੜ੍ਹਨਾ ਚਾਹੋ ਤਾਂ ਜਗਬਾਣੀ ਤੇ ਪਈ ਹੋਈ ਰਿਪੋਰਟ ਜਾ ਕੇ ਪੜ੍ਹ ਸਕਦੇ ਹੋ। ਤੁਹਾਡੀ ਇਨਫਰਮੇਸ਼ਨ ਦੇ ਵਿਚ ਵਾਧਾ ਕਰਦੀ ਹੋਈ ਰਿਪੋਰਟ ਅੱਜ ਅਪਡੇਟ ਕੀਤੀ ਹੈ ਉਨ੍ਹਾਂ ਨੇ ਤੇ ਤੁਹਾਡੀ ਨਜ਼ਰ। ਅਖਬਾਰ ਲਿਖਦਾ ਕਿ ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਸ CSIS ਵੱਲੋਂ 3 September 2026 ਨੂੰ ਜਾਰੀ ਵਿਦੇਸ਼ੀ ਦਖਲ ਅੰਦਾਜ਼ੀ ਸਬੰਧੀ ਰਿਪੋਰਟ ਵਿਚ ਚੀਨ, ਭਾਰਤ, ਰੂਸ, ਪਾਕਿਸਤਾਨ ਅਤੇ ਈਰਾਨ ਦੀਆਂ ਸਰਗਰਮੀਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ। CSIS ਨੇ ਚੀਨ ਨੂੰ ਕੈਨੇਡਾ ਵਿਚ ਸਭ ਤੋਂ ਵੱਧ ਸਰਗਰਮ ਵਿਦੇਸ਼ੀ ਦਖਲ ਅੰਦਾਜ਼ੀ ਵਾਲਾ ਦੇਸ਼ ਦਸਿਆ, ਜਦਕਿ ਭਾਰਤ ਨੂੰ ਦੂਜਾ ਸਭ ਤੋਂ ਵਿਆਪਕ ਵਿਦੇਸ਼ੀ ਦਖਲ ਅੰਦਾਜ਼ੀ ਵਾਲਾ ਕਰਨ ਵਾਲਾ ਦੇਸ਼ ਕਰਾਰ ਦਿੱਤਾ। ਕੈਨੇਡਾ ਤੇ ਭਾਰਤ ਵਿਚਾਲੇ ਪਿਛਲੇ ਕੁਝ ਸਾਲਾਂ ਦੌਰਾਨ ਪੈਦਾ ਹੋਏ ਤਣਾਅ ਦਾ ਕਾਰਨ ਖਾਲਿਸਤਾਨ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦਾ ਕਤਲ ਰਿਹਾ ਹੈ। 18 June 2023 ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਭਾਈ ਨਿੱਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। September 2023 ਵਿਚ ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿਚ ਕਿਹਾ ਸੀ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਦੇ ਏਜੰਟਾਂ ਅਤੇ ਨਿੱਜਰ ਦੇ ਕਤਲ ਵਿਚਕਾਰ ਸੰਭਾਵਿਤ ਸਬੰਧਾਂ ਬਾਰੇ ਭਰੋਸੇਯੋਗ ਦੇਸ਼ਾਂ ਦੀ ਜਾਂਚ ਜਿਹੜੇ ਦੋਸ਼ਾਂ ਦੀ ਜਾਂਚ ਕਰ ਰਹੀਆਂ ਹਨ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਸੀ। ਇਸ ਮਾਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਤਣਾਅ ਵਧਦਾ ਗਿਆ ਤੇ ਰਿਸ਼ਤਿਆਂ ਵਿਚ ਵੱਡੀ ਦਰਾਰ ਪੈ ਗਈ। ਅਖਬਾਰ ਲਿਖਦਾ ਹੈ ਕਿ October 2024 ਵਿਚ ਇਹ ਵਿਵਾਦ ਉਸ ਵੇਲੇ ਹੋਰ ਵੀ ਗੰਭੀਰ ਹੋ ਗਿਆ ਜਦੋਂ ਕੈਨੇਡਾ ਨੇ 6 ਭਾਰਤੀ ਡਿਪਲੋਮੇਟ ਅਤੇ ਕੌਂਸਲਰ ਅਧਿਕਾਰੀਆਂ ਨੂੰ ਦੇਸ਼ ਛੱਡਣ ਲਈ ਕਿਹਾ। ਕੈਨੇਡੀਅਨ ਅਧਿਕਾਰੀਆਂ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ ਜਾਂਚ ਦੌਰਾਨ ਭਾਰਤ ਸਰਕਾਰ ਨਾਲ ਜੁੜੇ ਏਜੰਟਾਂ ਅਤੇ ਕੈਨੇਡਾ ਵਿਚ ਕੁਝ ਹਿੰਸਕ ਅਪਰਾਧਿਕ ਸਰਗਰਮੀਆਂ ਵਿਚਕਾਰ ਸਬੰਧਾਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਦਾ ਵਿਰੋਧ ਕਰਦਿਆਂ ਜਵਾਬੀ ਕੂਟਨੀਤਿਕ ਕਾਰਵਾਈ ਕੀਤੀ ਸੀ। ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਸ ਦੀ ਨਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਕੋਲ ਕੈਨੇਡੀਅਨ ਭਾਈਚਾਰਿਆਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਵਿਚ ਦਖਲ ਦੇਣ ਦੀ ਇੱਛਾ ਅਤੇ ਸਮਰੱਥਾ ਦੋਵੇਂ ਮੌਜੂਦ ਹਨ। ਰਿਪੋਰਟ ਮੁਤਾਬਕ ਇਹ ਸਰਗਰਮੀਆਂ ਕਿਸੇ ਇਕ ਸਿਆਸੀ ਪਾਰਟੀ ਤੱਕ ਸੀਮਿਤ ਨਹੀਂ ਹਨ ਅਤੇ ਸੰਘੀ, ਸੂਬਾਈ ਅਤੇ ਨਗਰ ਪੱਧਰ ਤੱਕ ਸਿਆਸੀ ਪ੍ਰਕਿਰਿਆਵਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। CSIS ਦਾ ਦਾਅਵਾ ਹੈ ਕਿ ਭਾਰਤੀ ਅਧਿਕਾਰੀਆਂ, ਡਿਪਲੋਮੇਟਾਂ ਅਤੇ ਐਲਾਨੇ ਜਾਂ ਗੁਪਤ ਖੁਫੀਆ ਅਧਿਕਾਰੀਆਂ ਵੱਲੋਂ ਕੈਨੇਡਾ ਵਿਚ ਦਖਲ ਅੰਦਾਜ਼ੀ ਦੀਆਂ ਸਰਗਰਮੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਮਕਸਦ ਲਈ ਵਿਚੋਲਿਆਂ, ਪ੍ਰਭਾਵਸ਼ਾਲੀ ਵਿਅਕਤੀਆਂ ਅਤੇ ਜਥੇਬੰਦੀਆਂ ਦੀ ਵਰਤੋਂ ਕੀਤੇ ਜਾਣ ਦੀ ਵੀ ਰਿਪੋਰਟ ਵਿਚ ਜ਼ਿਕਰ ਹੈ। ਰਿਪੋਰਟ ਦਾ ਇਕ ਅਹਿਮ ਹਿੱਸਾ ਕੈਨੇਡਾ ਵਿਚ ਖਾਲਿਸਤਾਨ ਪੱਖੀ ਸਰਗਰਮੀਆਂ ਨਾਲ ਸਬੰਧਤ ਹੈ। ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਰਵਿਸ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦਾ ਦਾਅਵਾ ਹੈ ਕਿ ਭਾਰਤੀ ਮੂਲ ਦੇ ਭਾਈਚਾਰੇ ਨਾਲ ਜੁੜੇ ਮੀਡੀਆ ਅਤੇ ਸਮਾਜਿਕ ਮੀਡੀਆ ਰਾਹੀਂ ਭਾਰਤ ਪੱਖੀ ਸੁਨੇਹਿਆਂ ਨੂੰ ਅੱਗੇ ਵਧਾ ਕੇ ਕੈਨੇਡਾ ਆਧਾਰਿਤ ਖਾਲਿਸਤਾਨ ਲਹਿਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਗਲਤ ਜਾਂ ਭਰਮਾਊ ਜਾਣਕਾਰੀ ਫੈਲਾਉਣ ਅਤੇ ਮੀਡੀਆ ਰਾਹੀਂ ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ। ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਵੀਜ਼ਿਆਂ ਦੀ ਵਰਤੋਂ, ਭਾਰਤ ਜਾਣ ਤੋਂ ਰੋਕਣ ਲਈ ਕਾਲੀਆਂ ਸੂਚੀਆਂ, ਭਾਈਚਾਰਕ ਜਥੇਬੰਦੀਆਂ ਦੀ ਨਿਗਰਾਨੀ ਅਤੇ ਭਾਰਤ ਵਿਚ ਰਹਿੰਦੇ ਪਰਿਵਾਰਕ ਮੈਂਬਰਾਂ ਉਤੇ ਦਬਾਅ ਜਾਂ ਧਮਕੀਆਂ ਵਰਗੇ ਤਰੀਕਿਆਂ ਦਾ ਵੀ ਜ਼ਿਕਰ ਕੀਤਾ ਹੈ। ਏਜੰਸੀ ਮੁਤਾਬਕ ਅਜਿਹੇ ਤਰੀਕਿਆਂ ਰਾਹੀਂ ਕੈਨੇਡਾ ਵਿਚ ਰਹਿੰਦੇ ਲੋਕਾਂ ਦੇ ਵਿਚਾਰਾਂ ਅਤੇ ਸਰਗਰਮੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਰਿਪੋਰਟ ਮੁਤਾਬਕ ਜੇ 6 ਭਾਰਤੀ ਡਿਪਲੋਮੇਟ ਅਤੇ ਕੌਂਸਲਰ ਅਧਿਕਾਰੀਆਂ ਨੂੰ ਕੈਨੇਡਾ ਤੋਂ ਕੱਢੇ ਜਾਣ ਤੋਂ ਬਾਅਦ ਵੀ ਭਾਰਤ ਨਾਲ ਜੁੜੀਆਂ ਵਿਦੇਸ਼ੀ ਦਖਲ ਅੰਦਾਜ਼ੀ ਦੀਆਂ ਕੋਸ਼ਿਸ਼ਾਂ ਜਾਰੀ ਰਹਿਣ ਦੀ ਸੰਭਾਵਨਾ ਹੈ ਤੇ ਅਖਬਾਰ ਲਿਖਦਾ ਹੈ ਕਿ ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦਾ ਮੁਲਾਂਕਣ ਹੈ ਕਿ ਕਾਰਵਾਈ ਤੋਂ ਬਾਅਦ ਅਜਿਹੀਆਂ ਸਰਗਰਮੀਆਂ ਦੇ ਢੰਗ ਬਦਲੇ ਜਾ ਸਕਦੇ ਹਨ ਤੇ ਉਨ੍ਹਾਂ ਦੀ ਪਛਾਣ ਕਰਨੀ ਹੋਰ ਔਖੀ ਹੋ ਸਕਦੀ ਹੈ। ਰਿਪੋਰਟ ਵਿਚ ਸਿਰਫ ਭਾਰਤ ਹੀ ਨਹੀਂ ਸਗੋਂ ਚੀਨ, ਰੂਸ, ਪਾਕਿਸਤਾਨ ਅਤੇ ਈਰਾਨ ਦੀਆਂ ਸਰਗਰਮੀਆਂ ਬਾਰੇ ਵੀ ਚਿੰਤਾ ਪ੍ਰਗਟਾਈ ਗਈ ਹੈ। ਚੀਨ ਨੂੰ ਕੈਨੇਡਾ ਵਿਚ ਵਿਦੇਸ਼ੀ ਦਖਲ ਅੰਦਾਜ਼ੀ ਦਾ ਸਭ ਤੋਂ ਵੱਡਾ ਸਰੋਤ ਦੱਸਿਆ ਗਿਆ। ਰੂਸ ਬਾਰੇ ਕਿਹਾ ਗਿਆ ਹੈ ਕਿ ਉਹ ਗਲਤ ਜਾਣਕਾਰੀ ਤੇ ਪ੍ਰਭਾਵ ਮੁਹਿੰਮਾਂ ਰਾਹੀਂ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਦੀ ਸਮਰੱਥਾ ਰੱਖਦਾ ਹੈ। ਪਾਕਿਸਤਾਨ ਬਾਰੇ ਸੰਘੀ ਅਤੇ ਸੂਬਾਈ ਪੱਧਰ ਦੀਆਂ ਸਿਆਸੀ ਪ੍ਰਕਿਰਿਆਵਾਂ ਵਿਚ ਦਖਲ ਦੀ ਸਮਰੱਥਾ ਦਾ ਜ਼ਿਕਰ ਹੈ, ਜਦਕਿ ਈਰਾਨ ਨਾਲ ਸਬੰਧਿਤ ਖੁਫੀਆ ਸਰਗਰਮੀਆਂ ਅਤੇ ਵਿਦੇਸ਼ਾਂ ਵਿਚ ਵਿਰੋਧੀ ਆਵਾਜ਼ਾਂ ਨੂੰ ਦਬਾਅ ਨੂੰ ਵੀ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਹੈ। ਨਿਜਰ ਕਤਲ ਤੋਂ ਬਾਅਦ ਪੈਦਾ ਹੋਇਆ ਕੈਨੇਡਾ ਵਿਵਾਦ, ਭਾਰਤ ਵਿਵਾਦ ਹੁਣ ਸਿਰਫ ਇਕ ਫੌਜਦਾਰੀ ਜਾਂਚ ਤੱਕ ਸੀਮਿਤ ਨਹੀਂ ਰਿਹਾ। ਅਖਬਾਰ ਲਿਖਦਾ ਹੈ ਕਿ ਵਿਦੇਸ਼ੀ ਦਖਲ ਅੰਦਾਜ਼ੀ, ਕੌਮੀ ਸੁਰੱਖਿਆ ਅਤੇ ਵਿਦੇਸ਼ੀ ਧਰਤੀ ਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਸਬੰਧੀ ਦੋਸ਼ ਵੀ ਇਸ ਵਿਵਾਦ ਦਾ ਹਿੱਸਾ ਬਣ ਚੁੱਕੇ ਹਨ। ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੀ ਨਵੀਂ ਰਿਪੋਰਟ ਨੇ ਇਨ੍ਹਾਂ ਮੁੱਦਿਆਂ ਨੂੰ ਇਕ ਵਾਰ ਫਿਰ ਕੈਨੇਡਾ ਦੀ ਕੌਮੀ ਸੁਰੱਖਿਆ ਸਬੰਧੀ ਚਰਚਾ ਦੇ ਕੇਂਦਰ ਵਿਚ ਲਿਆ ਦਿੱਤਾ ਹੈ। ਤੇ ਆਖਰੀ ਪੈਰੇ ਦੇ ਵਿਚ ਲਿਖਦਾ ਹੈ ਅਖਬਾਰ ਜਗਬਾਣੀ ਕਿ ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੰਟਰਵਿਊ ਦੇ ਵਿਚ ਕਿਹਾ ਕਿ ਭਾਰਤ ਨਾਲ ਸੁਰੱਖਿਆ ਸਹਿਯੋਗ ਵਿਚ ਕੁਝ ਸੁਧਾਰ ਹੋਇਆ ਹੈ, ਪਰ ਉਹ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦੇ ਕਿ ਕੈਨੇਡਾ ਵਿਚ ਮੁੜ ਅਜਿਹੇ ਅਪਰਾਧ ਨਹੀਂ ਹੋਣਗੇ। ਜਗਬਾਣੀ ਅਖਬਾਰ ਦੇ ਧੰਨਵਾਦ ਸਾਹਿਬ, ਤੁਸੀਂ ਇਹ ਰਿਪੋਰਟ ਸੁਣੀ ਹੈ। ਉਮੀਦ ਕਰਦੇ ਹਾਂ ਕਿ ਆਪ ਜੀ ਦੀ ਇਨਫਰਮੇਸ਼ਨ ਵਿਚ ਵਾਧਾ ਹੋਇਆ ਹੋਵੇਗਾ। ਹੁਣ ਦੋ ਚਾਰ ਮਿੰਟਾਂ ਬਾਅਦ ਸਾਡੇ ਨਾਲ ਜੁੜਨਗੇ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਜੀ ਹਾਂ, ਖਬਰਾਂ ਤੁਸੀਂ ਸੁਣੀਆਂ ਔਰ ਸੀਕੇ ਲਿਕੁਇਡੇਸ਼ਨ ਨੇ ਇਸ ਨੂੰ ਸਪਾਂਸਰ ਕੀਤਾ ਸੀ। ਬਹੁਤ ਹੀ ਉਹਦੇ ਧਮਾਕੇਦਾਰ ਉੱਥੇ ਤੁਹਾਡੇ ਲਈ ਸੇਲ ਚੱਲ ਰਹੀ ਹੈ, ਜਿੱਥੇ ਬਹੁਤ ਸਾਰੇ ਆਈਟਮ $50 ਵਾਲਾ ਬਲੈਂਕਟ ਬਾਏ ਟੂ ਗੈਟ ਵਨ ਫਰੀ, ਬਹੁਤ ਹੀ ਸੋਲਿਡ ਬਲੈਂਕਟ ਹੈ ਜੀ। ਡਿਨਰ ਸੈਟ 16 ਪੀਸ ਵਾਲਾ ਜੋ $70 ਦਾ ਸੀ, ਇਸ ਵਕਤ ਸਿਰਫ $35। ਰੇਡੀਓਜ਼ ਮਿਲ ਰਹੇ ਨੇ ਅੱਛੀ ਫ੍ਰੀਕੁਐਂਸੀ ਵਾਲੇ ਔਰ ਤੁਸੀਂ ਉੱਥੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਸੁਣ ਸਕਦੇ ਹੋ। $100 ਦੇ 5 ਨੇ। ਕੰਫਰਟ ਸੈਟਸ ਓਨਲੀ ਫਾਰ $20। ਪਰਫਿਊਮ ਸੈਟ ਤੁਹਾਨੂੰ ਮਿਲ ਰਿਹਾ 3 ਫਾਰ $20। ਪਰਫਿਊਮ ਦਾ ਗਿਫਟ ਸੈਟ ਓਨਲੀ ਫਾਰ $40। ਪੈਨਾਸੋਨਿਕ ਦਾ ਬਹੁਤ ਹੀ ਵਧੀਆ ਕੁਆਲਿਟੀ ਦਾ ਮਾਈਕ੍ਰੋਵੇਵ ਅਵਨ ਓਨਲੀ ਫਾਰ $79। ਬਿਡੇ ਮਿਲ ਰਹੇ ਨੇ ਓਨਲੀ ਫਾਰ $15 ਈਚ, ਤੁਹਾਡੇ ਟੋਇਲਟ ਸੀਟਸ ਤੇ ਬਿਡੇਸ। ਹਨੀਵੈਲ ਟਾਵਰ ਫੈਨ ਜੋ ਕਿ ਕਾਫੀ ਪ੍ਰਾਈਸੀ ਹੁੰਦਾ, ਓਨਲੀ ਫਾਰ $30। 7 ਪੀਸ ਦਾ ਗਲਾਸ ਵਿਦ ਵਿਸਕੀ ਬੋਟਲ, ਵਿਸਕੀ ਡਿਕੈਂਟਰ, ਓਨਲੀ $20 ਈਚ ਮਿਲ ਰਿਹਾ। ਬਿਊਟੀਫੁਲ ਤੁਹਾਨੂੰ ਮਿਲ ਰਿਹਾ ਇਹ ਜਿਹੜਾ ਹੈਗਾ ਪੀਸ ਤੁਹਾਨੂੰ, ਔਰ ਰੰਗਲਾ ਪੰਜਾਬ ਦਾ ਹਵਾਲਾ ਹੈਗਾ $150 ਦੇ ਨਾਲ ਤੁਹਾਨੂੰ ਸਪੈਸ਼ਲ ਗਿਫਟ ਹੈਗੀ ਜੀ। 31 ਮੈਲਨੀ ਡਰਾਈਵ ਤੇ ਸਟੀਲ ਦੇ ਇੰਟਰਸੈਕਸ਼ਨ ਤੇ, ਬ੍ਰਾਮਟਨ ਵਿਖੇ ਸੀਕੇ ਲਿਕੁਇਡੇਸ਼ਨ ਲੋਕੇਟਿਡ ਹੈ। ਨੰਬਰ ਟੂ ਕਾਲ 905-405-5555। ਪਹੁੰਚੋ, ਲੱਗੀ ਸੇਲ ਦਾ ਪੂਰਾ ਫਾਇਦਾ ਉਠਾਓ।
0: ਇਹ ਆਕਾਸ਼ਵਾਣੀ 320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਦੇਖ ਰਹੇ ਹੋ। ਪ੍ਰੋਗਰਾਮ ਦੇ ਵਿਚ ਹੁਣ ਤੁਹਾਨੂੰ ਲੈ ਚਲਦੇ ਹਾਂ ਪੰਜਾਬ। ਇਕ ਵਾਰੀ ਫਿਰ ਤੋਂ ਸਾਡੇ ਨਾਲ ਹਾਜ਼ਰ ਹੋਣਗੇ ਮਿੰਟੂ ਗੁਰਸਰੇ ਜੀ, ਗੱਲਬਾਤ ਕਰਾਂਗੇ ਉਨ੍ਹਾਂ ਦੇ ਨਾਲ। ਸਟੂਡੀਓ ਦੇ ਨੰਬਰ ਰਹਿਣਗੇ 905-813-1320 ਤੇ ਤੁਸੀਂ ਅਗਰ ਚਾਹੋਗੇ ਤਾਂ ਕਾਲ ਕਰ ਸਕੋਗੇ। ਪ੍ਰੋਗਰਾਮ ਦੇ ਬਾਰੇ ਤੁਹਾਡਾ ਕੋਈ ਵੀ ਨਜ਼ਰੀਆ, ਤੁਸੀਂ ਸਾਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ। ਜੋ ਆਰਟੀਕਲ ਸੁਣਾਇਆ ਉਹਦੇ ਬਾਰੇ ਵੀ ਜੇ ਤੁਸੀਂ ਵੈਸੇ ਕੋਈ ਗੱਲਬਾਤ ਕਰਨੀ ਹੋਵੇ ਔਨ ਏਅਰ ਆ ਕੇ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰੋ। ਨੰਬਰ ਟੂ ਕਾਲ 905-813-1320 ਔਰ ਕਾਵਿਆ ਹੁਮਕੇਰ ਦੇ ਕੋਲ ਤੁਸੀਂ ਆਓ। ਕਾਵਿਆ ਹੁਮਕੇਰ ਦੇ ਮੀਤਾ ਓਜ਼ਾ ਜੀ 10 ਕੋਟਲ ਬੁਲੇਵਾਰ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ। ਹੋਮਿਓਪੈਥੀ ਰਾਹੀਂ ਹਰ ਬਿਮਾਰੀ ਦਾ ਇਲਾਜ ਹੈ, ਸਾੜੇ ਦਾ ਇਲਾਜ ਹੈ ਜਾਂ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ, ਜੈਲਸ ਬਾਜੀ ਦਾ ਇਲਾਜ ਹੈ ਜਾਂ ਨਹੀਂ ਹੈ, ਪਰ ਬਾਕੀ ਬਿਮਾਰੀਆਂ ਦਾ ਇਲਾਜ ਹੈ। ਕਾਵਿਆ ਹੁਮਕੇਰ 647-2727-1779 ਟਾਪ ਚੋਇਸ ਇਲੈਕਟ੍ਰਾਨਿਕਸ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ਼, ਹਾਈ ਐਂਡ ਦੇ ਅਪਲਾਈਸਿਸ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ। ਟਾਪ ਚੋਇਸ 16 ਇੰਟਮੋ ਡਰਾਈਵ, 5461 ਹਾਈਵੇ 6 ਨਾਰਥ ਗੋਲਫ, 905-799-0045 ਤੇ ਕਾਲ ਕਰ ਸਕਦੇ ਹੋ। ਤੇ ਇੱਕ ਕਾਲਰ ਨੇ ਸ਼ਾਇਦ ਕੁਝ ਕਹਿਣਾ ਚਾਹੁੰਦੇ ਹੋਣਗੇ, ਦੇਖ ਲੈਣੇ ਆ, ਫਿਰ ਉਸ ਤੋਂ ਬਾਅਦ ਮਿੰਟੂ ਜੀ ਹਾਜ਼ਰ ਹੋਣਗੇ। ਵੈਲਕਮ ਜੀ।
3: ਹਾਈ, ਹਾਊ ਯੂ ਡੂਇੰਗ?
0: ਗੁੱਡ। ਹੂ ਇਜ਼ ਦਿਸ?
3: ਸੋ ਜਸਟ ਵਾਂਟ ਟੂ ਲੈਟ ਯੂ ਨੋ ਦੈਟ ਵੀ ਡੋਨਟ ਗੈਟ ਦ ਰਿਸੈਪਸ਼ਨ ਵੈਰੀ ਗੁੱਡ ਇਨ ਬਰਲਿੰਗਟਨ ਬ੍ਰਾਂਚ ਸਟਰੀਟ, ਦੈਟ ਏਰੀਆ, ਲਾਈਕ ਐਵਰੀ ਡੋ ਐਵਰੀ ਡੇ ਵੀ ਡਰਾਈਵ।
0: ਓਕੇ, ਹੋਲਡ ਔਨ। ਨੰਬਰ ਟੂ ਕਾਲ 416-303-1515 ਫੋਰ ਦਿਸ ਕਾਇੰਡ ਇਸ਼ੂ, 416-303-1515। ਥੈਂਕ ਯੂ ਵੈਰੀ ਮਚ, ਕਾਲ ਔਨ ਦਿਸ ਨੰਬਰ 416-303-1515। 416-303-1515 ਐਜੂਅਲ ਜਿਵੇਂ ਅਸੀਂ ਦੱਸਦੇ ਆ ਰਹੇ ਹਾਂ ਕਿ ਸਾਡਾ ਟੈਸਟਿੰਗ ਪੀਰੀਅਡ ਚੱਲ ਰਿਹਾ ਹੈ ਤੇ ਟੈਸਟਿੰਗ ਪੀਰੀਅਡ ਦੇ ਦਰਮਿਆਨ ਜੇਕਰ ਤੁਹਾਨੂੰ ਕੋਈ ਇਸ਼ੂ ਹੈ ਪਲੀਜ਼ ਡੋਂਟ ਕਾਲ ਮੀ ਔਨ ਏਅਰ ਜਸਟ ਕਾਲ ਦਿਸ ਨੰਬਰ 416-716-7794 ਥੈਂਕ ਯੂ ਐਪਰੀਸ਼ੀਏਟ ਯੂਰ ਕਾਲ ਬਟ ਕਾਲ ਦਿਸ ਨੰਬਰ 416-303-1515 ਥੈਂਕ ਯੂ ਵੈਰੀ ਮਚ ਲਓ ਪੇਸ਼ ਨੇ ਮਿੰਟੂ ਗਿਰਸੂਰੀਆ ਜੀ ਚਾਵਲਾ ਨਿਊਜ਼ ਨੈਟਵਰਕ ਦੇ ਵਿੱਚ ਕੁਝ ਇਸ ਪ੍ਰਕਾਰ
4: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਰ ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੂ ਗੁਰਸਰੀਏ ਦੇ ਵਿਚਕਾਰ ਲਓ ਜੀ ਸੁਣੋ ਫਿਰ ਠਾਸੋਟਾ ਮਿੰਟੂ ਗੁਰਸਰੀਏ ਦਾ
5: ਮਿੰਟੂ ਗੁਰਸਰੀਏ ਦਾ
0: ਚਾਵਲਾ ਨਿਊਜ਼ ਨੈਟਵਰਕ ਤੋਂ ਰਾਂਟੋ ਤੁਸੀਂ ਸੁਣ ਰਹੇ ਹੋ ਸਕਦਾ ਉਹ ਸਾਡੇ ਵੈਲ ਵਿਸ਼ਰ ਹੋਣ ਹੋ ਸਕਦਾ ਕਿ ਕੁਝ ਹੀ ਚਾਲਾਂ ਬੜੀਆਂ ਚੱਲੀਆਂ ਜਾ ਰਹੀਆਂ ਨੇ ਅਸੀਂ ਵੀ ਕੇਅਰਫੁਲ ਹਾਂ ਸਾਵਧਾਨ ਹਾਂ ਆਪਣੇ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਜੋ ਸਾਨੂੰ ਇਸ ਵਕਤ ਬੇਸਿਕਲੀ ਕੀ ਹੁੰਦਾ ਕਿ ਸਾਰੀਆਂ ਫ੍ਰੀਕੁਐਂਸੀ ਜਿਹੜੀਆਂ ਹੁੰਦੀਆਂ ਨੇ ਉਨ੍ਹਾਂ ਨੂੰ ਨਿਜ਼ਮ ਦੇ ਮੁਤਾਬਕ ਡਾਊਨ ਕਰਨਾ ਪੈਂਦਾ ਅਸੀਂ ਉਹ ਫਾਲੋ ਕਰ ਰਹੇ ਹਾਂ ਪਰ ਸਾਡਾ ਜਿਹੜਾ ਪਾਰਟ ਹੈ ਜਾਂ ਸਾਨੂੰ ਜਿਹੜੀ ਪਰਮਿਸ਼ਨ ਹੈ ਜਿਸ ਹਿਸਾਬ ਨਾਲ ਮਿਲੀ ਅਸੀਂ ਉਸ ਨੂੰ ਫਾਲੋ ਕਰ ਰਹੇ ਹਾਂ ਕਈ ਨਹੀਂ ਕਰਦੇ ਉਹ ਕਾਨੂੰਨ ਜਾਣੇ ਜਾਂ ਉਹ ਜਾਣੇ ਕਾਨੂੰਨ ਦੀ ਗੱਲ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਾਨੂੰਨ ਨਾ ਹੁੰਦਾ ਤਾਂ ਬੰਦਾ ਬੰਦੇ ਨੂੰ ਜੀ ਨਾ ਦਿੰਦਾ ਬੰਦਾ ਤੇ ਬੰਦੇ ਨੂੰ ਜੰਮਣਾ ਦਿੰਦਾ ਜਿਵੇਂ ਅੱਜ ਕੱਲ ਕਈ ਲੋਕ ਹਨ ਜਿਹੜੀ ਧੀ ਦਾ ਪਤਾ ਲੱਗ ਜਾਵੇ ਤਾਂ ਉਸ ਨੂੰ ਆਨੇ ਬਾਨੇ ਹਾਂਜੀ ਅਜੇ ਵੀ ਕੁੱਖਾਂ ਦੇ ਵਿੱਚ ਧੀਆਂ ਮਾਰੀ ਜਾਂਦੀਆਂ ਸੋ ਕਾਨੂੰਨ ਹੈ ਉਹਦੇ ਮੁਤਾਬਕ ਚੱਲ ਰਿਹਾ ਜੀ ਮਿਹਰਬਾਨੀ ਮਿੰਟੂ ਜੀ ਵੈਲਕਮ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
6: ਪ੍ਰਿਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਕੀ ਹਾਲ ਚਾਲ ਤੁਹਾਡਾ ਠੀਕ ਠਾਕ ਹੋ
6: ਲਓ
0: ਜੀ ਅੰਜੂ ਜੀ ਮੇਰਾ ਸਾਥ ਦੇ ਰਹੇ ਨੇ ਅਜੇ ਕਰਨ ਤੋਂ ਨਾ ਟੈਕਨੀਸ਼ੀਅਨ ਔਰ ਸਾਡੇ ਨਾਲ ਹਾਜ਼ਰ ਨੇ ਮਿੰਟੂ ਜੀ ਤੇ ਵੇਖਦੇ ਹਾਂ ਪਹਿਲਾ ਕੁਸ਼ਚਨ
2: ਜੀ ਮਿੰਟੂ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਆਪ ਜੀ ਨੂੰ ਪੁੱਛਣਾ ਚਾਹਾਂਗੇ ਕਿ ਸੀਜੇਪੀ ਦੇ ਪ੍ਰੋਟੈਸਟ ਉਸ ਦੇ ਤਹਿਤ ਗਣੇਸ਼ ਕੁਮਾਰ ਦੀ ਹੋਰ ਚੋਰੀ ਫੜੀ ਗਈ ਹੈ ਕੀ ਕਹਿਣਾ ਚਾਹੋਗੇ
6: ਦੇਖੋ ਪ੍ਰੋਟੈਸਟ ਇੱਕ ਪਾਸੇ ਆ ਪਰ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਆ ਤਾਂ ਸੁਪਰੀਮ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ ਆ ਤਾਂ ਜਿਹੜਾ ਇਹਨਾਂ ਨੇ ਫਾਰਮ 6 ਲਾਇਆ ਸੀ ਜਿਹਦੀ ਆਪਾਂ ਗੱਲ ਕੀਤੀ ਸੀ ਇੱਕ ਦਿਨ ਕਿ ਫਾਰਮ 6 ਕੀ ਆ ਕਿ ਜਿਹੜਾ ਫਸਟ ਟਾਈਮ ਵੋਟਰ ਆ ਉਹਨੂੰ ਭਰ ਕੇ ਦੇਣਾ ਪੈਣਾ ਵਾ ਹੁਣ ਫਸਟ ਟਾਈਮ ਵੋਟਰ ਨੂੰ ਇਹ ਦੱਸਣਾ ਪੈਣਾ ਆ ਕਿ ਕੀ ਉਹਦੇ ਮਾਂ ਬਾਪ ਦੀ ਐਸ ਆਈ ਆਰ ਕੋਈ ਵੀ ਆ ਤਾਂ ਯਾਨੀ ਇਹ ਇੱਕ ਇਸ ਤਰ੍ਹਾਂ ਦਾ ਕਾਗਜ਼ ਸੀਗਾ ਜਿਹੜਾ ਕਿ ਬਿਨਾਂ ਜਿਵੇਂ ਆਪਾਂ ਵਿਧੀਗਤ ਇੱਕ ਪ੍ਰਣਾਲੀ ਚ ਰਹਿੰਦੇ ਹਾਂ ਕਿ ਕੋਈ ਵੀ ਇਸ ਤਰ੍ਹਾਂ ਦਾ ਐਡੀਸ਼ਨ ਕਰਨਾ ਹੈ ਤਾਂ ਤੁਹਾਨੂੰ ਸੰਸਦ ਦੇ ਜ਼ਰੀਏ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਵਿਧੀ ਅਖਤਿਆਰ ਕਰਨੀ ਪਵੇਗੀ ਤਾਂ ਬਹਰਹਾਲ ਇਸੇ ਚੀਜ਼ ਨੂੰ ਲੈ ਕੇ ਜਿਹੜੇ ਇਹਨਾਂ ਦੇ ਸਹਾਇਕ ਕਮਿਸ਼ਨਰ ਸਨ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਜਿਹੜੇ ਹੈਗੇ ਆ ਚੀਫ ਇਲੈਕਸ਼ਨ ਕਮਿਸ਼ਨਰ ਕਹਿ ਲੋ ਇਹਨਾਂ ਦੇ ਗਿਆਨੇਸ਼ ਉਹਨਾਂ ਨੂੰ ਐਤਰਾਜ਼ ਭੇਜੇ ਗਏ ਜਿਹੜੇ ਉਹਨਾਂ ਦੇ ਨਾਲ ਸੀਗੇ ਉਹਨਾਂ ਵੱਲੋਂ ਕਿ ਭਾਈ ਇਹ ਜਿਹੜਾ ਫਾਰਮ 6 ਆ ਫਾਰਮ 6 ਜਿਹੜਾ ਉਹ ਗਲਤ ਤਰੀਕੇ ਨਾਲ ਵਿੱਚ ਐਡ ਕਰ ਲਿਆ ਗਿਆ ਅੱਛਾ ਹੁਣ ਗਿਆਨੇਸ਼ ਕੁਮਾਰ ਜਦੋਂ ਇਸ ਸਾਰੀ ਸਥਿਤੀ ਨੂੰ ਕਿਉਂਕਿ ਦੇਖੋ ਇਹ ਠਹਿਰੇ ਗੁਜਰਾਤੀਆਂ ਦੇ ਚੇਲੇ ਤੇ ਗੁਜਰਾਤੀ ਤੁਹਾਨੂੰ ਪਤਾ ਹੀ ਆ ਕਿੰਨੇ ਤੇਜ਼ ਆ ਹੁਣ ਇਹਨਾਂ ਨੇ ਕੀ ਕੀਤਾ ਕਿ ਜਦੋਂ ਇਸ ਤਰ੍ਹਾਂ ਚਲੋ ਇਹਨਾਂ ਨੇ ਵਿਖਾਵਾ ਕੀਤਾ ਕਿ ਜੀ ਸਭ ਅੱਛਾ ਹੈ ਜੀ ਸਭ ਠੀਕ ਹੈ ਜੀ ਉਹ ਇਤਰਾਜ਼ ਥੋੜੀ ਸੀਗੇ ਉਹ ਤਾਂ ਐਵੇਂ ਵਿੱਚ ਆਪਸ ਦੇ ਅੰਦਰ ਦੀ ਜਿਹੜੀ ਗੱਲਬਾਤ ਆ ਵਾਰਤਾਲਾਪ ਆ ਉਹ ਸੀ ਸੁਜੈਸ਼ਨ ਸੀਗੇ ਯਾਨੀ ਰਾਜ ਨਹੀਂ ਦਿੱਤੀ ਗਿਆਨੇਸ਼ ਕੁਮਾਰ ਨੇ ਪਰ ਗਿਆਨੇਸ਼ ਕੁਮਾਰ ਨੇ ਇੱਕ ਦਾਵਾ ਕੀਤਾ ਸੀਗਾ ਕਿ ਜਿਹੜਾ ਫਾਰਮ 6 ਆ ਉਹ ਸੁਪਰੀਮ ਕੋਰਟ ਦੀ ਪ੍ਰਵਾਨਗੀ ਦੇ ਨਾਲ ਹੀ ਸੰਭਵ ਹੈ ਯਾਨੀ ਇਹਨਾਂ ਨੇ ਕਿਹਾ ਸੀਗਾ ਕਿ ਸੁਪਰੀਮ ਕੋਰਟ ਦੀ ਰੋਸ਼ਨੀ ਦੇ ਵਿੱਚ ਇਹ ਸਾਰਾ ਕੁਛ ਆ ਗਿਆ ਤੇ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਅਲਾਉ ਕੀਤਾ ਤਾਂ ਜਾ ਕੇ ਕਿਤੇ ਇਹ ਜਿਹੜਾ ਫਾਰਮ 6 ਆ ਉਹ ਇਸ ਨੂੰ ਲਾਗੂ ਕੀਤਾ ਤਾਂ ਹੁਣ ਹੁੰਦਾ ਕੀ ਆ ਕਿ ਕੋਰਟ ਨੇ ਇਹ ਗੱਲ ਕਹੀ ਆ ਕਿ ਅਸੀਂ ਕਿਸੇ ਵੀ ਕਿਸਮ ਦੀ ਜਿਹੜੀ ਫਾਰਮ 6 ਨਾਲ ਜੁੜੀ ਮਨਸੂਰੀ ਉਹ ਦਿੱਤੀ ਹੋਈ ਨਹੀਂ ਹੁਣ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਮੁੱਖ ਚੋਣ ਕਮਿਸ਼ਨਰ ਆ ਉਹ ਕਹਿ ਰਿਹਾ ਕਿ ਅਸੀਂ ਸੁਪਰੀਮ ਕੋਰਟ ਦੀ ਸਹਿਮਤੀ ਦੇ ਨਾਲ ਅਜਿਹਾ ਕੀਤਾ ਜਦਕਿ ਸੁਪਰੀਮ ਕੋਰਟ ਨੇ ਕੱਲ ਸੁਣਵਾਈ ਦੇ ਦੌਰਾਨ ਇਹ ਗੱਲ ਕਹੀ ਆ ਕਿ ਭਾਈ ਇਸ ਤਰ੍ਹਾਂ ਤੇ ਕੁਛ ਹੈ ਹੀ ਨਹੀਂ ਹੈ ਕਿ ਅਸੀਂ ਤੇ ਕੋਈ ਮਨਜ਼ੂਰੀ ਦਿੱਤੀ ਹੋਈ ਨਹੀਂ ਹੈ ਤਾਂ ਗੱਲ ਇਹ ਆ ਕਿ ਹੁਣ ਇਹਦੇ ਤੇ ਇਹ ਕਸੂਤੇ ਫਸ ਗਏ ਆ ਗਿਆਨੇਸ਼ ਦਾ ਤਾਂ ਪਹਿਲਾਂ ਹੀ ਵਿਰੋਧ ਬਹੁਤ ਜ਼ਿਆਦਾ ਸੀਗਾ ਹੁਣ ਤੇ ਸਾਰੇ ਕਹਿ ਰਹੇ ਆ ਕਿ ਤੁਹਾਡੀ ਚੋਰੀ ਫੜੀ ਗਈ ਆ ਤੁਸੀਂ ਰੰਗੇ ਹੱਥੀ ਫੜੇ ਗਏ ਆ ਰੰਗੇ ਹੱਥੀ ਫੜੇ ਗਏ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਔਖਾ ਹੀ ਹੈ ਇਹਨਾਂ ਦਾ ਕਿਉਂਕਿ ਅੱਗੇ ਵੀ ਜੇ ਤੁਸੀਂ ਵੇਖੋਗੇ ਤਾਂ ਜਿੰਨਾ ਵੀ ਇਤਰਾਜ਼ ਜਿੰਨਾ ਵੀ ਉਹ ਸਾਰਾ ਪ੍ਰਕਰਨ ਵਾਪਰਿਆ ਜੇ ਉਸ ਨੂੰ ਗੌ ਦੇ ਨਾਲ ਵੇਖੀਏ ਬਿਲਕੁਲ ਯਾਨੀ ਤਕਨੀਕੀ ਤੌਰ ਤੇ, ਤਾਂ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਉਹ ਬੀਬੀ ਸੀਮਾ ਖੰਨਾ ਸੀ, ਸੀਮਾ ਖੰਨਾ ਦੀ ਜਿਹੜੀ ਵਿਵਸਥਾ ਪੈਦਾ ਕੀਤੀ ਗਈ, ਜਿਹੜਾ ਪ੍ਰਬੰਧ ਪੈਦਾ ਕੀਤਾ ਗਿਆ ਖਾਸ ਤੌਰ ਤੇ ECI ਨੈਟ, ਉਸ ਨੂੰ ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਬਦਲਾਂਗੇ। ਹਾਲਾਂਕਿ ਸੀਮਾ ਖੰਨਾ ਦੇ ਉੱਤੇ ਜਿਹੜੇ ਬੰਦੇ ਜਵਾਬਦੇਹ ਸੀਗੇ ਇਹਨਾਂ ਨੂੰ ਬਣਾਉਣ ਵਾਲੇ, ਉਹਨਾਂ ਨੂੰ ਜਿਵੇਂ ਲਾਂਭੇ ਕੀਤਾ ਗਿਆ, ਸੰਜੇ ਕੁਮਾਰ ਨੂੰ ਜਿਸ ਤਰ੍ਹਾਂ ਲਾਂਭੇ ਕਰਕੇ, ਕਿਉਂਕਿ ਉਹਨੇ ਦੋ ਪੱਤਰ ਲਿਖੇ ਸੀ ਸੀਮਾ ਖੰਨਾ ਨੂੰ, ਕਿਹਾ ਸੀਗਾ ਕਿ ਤੁਸੀਂ ਜਿਹੜਾ ਕੁਛ ਕਰ ਰਹੇ ਹੋ ਯਾਨੀ ERO ਨੂੰ ਜਿਹੜਾ ਸ਼ਕਤੀਹੀਨ ਕਰ ਰਹੇ ਹੋ ਉਹ ਗਲਤ ਆ। ਤਾਂ ਉਸ ਤੋਂ ਬਾਅਦ ਮਤਲਬ ਕਿ ਜੁਲਾਈ ਅਗਸਤ ਦੇ ਵਿੱਚ ਆ ਕੇ ਮਨੀਸ਼ ਗਰਗ ਨੂੰ ਇੱਕ ਦਿਨ ਵਾਸਤੇ ਅਡੀਸ਼ਨਲ ਚਾਰਜ ਦੇ ਕੇ ਸੰਜੇ ਨੂੰ ਪਾਸੇ ਕਰਕੇ ਬਈ ਸਾਰਾ ਕੁਛ ਜਿਹੜਾ ਸੀ ਉਹ ਬਦਲ ਦਿੱਤਾ, ਕੰਮਾਂ ਦਾ ਬਟਵਾਰਾ ਵੀ ਬਦਲ ਦਿੱਤਾ। ਤਾਂ ਉਹ ਤੋਂ ਬਾਅਦ ਕੀ ਹੁੰਦਾ ਕਿ ਬਹੁਤ ਵੱਡੀ ਜਿਹੜੀ ਲੜਾਈ ਸੀਗੀ ਚੋਣ ਕਮਿਸ਼ਨਰ ਦੀ ਆਪਦੀ ਜਾਂ ਕਹਿ ਲਓ ਕਿ ਚੋਣ ਕਮਿਸ਼ਨਰਾਂ ਦੀ ਜਿਹੜੀ ਆਪਦੀ ਚੱਲ ਰਹੀ ਸੀ ਉਹ ਇੰਡੀਅਨ ਐਕਸਪ੍ਰੈਸ ਦੇ ਵਿੱਚ ਨਸ਼ਰ ਹੁੰਦੀ ਹੈ, ਜਿੱਥੋਂ ਇਹ ਕਹਾਣੀ ਖਿਲਰਦੀ ਆ। ਤਾਂ ਯਾਨੀ ਜੋ ਸੀਮਾ ਖੰਨਾ ਦਾ ਪ੍ਰਬੰਧ ਸੀ ਕਿ ਸੀਮਾ ਖੰਨਾ ਨੇ ਕੀ ਕੀਤਾ ਕਿ ERO ਦੇ ਜ਼ਰੀਏ ਜਿਹੜੀ ਕੋਈ ਵੋਟਰ ਸੂਚੀ ਦੇ ਵਿੱਚ ਵੋਟ ਜੋੜਨੀ ਆ ਜਾਂ ਕੱਟੀ ਜਾਣੀ ਆ ਯਾਨੀ ਐਸਟੀਐਮ ਪੱਧਰ ਤੇ, ਤਾਂ ਉਹਦਾ ਸਾਰਾ ਜਿਹੜਾ ਕੰਟਰੋਲ ਸੀ ਇੱਕ ਤਰ੍ਹਾਂ ਨਾਲ ਉਹ ERO ਤੋਂ ਲੈ ਕੇ ਖੁਦ ਤੱਕ ਸੀਮਿਤ ਕਰ ਲਿਆ, ਜਿਹਦੇ ਵਿੱਚ ਉਹਨਾਂ ਦੇ ਕੋਲ ਪਾਵਰ ਸੀ ਕਿ ਉਹ ਕੁਝ ਵੀ ਕਰ ਸਕਦੇ, ਯਾਨੀ ਕਿਸੇ ਨੂੰ ਵੀ ਵੋਟਰ ਸੂਚੀ ਚੋਂ ਬਾਹਰ ਕਰ ਸਕਦੇ, ਕਿਸੇ ਨੂੰ ਵੀ ਵੋਟਰ ਸੂਚੀ ਦੇ ਵਿੱਚ ਸ਼ਾਮਲ ਕਰ ਸਕਦੇ ਸੀਗੇ। ਤੋ ਮਤਲਬ ਉਹ ਸਾਰੀ ਜਿਹੜੀ ਵਿਵਸਥਾ ਸੀ, ਸਾਰਾ ਜਿਹੜਾ ਪ੍ਰਬੰਧ ਸੀ, ਉਸ ਪ੍ਰਬੰਧ ਨੂੰ ਵੀ ਅਖੀਰ ਇਹਨਾਂ ਨੇ ਕਿਹਾ ਕਿ ਅਸੀਂ ਬਦਲਾਂਗੇ। ਤਾਂ ਜਿਵੇਂ ਮੈਂ ਕਿਹਾ ਕਿ ਸੰਜੇ ਕੁਮਾਰ ਜਿਹੜੇ ਸੀਗੇ, ਸੰਜੇ ਕੁਮਾਰ ਵੀ ਕੀ ਕਰ ਰਹੇ ਸੀਗੇ, ਉਹ ਵੀ ਤੇ ਇਹੋ ਗੱਲ ਕਹਿ ਰਹੇ ਸੀਗੇ ਨਾ ਕਿ ਬਈ ਜਿਹੜਾ ਇਹ ਤੁਸੀਂ ਪ੍ਰਬੰਧ ਬਣਾ ਰਹੇ ਹੋ, ਜਿਹੜਾ ਨਿਜ਼ਾਮ ਸੈੱਟ ਕਰ ਰਹੇ ਹੋ, ਇਹ ਠੀਕ ਨਹੀਂ ਹੈਗਾ। ਤੋ ਗੱਲ ਇਹ ਆ ਕਿ ਇਹਨਾਂ ਨੂੰ ਪੈਰ ਪੈਰ ਤੇ ਇਸ ਦੇਸ਼ ਦੇ ਆਵਾਮ ਨੇ ਫੜ ਲਿਆ, ਜੋ ਇਹ ਕਰਦੇ ਪਏ ਸੀ। 13 ਕਰੋੜ ਵੋਟਰ ਹਾਲੇ ਵੀ ਬਾਹਰ ਆ, 47-45 ਕਰੋੜ ਟੋਟਲ ਇਹਨਾਂ ਨੇ ਲੋਕੀ ਡਾਂਸ ਕਰਵਾਇਆ ਉਹਨਾਂ ਤੋਂ, ਨਾਚ ਕਰਵਾਇਆ ਜਿਹੜੇ ਇਹਨਾਂ ਦੇ ਇਸ਼ਾਰਿਆਂ ਤੇ ਨੱਚਦੇ ਰਹੇ। 13 ਕਰੋੜ ਹਾਲੇ ਵੀ ਵੋਟਰ ਬਾਹਰ ਆ। ਤਾਂ ਜੇ ਉਸ ਵੋਟਰ ਦੀ ਅੱਜ ਦੀ ਆਪਾਂ ਕਿਸਮਤ ਦੇਖਦੇ ਹਾਂ ਤਾਂ ਉਹਦੇ ਵਿੱਚ ਇਹਨਾਂ ਚੀਜ਼ਾਂ ਦਾ, ਜਿਹੜੀਆਂ ਕਿ ਵਿਵਸਥਾਗਤ ਚੀਜ਼ਾਂ ਨੇ, ਇਹਨਾਂ ਦਾ ਬਹੁਤ ਵੱਡਾ ਰੋਲ ਸੀ।
0: 9058131320953213120 ਪਤਾ ਲੱਗਿਆ ਕਿ ਸੁਖਪਾਲ ਖਹਿਰਾ ਦੇ ਖਿਲਾਫ਼ ਦਰਜ ਹੋਇਆ ਮਾਮਲਾ ਕਿਸ ਸੰਦਰਭ ਚ?
6: ਸੁਖਪਾਲ ਖਹਿਰਾ ਨੇ ਗਾਇਤਰੀ ਵਿਸ਼ਨੋਈ ਜਿਹੜੀ ਬੀਬੀ ਰਾਜਸਥਾਨ ਤੋਂ ਇੱਥੇ ਆ ਕੇ ਰਹਿੰਦੀ ਹੈ, ਸੇਵਾਦਾਰਨੀ ਹੈ ਜਿਹੜੀ ਪੰਜਾਬ ਦੀ, ਉਹਦੇ ਖਿਲਾਫ਼ ਕੁਝ ਸਵਾਲ ਖੜੇ ਕੀਤੇ ਸਨ ਕਿ ਇਹ ਬੀਬੀ ਕਿਸ ਹੈਸੀਅਤ ਦੇ ਨਾਲ ਮਨੀਸ਼ ਸਿਸੋਦੀਆ ਸੰਗ ਰਹਿ ਰਹੀ ਆ। ਉਸ ਤੋਂ ਬਾਅਦ ਉਸਨੇ ਵੀ ਰਿਪਲਾਈ ਦਿੱਤਾ, ਜਦੋਂ ਰਿਪਲਾਈ ਦਿੱਤਾ ਤੇ ਉੱਥੇ ਤਾਂ ਹੋਰ ਰੌਲਾ ਪੈ ਗਿਆ ਕਿ ਉਹ ਕੋਠੀ ਨੰਬਰ ਕੁਛ ਹੋਰ ਬੋਲ ਰਹੀ ਸੀ, ਦਿਖਾ ਕੋਈ ਹੋਰ ਰਹੀ ਸੀ। ਡਾਕਟਰ ਬਲਵੀਰ ਵੀ ਫਸ ਗਏ, ਡਾਕਟਰ ਬਲਵੀਰ ਨੂੰ ਸਫਾਈ ਦੇਣੀ ਪਈ ਕਿ ਇਹ ਮੇਰੇ ਮੁੰਡੇ ਦੀ ਦੋਸਤ ਆ। ਯਾਨੀ ਇਹ ਕਹਾਣੀਆਂ ਹੋਰ ਤੁਰਦੀਆਂ ਇੱਕ ਆਮ ਆਦਮੀ ਪਾਰਟੀ ਵਾਸਤੇ ਰਾਜਨੀਤਿਕ ਸੰਕਟ ਜਿਹਾ ਬਣ ਗਈਆਂ। ਤਾਂ ਰਾਜਨੀਤਿਕ ਸੰਕਟ ਬਣ ਗਈਆਂ ਕਿ ਲੋਕਾਂ ਨੇ ਕਿਹਾ ਕਿ ਤੁਸੀਂ ਤੇ ਸਾਡੀਆਂ ਕੋਠੀਆਂ ਵੀ ਨਾ ਪਰਖੀਆਂ ਨੇ, ਤੁਸੀਂ ਤੇ ਸਾਡੀਆਂ ਕਾਰਾਂ ਵੀ ਤੋੜ ਰਹੇ ਹੋ, ਫਲਾਂ ਹੈ। ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਸੁਨੀਲ ਜਾਖੜ ਜਿਹੜੇ ਆ, ਸੁਨੀਲ ਜਾਖੜ ਵੀ ਬਕਾਇਦਾ ਸੈਕਟਰ 39 ਵਾਲੀ ਸਾਈਡ ਇੱਕ ਦਿਨ ਚਲੇ ਗਏ ਸਨ ਕਿ ਚਲੋ ਕੋਠੀਆਂ ਦੇਖ ਲਈਏ ਜਾ ਕੇ ਆਪਦੀਆਂ। ਤਾਂ ਯਾਨੀ ਏਦਾਂ ਰੌਲਾ ਪੈਂਦਾ ਗਿਆ। ਹੁਣ ਇਸ ਰੌਲੇ ਨੂੰ ਸਭ ਤੋਂ ਪਹਿਲਾਂ ਜਿਹੜਾ ਕਹਿ ਲੋ ਕਿ ਇੱਕ ਬੜਾ ਚੱਕਵਾ ਰੂਪ ਦਿੱਤਾ ਗਿਆ ਉਹ ਸੀ ਸੁਖਪਾਲ ਖਹਿਰਾ ਵੱਲੋਂ। ਤਾਂ ਸੁਖਪਾਲ ਖਹਿਰਾ ਦੀਆਂ ਜਿਹੜੀਆਂ ਉਹ ਵੀਡੀਓ ਸੀਗੀਆਂ ਜਿਨ੍ਹਾਂ ਦੇ ਰਾਹੀਂ, ਉਹ ਸ਼ਾਇਦ 2 ਸੀਗੀਆਂ ਜਿਨ੍ਹਾਂ ਦੇ ਰਾਹੀਂ ਗਾਇਤਰੀ ਬਿਸ਼ਨੋਈ ਤੇ ਸਵਾਲ ਖੜੇ ਕੀਤੇ ਗਏ, ਤਾਂ ਇਹਨਾਂ ਨੇ ਕੀ ਕਰਿਆ ਹੈ ਕਿ ਉਹ ਵੀਡੀਓ ਫੇਸਬੁੱਕ ਤੋਂ ਹਟਵਾ ਦਿੱਤੀਆਂ ਤੇ ਨਾਲ ਹੀ ਸੁਖਪਾਲ ਖਹਿਰਾ ਦੇ ਖਿਲਾਫ ਇੱਕ ਕੋਰਟ ਦੇ ਵਿੱਚ, ਤਾਂ ਹਲੇ ਚਲੋ ਇਹਨਾਂ ਨੇ ਨਹੀਂ ਜਾਣਾ ਕੋਰਟ ਦੇ ਵਿੱਚ ਤੇ ਬਾਅਦ ਚ ਜਾਣਗੇ, ਪਰ ਘੱਟੋ ਘੱਟ ਪੁਲਿਸ ਸਟੇਸ਼ਨ ਚ ਇੱਕ ਮਾਮਲਾ ਦਰਜ ਕਰਵਾ ਲਿਆ। ਹੁਣ ਉਹ ਪੁਲਿਸ ਸਟੇਸ਼ਨ ਕਿਹੜਾ ਹੈ, ਉਹ ਜਿਹੜੇ ਡਾਕੂਮੈਂਟ ਕੱਲ ਜਨਤਕ ਹੋਏ ਆ ਉਹਨਾਂ ਦੇ ਵਿੱਚ ਤੇ ਕਿਤੇ ਜ਼ਿਕਰ ਨਹੀਂ ਆਉਂਦਾ, FIR ਨੰਬਰ ਕਿੰਨਾ ਹੈ ਉਹ ਵੀ ਹਿਡਨ ਹੈ, ਪਰ ਸੁਖਪਾਲ ਖਹਿਰਾ ਤੇ ਮਾਮਲਾ ਦਰਜ ਕਰ ਲਿਆ ਗਿਆ ਕਿ ਇਹਨਾਂ ਨੇ ਇੱਕ ਲੇਡੀ ਦੀ ਸ਼ਾਨ ਦੇ ਖਿਲਾਫ ਬਿਨਾਂ ਤੱਥਾਂ ਤੋਂ ਗੱਲ ਕੀਤੀ ਆ, ਬਿਨਾਂ ਸਬੂਤਾਂ ਤੋਂ ਗੱਲ ਕੀਤੀ ਆ, ਉਹਨਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਵਗੈਰਾ ਵਗੈਰਾ। ਤੋ ਮਤਲਬ ਮਾਮਲਾ ਦਰਜ ਕਰਕੇ ਬੇਸਿਕਲੀ ਇਹਨਾਂ ਨੇ ਪਹਿਲਾ ਕੰਮ ਇਹ ਕੀਤਾ ਕਿ ਜਿਹੜਾ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੇ ਵੀਡੀਓ ਪਿਆ ਸੀਗਾ ਉਹ ਚੁਕਾਇਆ, ਫਿਰ ਦੂਜਾ ਚੁਕਾ ਦਿੱਤਾ। ਹੁਣ ਸੁਖਪਾਲ ਖਹਿਰਾ ਨੂੰ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਪਤਾ ਨਹੀਂ ਹੈ, ਪਰ ਇਹਨਾਂ ਨੇ ਇੱਕ ਵਾਰੀ ਗਾਇਤਰੀ ਵਿਸ਼ਨੋਈ ਵਾਲੀਆਂ ਜਿਹੜੀਆਂ ਵੀਡੀਓਜ਼ ਆ ਉਹਨਾਂ ਤੋਂ ਪੱਲਾ ਛੁਡਾ ਲਿਆ, ਉਹਨਾਂ ਤੋਂ ਆਪਦਾ ਪਿੰਡ ਛੁਡਾ ਲਿਆ। ਤਾਂ ਗੱਲ ਇਹ ਆ ਕਿ ਇੱਦਾਂ ਹੁਣ ਪਰਚਾ ਦਰਜ ਕਰਨ ਲੱਗੇ ਹਰ ਗੱਲ ਤੇ, ਹਰ ਗੱਲ ਤੇ। ਤਾਂ ਮੈਂ ਅੱਗੇ ਕਹਿਣਾ ਕਿ ਭਗਵੰਤ ਮਾਨ ਹੋਰੀ ਤੇ ਸ਼ਾਇਦ ਰਾਜਨੀਤੀ ਦੇ ਵਿੱਚ ਕਦੇ ਪ੍ਰਵਾਨ ਨਾ ਚੜਦੇ, ਕਿਉਂਕਿ ਇਹਨਾਂ ਨੇ ਤਾਂ ਸਾਰੀ ਜ਼ਿੰਦਗੀ ਕੰਮ ਹੀ ਇਹ ਕੀਤਾ, ਸਵਾਲ ਖੜੇ ਕਰਨੇ, ਬਵਾਲ ਖੜੇ ਕਰਨੇ, ਵਿਰੋਧੀਆਂ ਤੇ ਇਲਜ਼ਾਮ ਲਾਉਣੇ। ਤਾਂ ਇਹ ਜਸਟ ਕਹਿ ਲੋ ਕਿ ਸੁਖਪਾਲ ਖਹਿਰਾ ਨੇ ਇੱਕ ਗੱਲ ਪੁੱਛੀ ਸੀ ਕਿ ਬੀਬੀ ਕਿਵੇਂ ਰਹਿ ਰਹੀ ਆ, ਉਹ ਬੀਬੀ ਮੰਨ ਰਹੀ ਆ ਕਿ ਮੇਰਾ ਪਿਤਾ ਬਿਮਾਰ ਹੈ ਜੀ, ਤੇ ਮੈਂ ਉਹਦੇ ਵਾਸਤੇ ਉਹਦੀ ਸਰਜਰੀ ਹੋਈ ਆ, ਉਹਦੇ ਕਰਕੇ ਇੱਥੇ ਰਹਿ ਰਹੀ ਆ। ਹੁਣ ਜੇ ਤਾਂ ਸੁਖਪਾਲ ਖਹਿਰਾ ਨੇ ਗਲਤ ਕਿਹਾ ਤਾਂ ਕਹੋ, ਉਹ ਤੇ ਖੁਦ ਮੰਨ ਰਹੀ ਆ। ਹੁਣ ਜੇ ਸਰਜਰੀ ਦੀ ਗੱਲ ਆ ਤਾਂ ਸਾਡੇ ਵਰਗਿਆਂ ਨੇ ਪਤਾ ਕੀਤਾ ਕਿ ਉਹਦਾ ਬਾਪ ਤੇ ਜਿਹੜਾ ਹੈ ਉਹ ਮੇਜਰ ਸੂਬੇ ਦਾ ਰਿਟਾਇਰ ਆ, ਜਿਹਨੂੰ ਪੂਰੇ ਇੰਡੀਆ ਦੇ ਵਿੱਚ ਮੁਫ਼ਤ ਸਿਹਤ ਇਲਾਜ ਮਿਲਦਾ ਹੈ, ਉਹ ਸਰਜਰੀ ਕਰਵਾਉਣ ਇੱਥੇ ਕਿਉਂ ਆਇਆ? ਇਹ ਵੀ ਇੱਕ ਵੱਡਾ ਸਵਾਲ ਹੈ। ਫਿਰ ਮਤਲਬ ਕਿ ਕਹਾਣੀ ਤੁਰਦਿਆਂ ਤੁਰਦਿਆਂ ਸੁਖਪਾਲ ਖਹਿਰਾ ਨੇ ਤਾਂ ਲਿਸਟ ਕੱਢ ਦਿੱਤੀ ਕਿ ਕਿਹੜਾ ਕਿਹੜੀ ਕੋਠੀ ਦੇ ਵਿੱਚ ਰਹਿ ਰਿਹਾ, ਕਿਹੜਾ ਕਿੰਨੇ ਨੰਬਰ ਕੋਠੀ ਦੇ ਵਿੱਚ ਰਹਿ ਰਿਹਾ, ਤਾਂ ਉਹ ਸਾਰੀ ਲਿਸਟ ਸੀ। ਤਾਂ ਤੁਸੀਂ ਕਰਦੇ ਕੀ ਕਿ ਚੁੱਪ ਕਰਕੇ ਉਹਨਾਂ ਕੋਠੀਆਂ ਨੂੰ ਵਿਖਾ ਦਿੰਦੇ, ਓਪੋਜੀਸ਼ਨ ਨੂੰ ਕਹਿੰਦੇ ਕਿ ਆਓ ਭਾਈ ਤੁਹਾਨੂੰ ਸੱਦਾ ਹੈ ਕੱਲ ਨੂੰ ਸਵੇਰੇ ਆ ਕੇ ਤੁਸੀਂ ਵੇਖ ਲਓ ਕੌਣ ਕਿੱਥੇ ਰਹਿ ਰਿਹਾ, ਜਾਂ ਤੁਸੀਂ ਮੀਡੀਆ ਨੂੰ ਦਿਖਾ ਦਿੰਦੇ ਜਾਂ ਵੀਡੀਓਗ੍ਰਾਫੀ ਕਰਾ ਕੇ ਦੱਸ ਦਿੰਦੇ। ਪਰ ਤੁਸੀਂ ਉਸ ਚੀਜ਼ ਨੂੰ ਪਹਿਲਾਂ ਤੇ ਲੁਕਾਇਆ, ਛੁਪਾਇਆ, ਨੇਮ ਪਲੇਟਾਂ ਲਾ ਲਈਆਂ, ਸਾਰਾ ਕੁਛ ਕਰ ਕਰਾ ਕੇ, ਤੇ ਹੁਣ ਅਖੀਰ ਇੱਕ ਅਸਰ ਰਹਿ ਗਈ ਸੀ ਕਿ ਬਾਈ ਸੁਖਪਾਲ ਖਹਿਰਾ ਤੇ ਮੁਕੱਦਮਾ ਦਰਜ ਕਰ ਦਿੱਤਾ। ਤੋ ਸੁਖਪਾਲ ਖਹਿਰਾ ਤੇ ਮੁਕੱਦਮਾ ਦਰਜ ਜ਼ਰੂਰ ਹੋਇਆ, ਪਰ ਉਹ ਕਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਆ, ਕਿੰਨੇ ਨੰਬਰ ਪਰਚਾ, ਉਹ ਹਾਲੇ ਤੱਕ ਪਤਾ ਨਹੀਂ ਸੀ ਲੱਗਾ। ਕੱਲ
0: ਜੀ ਅਗੇ 9058132095813120, ਜਿਵੇਂ ਕਿ ਅਸੀਂ ਡੇ ਫਸਟ ਤੋਂ ਦੱਸਦੇ ਆ ਰਹੇ ਕਿ ਸਾਡਾ ਟੈਸਟਿੰਗ ਪੀਰੀਅਡ ਚੱਲ ਰਿਹਾ ਸਵੇਰੇ ਸਾਢੇ 5 ਵਜੇ ਤੋਂ ਬਾਅਦ, ਸਾਨੂੰ ਸੂਰਜ ਉਦੇ ਹੋਣ ਤੋਂ ਬਾਅਦ ਕ੍ਰਿਸਟਲ ਕਲੀਅਰ ਬਹੁਤ ਦੂਰ ਤੱਕ ਸੁਣਾਈ ਦਿੰਦਾ। ਸ਼ਾਮ ਨੂੰ ਇਹਦੀ ਅਸੀਂ ਜਦੋਂ ਤੋਂ ਹੀ ਸਾਡਾ ਵੈਸੇ ਸ਼ੋਅ ਪਹਿਲਾਂ 10 ਵਜੇ ਤੱਕ ਚੱਲਦਾ ਸੀ, ਅਸੀਂ ਇੱਕ ਘੰਟਾ ਅਰਲੀ ਬੰਦ ਕਰਦੇ ਹਾਂ ਕਿਉਂਕਿ ਜਿਹੜੀ ਨਿਯਮਾਂ ਦੇ ਮੁਤਾਬਕ ਜਿਹੜਾ ਇਹਦੀ ਟੈਸਟਿੰਗ ਹੈ ਉਹਦੇ ਵਿੱਚ ਜੋ ਕੁਝ ਵੀ ਸਾਨੂੰ ਜਿਹੜੀ ਗਾਈਡਲਾਈਨ ਨੇ ਫੋਲੋ ਕਰ ਰਹੇ ਹਾਂ। ਸੋ ਤੁਹਾਡੀਆਂ ਜਿਹੜੀਆਂ ਵੀ ਕੰਸਰਨ ਆ ਪਲੀਜ਼ ਅਸੀਂ ਨੰਬਰ ਇੱਕ ਦੇ ਰਹੇ ਹਾਂ 416-3031515, 416-3031515। ਜੇ ਤੁਸੀਂ ਇਹ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਤਾਂ ਇੰਗਲਿਸ਼ ਐਕਸੈਂਟ ਦੇ ਸਾਨੂੰ ਕਾਲ ਕਰ ਰਹੇ ਹੋ, ਮਾਈਟ ਬੀ ਸਮਥਿੰਗ ਫਿਸ਼ੀ। ਸੋ ਪਲੀਜ਼ ਜੇ ਤੁਹਾਨੂੰ ਪੰਜਾਬੀ ਪ੍ਰੋਗਰਾਮ ਇੰਗਲਿਸ਼ ਐਕਸੈਂਟ ਵਾਲਿਆਂ ਨੂੰ ਲਾਈਕ ਕਰਦੇ ਆ, ਅਸੀਂ ਬੜੀ ਐਪਰੀਸ਼ੀਏਟ ਕਰਦੇ ਆ ਕਿ ਸਾਨੂੰ ਤੁਸੀਂ ਸੁਣਦੇ ਹੋ। ਬਟ ਡੂ ਕਾਲ ਓਨ ਦਿਸ ਨੰਬਰ 416-3031515। ਇਹ ਇੱਕ ਵਾਰੀ ਇਸ ਗੱਲ ਨੂੰ ਇੰਗਲਿਸ਼ ਦੇ ਵਿੱਚ ਅੰਜੂ ਜੀ ਐਕਸਪਲੇਨ ਕਰ ਦਿੰਦੇ ਤੁਹਾਨੂੰ ਕਿ ਕਿਹੜੇ ਨੰਬਰ ਤੇ ਤੁਸੀਂ ਜੇਕਰ ਤੁਹਾਨੂੰ ਕੋਈ ਡਿਸਟਰਬੈਂਸ ਆ ਰਹੀ ਹੈ, ਜੇ ਆ ਰਹੀ ਹੈ ਤਾਂ ਉਹਦੀਆਂ ਮਤਲਬ ਜਿਹੜੀਆਂ ਗਾਈਡਲਾਈਨ ਨੂੰ ਫੋਲੋ ਕਰਦੇ ਹੋਏ ਉੱਥੇ ਜਾ ਕੇ ਸਾਡੀ ਇੰਜੀਨੀਅਰ ਟੀਮ ਜਿਹੜੀ ਹੈ ਉਹ ਜ਼ਰੂਰ ਫੋਲੋ ਕਰੇਗੀ। ਇਹ ਉਹਨਾਂ ਦਾ ਕੰਮ ਹੈ, ਉਹਨਾਂ ਨੂੰ ਅਸੀਂ ਹਾਇਰ ਇਸ ਕਰਕੇ ਕੀਤਾ।
2: ਜੀ ਡੈਫੀਨੇਟਲੀ ਟੈਕਨੀਕਲ ਟੀਮ ਇਜ਼ ਵਰਕਿੰਗ ਔਨ ਦ ਕਲੈਰਿਟੀ ਆਫ ਦਾ ਸਾਊਂਡ, ਅਸੀਂ ਕੰਮ ਕਰ ਰਹੇ, ਰਿਸਰਚ ਵਗੈਰਾ ਦੀ ਟੀਮ ਸਾਡੀ ਚੱਲ ਰਹੀ ਹੈ, ਟੈਕਨੀਕਲ ਟੀਮ ਇੰਜੀਨੀਅਰਸ ਦੀ। ਐਂਡ ਵੀ ਰਿਕੁਐਸਟ ਇਫ ਯੂ ਹੈਵ ਐਨੀ ਫੀਡਬੈਕ ਅਬਾਊਟ ਦ ਸ਼ੋ, ਅਬਾਊਟ ਦੀ ਸਾਊਂਡ ਕਲੈਰਿਟੀ, ਯੂ ਕੈਨ ਕਾਲ
0: 416-3031515.
2: ਪੰਜਾਬ ਸਰਕਾਰ ਫੈਸਲੇ ਨੂੰ ਚੁਣੌਤੀ ਦੇਵੇਗੀ ਜੀ, ਤੁਸੀਂ ਕੀ ਕਹਿਣਾ ਚਾਹੋਗੇ?
6: ਹਾਂਜੀ, ਕੱਲ ਸਵੇਰੇ ਸਵੇਰੇ ਇਹਨਾਂ ਤੇ ਦੁੱਖਾਂ ਦਾ ਭਾਰ ਟੁੱਟ ਪਿਆ ਸੀਗਾ। ਮਾਨ ਸਰਕਾਰ ਕੱਲ ਬਹੁਤ ਕਸੂਤਾ ਫਸ ਗਈ ਸੀ ਸਵੇਰੇ ਸਵੇਰੇ
2: ਜੀ।
6: ਇੰਡੀਆ ਦੇ ਵਿੱਚ ਜਦੋਂ ਲੋਕ ਰੋਟੀ ਪਾਣੀ ਖਾ ਰਹੇ ਸੀਗੇ ਸਵੇਰ ਦੇ ਟਾਈਮ ਦਾ, ਤਾਂ ਉਦੋਂ ਇਹ ਕਿੱਲ ਗੱਡ ਦਿੱਤਾ ਹਾਈਕੋਰਟ ਨੇ। ਹਾਈਕੋਰਟ ਨੇ ਕੀ ਕਿਹਾ? ਹਾਈਕੋਰਟ ਨੇ ਕਿਹਾ ਕਿ ਜੋ ਕਥਿਤ ਰਿਸ਼ਵਤਖੋਰੀ ਵਾਲਾ ਮਾਮਲਾ ਹੈ, ਮੁੱਖ ਮੰਤਰੀ ਦੇ ਦਫ਼ਤਰ ਨਾਲ ਜੁੜਿਆ, ਉਸ ਦੀ ਜਾਂਚ ਸੀਬੀਆਈ ਕਰੇਗੀ। ਸੀਬੀਆਈ ਨੂੰ ਇਹ ਜਾਂਚ ਉਹਨਾਂ ਨੇ ਹੈਂਡ ਓਵਰ ਕਰ ਦਿੱਤੀ। ਟਾਈਮ ਬਾਉਂਡ ਜਾਂਚ, ਟਾਈਮ ਬਾਉਂਡ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਇੱਕ ਨਿਸ਼ਚਿਤ ਸਮੇਂ ਚ, ਤੈਅ ਸਮੇਂ ਦੇ ਵਿੱਚ ਉਹ ਸਾਰਾ ਕੁਛ ਡਨ ਕਰਕੇ ਲਿਆਉਣਾ ਰਿਕਾਰਡ ਤੇ। ਤਾਂ ਇਹਦੇ ਨਾਲ ਕੀ ਹੋਇਆ ਅੰਜੂ ਜੀ ਕਿ ਸੀਬੀਆਈ ਦੀ ਜਾਂਚ ਦੀ ਗੱਲ ਸੁਣ ਕੇ ਵੱਡੇ ਵੱਡੇ ਅਫਸਰਾਂ ਤੇ ਜਿਹੜੇ ਦਲਾਲ ਆ ਉਹਨਾਂ ਦੇ ਤੇ ਤੋਤੇ ਉੱਡ ਗਏ। ਕਿਉਂ? ਕਿਉਂਕਿ ਇਹ ਜਿਹੜਾ ਮਾਮਲਾ ਹੈ ਜੋ ਸੋ ਕਾਲਡ ਕਹਿ ਲੋ ਚਰਚਾ ਹੈ ਜਾਂ ਕਥਿਤ ਇਲਜ਼ਾਮਾਤ ਨੇ ਉਹ ਇਹ ਆ ਕਿ ਅਸਲਾ ਲਾਇਸੈਂਸ ਤੋਂ ਲੈ ਕੇ ਅਸਲਾ ਲਾਇਸੈਂਸ ਬਣਾਉਣ ਤੋਂ ਲੈ ਕੇ ਵੱਡੀਆਂ ਵੱਡੀਆਂ ਬਦਲੀਆਂ ਦੇ ਏਦਾਂ ਕਰਦਿਆਂ ਕਰਾਉਂਦਿਆਂ 61 ਮਾਮਲੇ ਨੇ
0: 61
6: ਯਾਨੀ ਮੁੱਖ ਮੰਤਰੀ ਦੇ ਦਫ਼ਤਰ ਦੇ ਨਾਲ ਸਿੱਧੀਆਂ 61 ਫਾਈਲਾਂ ਜੁੜਦੀਆਂ ਨੇ। ਹੁਣ 61 ਮਤਲਬ ਕਿ ਜਿਵੇਂ ਲਾ ਲਓ ਕੋਈ ਸਰਕਾਰੀ ਅਫਸਰ ਤਬਦੀਲ ਕੀਤਾ ਉਹ ਕਿੱਥੋਂ ਕੀਤਾ? ਪੰਜਾਬ ਪੁਲਿਸ ਚੋਂ, ਤਾਂ ਪੰਜਾਬ ਪੁਲਿਸ ਵੀ ਬੁਲੇਟੇ ਚ ਆ ਗਏ। ਕੋਈ ਆਰਮਸ ਐਕਟ ਦਾ ਕੰਮ ਆ ਉਹ ਯਾਨੀ ਆਰਮ ਲਾਇਸੈਂਸ ਦਾ ਕੰਮ ਆ ਤਾਂ ਉਹ ਆ ਗਿਆ ਹੋਮ ਮਿਨਿਸਟਰੀ। ਹੋਮ ਮਿਨਿਸਟਰੀ ਕਿਹਦੇ ਆ? ਮਤਹਿਤ ਉਹ ਭਗਵੰਤ ਮਾਨ ਹੋਰਾਂ ਦੇ। ਯਾਨੀ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਕਹਿ ਸਕਦੇ ਆ ਕਿ ਬਹੁਤ ਵੱਡੇ ਪੱਧਰ ਤੇ ਕਾਂਬਾ ਛਿੜ ਗਿਆ ਕਿ ਆ ਕੇ ਬਣ ਗਿਆ ਲੋਕੋ। ਤਾਂ ਉਹ ਤੋਂ ਬਾਅਦ ਹੁਣ ਦੇਖੋ ਗੱਲ ਇਹ ਆ ਕਿ ਇਹ ਤੇ ਗਮਾਡਾ ਤੇ ਜਿਹੜੀ ਰੇਡ ਹੋਈ ਆ ਪਿੱਛੇ ਜੇ ਉਹਦੇ ਖਿਲਾਫ਼ ਕੱਲ ਹਾਈਕੋਰਟ ਚ ਤੁਰੇ ਫਿਰਦੇ ਸੀਗੇ, ਵੈਸੇ ਅੱਗੇ ਵੀ ਜਾ ਕੇ ਆਏ ਆ। ਇਹਨਾਂ ਨੇ ਕੀ ਕਰਿਆ ਕਿ ਹੁਣ ਵੇਖਿਆ ਕਿ ਬਈ ਕੰਮ ਔਖਾ ਹੋ ਜਾਊਗਾ, ਬੇ ਔਖੀ ਹੋ ਜੂ ਕੈਦ ਕੱਟਣੀ, ਕਤੋਂ ਮਾਰਦਾ ਜੱਟਾ ਲਲਕਾਰੇ ਕਿ ਬਈ ਇਹ ਤੇ ਬਹੁਤ ਔਖਾ ਹੋ ਜੂ। ਇਹਨਾਂ ਨੇ ਹੁਣ ਕੱਲ ਜਿਵੇਂ ਤੁਸੀਂ ਦੇਖਿਆ ਹੋਣਾ ਬਲਤੇਜ ਪੰਨੂ ਕਹਿ ਰਹੇ ਸੀਗੇ ਕਿ ਮੁੱਖ ਮੰਤਰੀ ਨੂੰ ਬਦਨਾਮ ਕਰ ਰਹੀ ਹੈ ਭਾਜਪਾ, ਏਦਾਂ ਹੈ ਕੇਂਦਰ ਸਰਕਾਰ ਨੇ ਉਹਨਾਂ ਸਾਰੇ ਸੂਬਿਆਂ ਵਿੱਚ ਇਸੇ ਤਰ੍ਹਾਂ ਦੇ ਤਰੀਕੇ ਅਪਣਾਏ ਜਿੱਥੇ ਚੋਣਾਂ ਨੇੜੇ ਸਨ, ਮਤਲਬ ਕਿ ਉਹ ਤੇ ਜੋੜ ਰਹੇ ਨੇ ਸਰਕਾਰ ਵਾਲੇ ਕਿ ਹਾਂਜੀ ਜਿੱਥੇ ਜਿੱਥੇ ਜਿਹੜੇ ਜਿਹੜੇ ਸੂਬੇ ਦੇ ਵਿੱਚ ਇਲੈਕਸ਼ਨ ਹੁੰਦਾ ਹੈ ਉੱਥੇ ਅਯੋ ਰੰਗ ਦਿਖਾਇਆ ਜਾਂਦਾ ਹੈ, ਤਾਂ ਪੰਜਾਬ ਸਰਕਾਰ ਨੂੰ ਯਾਨੀ ਮੁੱਖ ਮੰਤਰੀ ਸਾਹਿਬ ਨੂੰ ਬਦਨਾਮ ਕੀਤਾ ਜਾ ਰਿਹਾ। ਪਰ ਦੋਵੇਂ ਪਾਸੇ ਜੇ ਤੁਸੀਂ ਵੇਖੋਗੇ ਤਾਂ ਨਾਲ ਦੀ ਨਾਲ ਕੱਲ ਜਦੋਂ ਇਹ ਸਾਰਾ ਕੁਛ ਵਾਪਰਿਆ ਤਿਆਰੀਆਂ ਹੋ ਗਈਆਂ ਕਿ ਇਸ ਫੈਸਲੇ ਨੂੰ ਸੁਪਰੀਮ ਕੋਰਟ ਚ ਚੈਲੰਜ ਕੀਤਾ ਜਾਵੇ, ਸੁਪਰੀਮ ਕੋਰਟ ਚੋਂ ਕੋਈ ਰਾਹਤ ਲਿਆਂਦੀ ਜਾਵੇ, ਨਹੀਂ ਤਾਂ ਰਗੜੇ ਜਾਵਾਂਗੇ। ਮਤਲਬ ਫੈਸਲਾ ਕੀ ਹੋਇਆ ਕਿ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਕਿ ਟਾਈਮ ਬਾਉਂਡ ਇਨਕੁਆਇਰੀ ਪਰਚਾ ਦਰਜ ਕਿਹਦੇ ਤੇ? ਸਭ ਤੋਂ ਪਹਿਲਾਂ ਪਰਚਾ ਦਰਜ ਕਰਨਾ ਰਾਜਵੀਰ ਘੁੰਮਣ ਤੇ। ਰਾਜਵੀਰ ਘੁੰਮਣ ਕੌਣ? ਸੱਜਣ। ਸੱਜਣ ਜੀ ਕਿਹਦੇ? ਮੁੱਖ ਮੰਤਰੀ ਦੇ। ਬਹਿੰਦੇ ਕਿੱਥੇ ਆ? ਮੁੱਖ ਮੰਤਰੀ ਦੇ ਦਫ਼ਤਰ। ਰਹਿੰਦੇ ਕਿੱਥੇ ਆ? ਮੁੱਖ ਮੰਤਰੀ ਦੇ ਘਰ। ਇਹਨਾਂ ਨੂੰ ਮਿੰਨੀ ਮੁੱਖ ਮੰਤਰੀ ਕਿਹਾ ਜਾਂਦਾ। ਕੋਈ ਬਦਲੀ, ਕੋਈ ਸ਼ਦਲੀ, ਕੋਈ ਪੁੱਠਾ, ਕੋਈ ਸਿੱਧਾ, ਹਰੇਕ ਕੰਮ ਇਹ ਕਰਦੇ ਆ। ਮਤਲਬ ਕਿ ਕਿਹਾ ਜਾਂਦਾ ਕਿ ਜੇ ਪੁਰਾਣੇ ਸਮੇਂ ਦੇ ਵਿੱਚ ਕਥਾਵਾਂ ਸਨ ਕਿ ਤੋਤੇ ਦੇ ਵਿੱਚ ਜਾਨ ਆ ਕਿਸੇ ਰਾਜੇ ਦੀ, ਤਾਂ ਮੁੱਖ ਮੰਤਰੀ ਦੀ ਜਾਨ ਇਸ ਤੋਤੇ ਚ ਆ। ਤੋ ਇਸ ਕਰਕੇ ਇਸ ਤੋਤੇ ਨੂੰ ਬਚਾਉਣਾ ਬਹੁਤ ਜ਼ਰੂਰੀ ਆ। ਇਸ ਤੋਤੇ ਨੇ ਸਾਰਾ ਤਾਮ ਚਾਮ ਸੰਭਾਲ ਰੱਖਿਆ ਹੈ। ਇਹ ਤੋਤਾ ਸਾਰਾ ਪ੍ਰਬੰਧ ਕਰਦਾ ਹੈ ਜੋ ਵੀ ਪੰਜਾਬ ਚ ਹੁੰਦਾ ਹੈ। ਮੁੱਖ ਮੰਤਰੀ ਨੂੰ ਤਾਂ ਕੋਈ ਪਤਾ ਹੀ ਨਹੀਂ ਹੈਗਾ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਇਮਾਨਦਾਰੀ ਨਾਲ। ਕਿਉਂ? ਕਿਉਂਕਿ ਹਾ ਗੱਲਾਂ ਜਿਹੜੀਆਂ ਨੇ ਉਹ ਤੁਹਾਨੂੰ ਕੋਈ ਉਹ ਦੱਸ ਸਕਦਾ ਜਿਹੜਾ ਮੁੱਖ ਮੰਤਰੀ ਦੇ ਨਾਲ ਵਾਹ ਵਾਸਤਾ ਰੱਖਦਾ, ਚਾਹੇ ਬਿਊਰੋਕਰੇਸੀ ਚ ਆ, ਚਾਹੇ ਐਮ ਪੀ ਆ, ਐਮ ਐਲ ਏ ਆ, ਜਿਹਦਾ ਵਾਹ ਪੈਂਦਾ ਮੰਤਰੀ ਆ। ਦੂਜਾ ਬੰਦਾ ਤੇ ਸੋਚਦਾ ਕਿ ਮੁੱਖ ਮੰਤਰੀ ਤਾਂ ਭਗਵੰਤ ਮਾਨ ਹੈ, ਪਰ ਜਿਹੜੇ ਬੰਦੇ ਇਹਨਾਂ ਚੀਜ਼ਾਂ ਤੋਂ ਜਾਣੂ ਆ ਉਹਨਾਂ ਨੂੰ ਪਤਾ ਕਿ ਮੁੱਖ ਮੰਤਰੀ ਤੇ ਅਸਲੀ ਜਿਹੜਾ ਉਹ ਰਾਜਵੀਰ ਘੁੰਮਣ ਆ। ਰਾਜਵੀਰ ਘੁੰਮਣ ਸਭ ਕੁਛ ਕਰ ਕਰਾ ਕੇ ਤੇ ਜਾ ਕੇ ਬਰੀਫ ਕਰਦਾ ਸਿਰਫ ਮੁੱਖ ਮੰਤਰੀ ਨੂੰ, ਆਹ ਕਰਤਾ ਤੇ ਆਹ ਕਰਨਾ। ਮੁੱਖ ਮੰਤਰੀ ਤੇ ਡੰਮੀ ਹੈ ਇੱਕ ਤਰ੍ਹਾਂ ਨਾਲ, ਮੁੱਖ ਮੰਤਰੀ ਤੇ ਨਾਮ ਦਾ, ਮੁੱਖ ਮੰਤਰੀ ਤੇ ਚੁਟਕਲੇ ਸੁਣਾਉਣ ਨੂੰ ਰੱਖਿਆ ਵਾ। ਤਾਂ ਗੱਲ ਇਹ ਕਿ ਇਸ ਨੂੰ ਬਚਾਉਣ ਵਾਸਤੇ ਕਿਸੇ ਵੀ ਹੱਦ ਤੀਕਰੇ ਜਾ ਸਕਦੇ ਆ। ਤਾਂ ਕੱਲ ਹੀ ਕੋਸ਼ਾਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ, ਕੱਲ ਹੀ ਫਾਈਲਾਂ ਦੀ ਫੋਲਾ ਫਾਲੀ ਸ਼ੁਰੂ ਹੋ ਗਈ ਸੀ। ਐਡਵੋਕੇਟ ਜਨਰਲ ਦਫ਼ਤਰ ਦੀ ਜਿਹੜੀ ਟੀਮ ਆ ਉਹ ਕੱਲ ਤੋਂ ਤਿਆਰੀ ਕਰਨ ਲੱਗ ਪਈ ਸੀ ਕਿ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਨਾ ਵਾ।
0: ਮੈਨੂੰ ਜੀ ਇਹ ਤਰਾਸਦੀ ਨਹੀਂ ਗੀ ਕਿ ਕੈਪਟਨ ਅਮਰਿੰਦਰ ਸਿੰਘ ਵੇਲੇ ਦੇ ਭਰਤਿੰਦਰ ਚਾਹਲ ਮੁੱਖ ਮੰਤਰੀ ਮੰਨੇ ਜਾਂਦੇ ਸਨ, ਔਰ ਇਧਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਵੇਲੇ ਵੀ ਇੱਕ ਨਾਮ ਬੜਾ ਚਰਚਾ ਦੇ ਵਿੱਚ ਰਿਹਾ। ਇਹ ਤਰਾਸਦੀ ਨਹੀਂ ਕਿ ਸਾਡੇ ਜਿਹੜੇ ਮੁੱਖ ਮੰਤਰੀ ਨੇ ਉਹ ਆਪਣੇ ਨਿੱਜੀ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਸਟੇਟ ਦੇ ਜਿਹੜੇ ਫੈਸਲੇ ਨੇ ਉਹ ਆਪਣੀਆਂ ਫਾਈਲਾਂ ਖੁਦ ਪੜਨ ਵਿਚਾਰਨ? ਚਲੋ ਸਲਾਹਕਾਰ ਤੇ ਹੁੰਦੇ ਹੀ ਨੇ, ਪਰ ਇਸ ਤਰ੍ਹਾਂ ਦੀ ਐਲੀਗੇਸ਼ਨ ਲੱਗਣੀ ਕੁਛ ਚੰਗਾ ਥੋੜੀ ਆ। ਹਨਾ
6: ਇਹ ਤੇ ਹੁਣ ਜਿਹੜੇ ਬੰਦੇ ਮੰਨ ਲਓ ਮੈਂ ਪਾਵਰ ਦੇ ਵਿੱਚ ਆ, ਮੈਂ ਪਾਵਰ ਨੂੰ ਸ਼ੇਅਰ ਕਰ ਰਿਹਾ ਕਿਸੇ ਦੇ ਨਾਲ, ਤੇ ਗਲਤੀ ਤੇ ਮੇਰੀ ਹੈ ਨਾ, ਪਰ ਧੱਕੇ ਨਾਲ ਥੋੜੀ ਆ ਕੇ ਪਾਵਰ ਸ਼ੇਅਰ ਕਰ ਰਿਹਾ ਜਾਂ ਉਸ ਪਾਵਰ ਨੂੰ ਗ੍ਰੈਬ ਕਰ ਰਿਹਾ, ਉਹ ਤੇ ਮੇਰੀ ਕਿਤੇ ਨਾ ਕਿਤੇ ਨਾ ਹੈਲੀ ਹੈ ਤਿਆ। ਪਰ ਫਿਰ ਵੀ ਉਹਨਾਂ ਮੁੱਖ ਮੰਤਰੀਆਂ ਦੇ ਸ਼ਾਸਨ ਵੱਖਰੀ ਕਿਸਮ ਦੇ ਸਨ, ਉਹਨਾਂ ਦੇ ਸ਼ਾਸਨ ਜਿਹੜੇ ਸੀਗੇ। ਭਰਤਿੰਦਰ ਚਾਹਲ ਠੀਕ ਹੈ ਇੱਕ ਪਾਵਰਫੁਲ ਬੰਦਾ ਸੀ, ਪਰ ਕੈਪਟਨ ਦੇ ਨਾਲ ਸੈਕੰਡ ਪਾਰੀ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦਾ ਸੀ ਸੁਰੇਸ਼ ਕੁਮਾਰ। ਸੁਰੇਸ਼ ਕੁਮਾਰ ਇੱਕ ਸਾਬਕਾ ਆਈਐਸ ਸੀ ਜਿਹੜਾ ਰਿਟਾਇਰਮੈਂਟ ਹੋਣ ਤੋਂ ਬਾਅਦ ਵੀ ਮੁੱਖ ਮੰਤਰੀ ਦੇ ਦਫ਼ਤਰ ਬਿਠਾਇਆ ਗਿਆ। ਪਰ ਇਹ ਤਾਂ ਬਿਲਕੁਲ ਦੂਜੇ ਪਾਸੇ ਚੱਲਦਾ ਕੰਮ ਆ। ਇੱਥੇ ਜਿਹੜੇ ਇਹ ਰਾਜਵੀਰ ਘੁੰਮਣ ਸਾਹਿਬ ਆ, ਇਹ ਘੁੰਮ ਨੀ ਭਮੀਰੀਏ ਤੂੰ ਘੁੰਮੀ ਘੁੰਮੀ ਜਾ, ਇਹ ਤੇ ਭਮੀਰੀਆਂ ਬਹੁਤ ਕਮਾਉਂਦੇ ਆ ਜੀ।
0: ਖੈਰ 905-813-1320 ਅਸੀਂ ਧੰਨਵਾਦੀ ਆ ਜੋ ਸੁਖ ਤੁਹਾਨੂੰ ਫੋਨ ਤੇ ਸੁਣ ਰਹੇ ਨੇ, ਯੂਟਿਊਬ ਫੇਸਬੁੱਕ ਤੇ ਸੁਣ ਰਹੇ ਨੇ, IPTV ਬਾਕਸ ਤੇ ਦੇਖ ਰਹੇ ਹੋ, ਸਾਡੇ ਐਪ ਤੇ ਸੁਣ ਦੇਖ ਰਹੇ ਹੋ, ਧੰਨਵਾਦ। ਲੋਕਲ ਨੰਬਰ 641-741-1919 ਔਰ 647-910-1320 ਤੇ ਤੁਸੀਂ ਸੁਣ ਰਹੇ ਹੋ। ਅੱਛਾ, ਆਖਰੀ ਕੁਸ਼ਚਨ ਮੇਰੇ ਖਿਆਲ ਚ ਪੂਰਾ ਹੀ ਹੋ ਜਾਣਾ, 5 ਮਿੰਟ ਨੇ ਸ਼ਾਇਦ। ਅੰਜੂ ਜੀ ਕੋਈ ਇੱਕ ਕੁਸ਼ਚਨ ਹੈਗਾ, ਬਣਾਵਾਲੀ ਨੂੰ ਮੁੱਖ ਮੰਤਰੀ ਨੇ ਉਮੀਦਵਾਰ ਐਲਾਨ ਦਿੱਤਾ, ਕੀ ਕਹਿਣਾ ਚਾਹੋਗੇ?
6: ਹਾਂਜੀ, ਦੇਖੋ ਇਹ ਮਾਨਸਾ ਆਏ ਸਨ ਕੱਲ ਮਾਸਟਰ ਜੀ ਦੇ ਮੁੰਡੇ, ਤੇ ਮਾਸਟਰ ਜੀ ਦੇ ਮੁੰਡੇ ਨੇ ਪਹਿਲਾਂ ਤੇ ਮਾਸਟਰ ਹੀ ਨਜ਼ਰਬੰਦ ਕਰਵਾਏ ਉੱਥੇ ਕਿ ਮਾਸਟਰ ਆ ਕੇ ਕਿਤੇ ਮਾਸਟਰ ਦੇ ਮੁੰਡੇ ਦੇ ਪ੍ਰੋਗਰਾਮ ਦੇ ਵਿੱਚ ਕੋਈ ਦਖਲ ਨਾ ਦੇ ਦੇਣ
0: ਜੀ।
6: ਉਸ ਤੋਂ ਬਾਅਦ ਦੇਖੋ ਗੱਲ ਇਹ ਆ ਕਿ ਜਿਹੜਾ ਟਿਕਟਾਂ ਦੀ ਵੰਡ ਦਾ ਕੰਮ ਹੈ ਉਹ ਲਗਭਗ ਹੁਣ ਸਟਾਰਟ ਆ। ਪਾਰਟੀਆਂ ਦੇ ਇੰਟਰਨਲ ਸਰਵੇ ਜਿਹੜੇ ਆ ਜਾਂ ਤਾਂ ਡਨ ਹੋ ਗਏ ਆ ਜਾਂ ਚੱਲਦੇ ਪਏ ਆ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਸਕਰੀਨਿੰਗ ਹੋਣੀ ਹੁੰਦੀ ਆ, ਉਸ ਤੋਂ ਬਾਅਦ ਟਿਕਟਾਂ ਅਨਾਊਂਸ ਹੋਣੀਆਂ ਸਟਾਰਟ ਹੋ ਜਾਂਦੀਆਂ। ਤੋ ਮਤਲਬ ਕਿ ਆਮ ਆਦਮੀ ਪਾਰਟੀ ਦਾ ਇੱਕ ਵੱਖਰਾ ਸਾਰਾ ਸਿਸਟਮ ਆ। ਉਹ ਸਾਰਾ ਸਿਸਟਮ ਇਉਂ ਆ ਕਿ ਇਹ ਪਹਿਲਾਂ ਹੀ ਤੈਅ ਕਰ ਲੈਂਦੇ ਆ ਕਿ ਫਲਾਣੇ ਹਲਕੇ ਚ ਬੰਦਾ ਬਦਲਣਾ। ਹੁਣ ਜਿਵੇਂ ਤੁਸੀਂ ਇਸ ਏਰੀਏ ਚ ਦੇਖੋਗੇ, ਕੱਲ ਇਹ ਗਏ ਨੇ ਬਣਾਵਾਲੀ, ਕਿੱਥੋਂ ਨੇ ਬਣਾਵਾਲੀ ਸਿਟਿੰਗ MLA ਨੇ ਸਰਦੂਲਗੜ੍ਹ ਤੋਂ। ਬਣਾਵਾਲੀ ਪਹਿਲਾਂ ਅਕਾਲੀ ਸਨ, ਫਿਰ ਕਹਿ ਲਈਏ ਕਿ ਪੇਸ਼ੇ ਤੋਂ ਵਕੀਲ ਵੀ ਨੇ ਔਰ ਬਹੁਤ ਵਧੀਆ ਇਨਸਾਨ ਨੇ ਇਹਨਾਂ ਦੇ ਵਿੱਚ, ਕਹਿ ਲੋ ਕਿ ਵਧੀਆ ਵਿਧਾਇਕਾਂ ਦੇ ਵਿੱਚੋਂ ਇੱਕ ਗਿਣੇ ਜਾਂਦੇ ਆ। ਗੁਰਪ੍ਰੀਤ ਵਣਾ ਵਾਲੇ ਬਹੁਤ ਸਿਆਣਾ ਮੁੰਡਾ, ਬਹੁਤ ਹੀ ਲਿਆਕਤ ਨਾਲ ਬੋਲਣ ਵਾਲਾ ਮੁੰਡਾ। ਤਾਂ ਮੈਨੂੰ ਲੱਗਦਾ ਕਿ ਉਹਦੀ ਰਿਪਲੇਸਮੈਂਟ ਹੈ ਹੀ ਨੀ, ਉਹਦੀ ਰਿਪਲੇਸਮੈਂਟ ਹੈ ਹੀ ਨਹੀਂ ਹੈ। ਕੋਈ ਬੰਦਾ ਕਿਸੇ ਵੱਡੇ ਦਾਗ ਚ ਨਹੀਂ ਫਸਿਆ, ਕੋਈ ਕਿਸੇ ਕੰਟਰੋਵਰਸੀ ਚ ਨਹੀਂ ਫਸਿਆ। ਲੋਕ ਉਹਨੇ ਨਾਲ ਜੋੜੇ ਆ, ਹਰ ਚੋਣ ਦੇ ਵਿੱਚ ਇਮਤਿਹਾਨ ਹੁੰਦਾ, ਹਰ ਇਮਤਿਹਾਨ ਚ ਤਕਰੀਬਨ ਪਾਸ ਹੀ ਰਿਹਾ। ਇਸ ਕਰਕੇ ਬਣਾਵਾਲੀਏ ਨੂੰ ਇਹਨਾਂ ਨੇ ਉਮੀਦਵਾਰ ਬਣਾਉਣ ਦਾ ਸੰਕੇਤ ਕੱਲ ਦੇ ਦਿੱਤਾ, ਕਿਉਂਕਿ ਇਹ ਕੱਲ ਮਾਨਸਾ ਦੇ ਵਿੱਚ ਆਏ ਸਨ। ਹੁਣ ਰਹੀ ਗੱਲ ਕਿ ਇਸ ਬੈਲਟ ਦੇ ਵਿੱਚ ਹੈ ਬਹੁਤ ਕੁਛ ਆ, ਜਿਸ ਤਰ੍ਹਾਂ ਮੌੜ ਦੇ ਵਿੱਚੋਂ ਮਾਇਸਰਖਾਨਾ ਚਲਾ ਗਿਆ, ਫਿਰ ਜਗਰੂਪ ਗਿੱਲ ਬਠਿੰਡਾ ਸ਼ਹਿਰੀ ਚੋਂ ਜਾਣਾ ਤੈਅ ਆ, ਅਮਿਤ ਰਤਨ ਇਹਨਾਂ ਦਾ ਜਿਹੜਾ ਹੈ ਉਹ ਬਠਿੰਡਾ ਦੇਹਾਤੀ ਚੋਂ ਜਾਊਗਾ। ਫਿਰ ਤੁਸੀਂ ਵੇਖੋ, ਮੈਨੂੰ ਤੇ ਲੱਗਦਾ ਕਿ ਮਾਸਟਰ ਦੀ ਭੁੱਚੋ ਵਾਲੇ ਦੀ ਟਿਕਟ ਵੀ ਖਤਰੇ ਚ ਆ, ਰਾਮਪੁਰੇ ਫੂਲ ਰੌਲਾ ਪੈਂਦਾ ਪਿਆ ਬਲਕਾਰ ਸਿੱਧੂ ਦਾ ਵੀ ਟਿਕਟ ਪਤਾ ਨੀ ਮਿਲੇਗੀ ਕਿ ਨਹੀਂ ਮਿਲੇਗੀ, ਅਗਾਂਹ ਆ ਜਾਓ। ਤਾਂ ਇੱਧਰ ਫਰੀਦਕੋਟ ਵੀ ਟਿਕਟ ਜਿਹੜੀ ਆ ਉਹ ਕਹਿੰਦੇ ਆ ਕਿ 50-50 ਆ। ਯਾਨੀ ਕਈ ਥਾਈ ਇਸ ਇਲਾਕੇ ਦੇ ਵਿੱਚ, ਮਾਲਵੇ ਦੇ ਇਸ ਇਲਾਕੇ ਦੇ ਵਿੱਚ ਜਿਹੜੇ ਮੌਜੂਦਾ MLA ਆ ਉਹ 6-5 ਚ ਆ ਕਿ ਪਤਾ ਨੀ ਲੜਾਉਣਗੇ ਕਿ ਨਹੀਂ ਲੜਾਉਣਗੇ। ਪਰ ਜਿਨ੍ਹਾਂ ਨੂੰ ਸੰਕੇਤ ਮਿਲ ਰਹੇ ਆ ਜਾਂ ਜਿਨ੍ਹਾਂ ਨੂੰ ਲਗਭਗ ਯੈਸ ਹੋ ਗਈ ਆ ਕਿ ਹਾਂ ਆਪਣੀ ਤਿਆਰੀ ਖਿੱਚੋ, ਉਹਨਾਂ ਦੇ ਵਿੱਚ ਜੇ ਆਪਾਂ ਵੇਖੀਏ ਖੁੱਡੀਆਂ ਫੈਮਿਲੀ ਆ, ਢਿੱਲੋਂ ਫੈਮਿਲੀ ਆ, ਗਿੱਦੜਵਾਹਾ ਤੋਂ, ਮਲੋਟ ਤੋਂ ਬੀਬੀ ਬਲਜੀਤ ਕੌਰ, ਸੰਧਵਾਂ ਸਾਹਿਬ ਲੜਨਗੇ ਜ਼ਰੂਰ, ਪਰ ਐਤਕੀ ਉਹਨਾਂ ਦਾ ਪੇਚ ਫਸ ਆਏਗਾ ਕੋਟਕਪੂਰਾ ਤੋਂ, ਮੁਕਤਸਰ ਵਾਲਾ ਰਿਪੀਟ ਹੋ ਸਕਦਾ। ਯਾਨੀ ਕੁਝ ਕੁ ਤੇ ਬੰਦੇ ਜਿਹੜੇ ਆ ਰਿਪੀਟ ਹੋ ਸਕਦੇ, ਇਸ ਖਿੱਤੇ ਦੀ ਗੱਲ ਕਰ ਰਿਹਾ ਮੈਂ ਜਿਹੜੀਆਂ ਤੁਹਾਨੂੰ ਮੈਂ ਸੀਟਾਂ ਦੱਸੀਆਂ, ਪਰ ਕੁਝ ਕੁ ਬੰਦਿਆਂ ਨੂੰ ਖਤਰਾ ਹੈ ਕਿ ਉਹਨਾਂ ਦੀ ਟਿਕਟ ਸ਼ਾਇਦ ਦੁਬਾਰਾ ਉਹਨਾਂ ਨੂੰ ਨਹੀਂ ਦਿੱਤੀ ਜਾਏਗੀ
0: ਜੀ। ਮੇਰੇ ਨਾਲ ਸਮਾਂ ਤਾਂ ਹੈ ਨੀ ਪਰ 30 ਸੈਕਿੰਡ ਨੇ। ਵੈਲਕਮ ਜੀ।
7: ਹਾਂਜੀ, ਸਤਿ ਸ੍ਰੀ
0: ਅਕਾਲ ਜੀ ਮਾਮੂ ਜੀ, ਫਿਰ ਕੱਲ ਕਰ ਲਿਓ, ਹੁਣ ਸਮਾਂ ਨਹੀਂ ਆ।
7: ਥੈਂਕ
0: ਯੂ, ਥੈਂਕ ਯੂ, ਥੈਂਕ ਯੂ ਜੀ, ਸੋਰੀ। ਮਿੰਟੂ ਜੀ ਤੁਹਾਡਾ ਵੀ ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਜੀ। ਦੋਸਤੋ, ਪ੍ਰਯੋਜਕਾਂ ਦੀ ਮੇਰੇ ਕੋਲੋਂ ਤੇ ਸਾਡੇ ਪਰਿਵਾਰ ਦੇ ਕੋਲੋਂ ਜਾਂ ਸਾਡੇ ਸਟਾਫ ਦੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਖੇਮਾ ਦੇ ਜਾ ਚੱਕਾ, ਤੇ ਪਰਿਵਾਰ ਹੀ ਸਾਡਾ ਇਸ ਵਕਤ ਜੋ ਅਸੀਂ ਸ਼ੋਅ ਕਰ ਰਹੇ ਹਾਂ ਤੇ ਸਵੇਰੇ 10 to 12।
8: This is CJMR, the voice of the city, part of White Oaks Communications Group, your trusted local radio provider for more than 70 years.

0: ਨੇ ਵਿਗਾੜ ਕੇ ਮਿਲਿਆ ਕਿ ਮੈਨੂੰ ਅੱਜ ਆਦਤਾਂ ਸੁਧਾਰ ਕੇ ਮਿਲਿਆ ਕਿ ਮੈਨੂੰ ਅੱਜ ਆਦਤਾਂ ਸੁਧਾਰ ਕੇ
1: Where cultures connect. CJMR 1320, the voice of the city.

0: Your voice, your community, your culture. This is CJMR 1320, the voice of the city.
1: ਆਉ ਲੱਗੇ ਹਾਨੀ ਡਾਲਰਾਂ ਦਾ ਮੁੱਲ ਮੋੜਦਾ ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ ਚੱਕ ਤਾਂ ਕੜੇ ਤੋਂ ਕੋਲਾ ਸੋਹਣੀਏ ਗਰੀਬ।

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: This is CJMR 1320, the voice of the city.

0: Your home for culture, community, and unity here on CJMR 1320.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉੱਥੋਂ ਕਦੇ ਨਹੀਂ ਭੱਜੀਦਾ ਜੌਲ ਸਿਆਂ ਬਸ ਸਿੱਖਦਾ ਰਹੇ ਇਸ ਉਮਰੇ ਨਹੀਂ ਰੱਜੀਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਏ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

0: 진짜 아니구나. 엄마.
1: Keep it on the voice of the city. CJMR 1320.

ਪੁੱਕਦਾ ਜੱਟ ਪਿੱਲੋ ਤੇਰੇ ਸ਼ਹਿਰ ਨੀ, ਰੈਂਟੀਆਂ ਦੇ ਗਿੱਟਿਆਂ ਚ ਮਾਰਾ ਫੈਰਨੀ, ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ, ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ, ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ, ਕਿਉਂ ਵਰਡ

0: on the beat.
1: Encouraging community, culture, and unity. CJMR 1320.

0: Real news, real impact, showing you real world. CJMR 1320. CJMR 1320. The voice of the city.
1: ਬੜੇ ਚਿਰਾਂ ਬਾਅਦ ਸਾਡੇ ਜਾਨੀ ਯਾਰ ਮਿਲੇ ਨੇ ਪਰ ਅਸੀਂ ਸੋਚਿਆ ਚਾਰ ਪਿਆਰ ਦੀਆਂ ਗੱਲਾਂ ਕਰ ਲਈਏ ਕਿਉਂਕਿ ਫੇਰ ਇਹਨਾਂ ਨੇ ਬੜੀ ਦੂਰ ਚਲੇ ਜਾਣਾ ਇੱਕ ਨੇ

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

0: सुधर जाओ सारे, नहीं तो
1: This is CJMR 1320, the voice of the city.

0: This is CJMR 1320, the voice of the city.
1: ਗੱਲ ਇਹ ਨਹੀਂ ਤੂੰ ਝੂਠੀ ਸੀ ਤੇ ਤੇਰੇ ਵਾਅਦੇ ਕੱਚੇ ਨਿਕਲੇ ਪਰ ਦੁੱਖ ਹੁੰਦਾ ਕਮਲੀਏ ਕਿ ਬਸ ਲੋਕ ਸੱਚੇ ਨਿਕਲੇ ਲੋਕ ਸੱਚੇ ਨਿਕਲੇ।

0: ਜੋ ਕਰਾਣੇ ਘੱਟ ਕਿੱਥੇ ਬਾਜੀ ਮੱਲ ਦੇ ਟਰੰਪ ਕਾਰਡ ਸਿਰੇ ਲਾਉਂਦਾ ਗੱਲਬਾਤ ਨੂੰ
1: I will be the greatest president that God ever created.

ਭਾਂਡੇ ਪੂੰਡੇ ਮਾਝ ਉਹ ਸੋਰੀ ਸੋਰੀ ਸੋਰੀ ਸੋਰੀ ਬੰਕ ਬੰਕ ਮਾਰ ਕੇ ਪੜਾਈਆਂ ਸਭ ਕੀਤੀਆਂ ਮੋਢੇ ਤੇ ਕੰਪਾਰਟਮੈਂਟ ਵਾਲੀਆਂ ਨੇ ਪੀਤੀਆਂ ਖੁਸ਼ੀ ਭਾਵੇਂ ਗਮੀ ਨਿੱਤ ਮੁਰਗੀ ਹੈ ਵੱਢਣੀ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਗਾਲ ਨੀ ਕੱਢਣੀ।

0: ਉਹ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ, ਕਮੈਂਟਾਂ ਚ ਗਾਲ ਨੀ ਕੱਢਣੀ
1: ਪੈਂਦੀ ਆ ਫਿਰ ਤੱਕ ਚੈਂਪੀਅਨ।
0: ਚੰਗਾ ਫਿਰ ਅਗਲੀ ਜਿਹੜੀ

0: ਕਰਕੇ ਵੀ ਜਦ ਕੋਈ ਰੋਂਦਾ ਹੈ, ਦੁੱਖ ਤਾਂ ਲੱਗਦਾ ਹੈ। ਕਿਸੇ ਦੀਆਂ ਨੀਂਦਾਂ ਉਡਾ ਕੇ ਜਦ ਕੋਈ ਆਪ ਸੌਂਦਾ, ਦੁੱਖ ਤਾਂ ਲੱਗਦਾ ਹੈ। ਤੂੰ ਸੋਚ ਵੀ ਸਜਣਾ ਨਹੀਂ ਸਕਦਾ, ਮੈਂ ਤੇਰਾ ਕਿੱਥੋਂ ਤੱਕ ਕੀਤਾ। ਅੱਜ ਇਸ ਗੱਲ ਤੇ ਸਾਡਾ ਰੂਹਾਂ ਦਾ ਰਿਸ਼ਤਾ ਟੁੱਟ ਚੱਲਿਆ। ਮੈਂ ਯਕੀਨ ਕੀਤਾ ਤੇ ਤੂੰ ਸ਼ੱਕ ਕੀਤਾ।
1: Keep it on the voice of the city, CJMR 1320.

0: Cultures Connect. CJMR 1320, the voice of the city.
1: Warrior Chuck.

προκολλημένου κεντήρι.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ।

0: ਬੱਚਾ ਡਿੱਗਦਾ ਢਹਿੰਦਾ ਉੱਠਦਾ ਏ, ਬੱਚਾ ਡਿੱਗਦਾ ਢਹਿੰਦਾ ਉੱਠਦਾ ਏ ਤੇ ਡਿੱਗੇ ਢਹਿੰਦੇ ਹੀ ਤੁਰਨ ਦਾ ਢੰਗ ਆਵੇ। ਬੱਚਾ ਡਿੱਗਦਾ ਢਹਿੰਦਾ ਤੇ ਉੱਠਦਾ ਏ ਤੇ ਡਿੱਗੇ ਢਹਿੰਦੇ ਹੀ ਤੁਰਨ ਦਾ ਢੰਗ ਆਵੇ। ਸੀਸਾ ਟੁੱਟਦਾ ਭੱਜਦਾ ਜੁੜਦਾ ਏ ਤੇ ਇਦੋਂ ਇੱਟ ਆਉਂਦੀ ਉਦੋਂ ਸੰਗ ਆਵੇ। ਉਦੋਂ ਜ਼ਿੰਦਗੀ ਦਾ ਮਜ਼ਾ ਆਉਂਦਾ ਏ ਤੇ ਫਾਕੇ ਮਸਤੀਆਂ ਤੇ ਜਦੋਂ ਰੰਗ ਆਵੇ ਉਦੋਂ ਜੰਗਲਾਂ ਦੇ ਵੱਲ ਮੂੰਹ ਕਰਨਾ ਤੇ ਦਿਲ ਬਸਤੀਆਂ ਤੋਂ ਜਦੋਂ ਤੰਗ ਆਵੇ। ਮੇਰਾ ਦਿਲ ਹੁਸੀਨਾਂ ਦੇ ਹੱਥ ਆਇਆ ਤੇ ਜਿਵੇਂ ਮੁੰਡਿਆਂ ਹੱਥ ਪਤੰਗ ਆਵੇ। ਸੱਚਾ ਯਾਰ ਮੁਸੀਬਤ ਚੋਂ ਕੰਮ ਆਵੇ ਤੇ ਆਵੇ ਦੀਪ ਤੇ ਜਿਵੇਂ ਪਤੰਗ ਆਵੇ। ਬਾਜੀ ਤੰਗ ਦਸਤੀ ਵਾਲੀ ਖਿਲਰੀ ਏ ਤੇ ਜਿਹੜਾ ਯਾਰ ਵੀ ਆਵੇ ਬਦਰੰਗ ਆਵੇ। ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ, ਬੰਦਾ ਕਰੇ ਤਾਂ ਯਾਰੋ ਕੀ ਨਹੀਂ ਕਰ ਸਕਦਾ। ਮੰਨਿਆ ਵਕਤ ਵੀ ਤੰਗ ਤੋਂ ਤੰਗ ਆਵੇ, ਰਾਂਝਾ ਤਖ਼ਤ ਹਜ਼ਾਰਿਓਂ ਟੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਚੰਗ ਆਵੇ, ਪੈਰਾਂ ਹੇਠ ਸਿਆਲਾਂ ਦਾ ਚੰਗ ਆਵੇ। ਉਸਤਾਦ ਦਾਮਨ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦੀ ਇਸ ਸਵੇਰ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਇਹ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਪਹਿਲੀਆਂ ਖ਼ਬਰਾਂ ਤੁਸੀਂ ਸੁਣ ਜਾ ਰਹੇ ਹੋ ਜਿਸ ਨੂੰ ਰੀਮਾ ਗੁਗਲਾਨੀ ਜੀ ਪੇਸ਼ ਕਰਨਗੇ। ਸਰਦਾਰ ਜਸਬੀਰ ਸਿੰਘ ਜੀ ਪੱਟੀ ਮੇਰੇ ਪਾਸ ਖ਼ਬਰਾਂ ਨੇ ਪੇਸ਼ ਕੀਤੀਆਂ ਜਾਣਗੀਆਂ। ਰਣਜੀਤ ਰਾਣਾ ਜੀ ਅਤੇ ਅਰਸ਼ ਚਾਵਲਾ ਆਪਣੇ ਅੰਦਾਜ਼ ਨਾਲ ਖ਼ਬਰਾਂ ਤੇ ਗੱਲਾਂ ਬਾਤਾਂ ਲੈ ਕਰਕੇ ਹਾਜ਼ਰਨਗੇ ਤੇ ਖ਼ਬਰਾਂ ਦਾ ਸੈਕਿੰਡ ਵਿਸ਼ੇਸ਼ ਬੁਲੇਟਿਨ ਤੁਸੀਂ 11 ਤੋਂ 12 ਦੇ ਦਰਮਿਆਨ ਰੀਮਾ ਗੁਗਲਾਨੀ ਜੀ ਦੀ ਜ਼ਬਾਨੀ ਫੇਰ ਸੁਣੋਗੇ। ਤੇ ਲਓ ਪਹਿਲੀਆਂ ਖ਼ਬਰਾਂ ਤੁਹਾਡੀ ਨਜ਼ਰ, ਪਰੰਤੂ ਉਸ ਤੋਂ ਪਹਿਲਾਂ ਦੱਸ ਦਈਏ ਸਟੂਡੀਓ ਦੇ ਨੰਬਰ 905-813-1320 ਔਰ ਲੋਕਲ ਨੰਬਰ ਤੁਸੀਂ ਸੁਣਨਾ ਚਾਹੋ 647-910-1320 641-741-1919 ਯੂਟਿਊਬ ਫੇਸਬੁੱਕ ਅਤੇ IPTV ਬਾਕਸ ਦੇ ਰਾਹੀਂ ਤੁਸੀਂ ਸਾਨੂੰ ਸੁਣ ਦੇਖ ਸਕਦੇ ਹੋ। ਰੰਗਲਾ ਪੰਜਾਬ ਦਾ CMR 1320 ਦਾ ਐਪ ਡਾਊਨਲੋਡ ਕੀਤਾ ਜਾ ਸਕਦਾ ਹੈ ਤੇ IPTV ਬਾਕਸ ਦੀ ਸਰਵਿਸ 12 ਮਹੀਨਿਆਂ ਦਾ $100 ਤੇ 2 ਦਿਨ ਦਾ ਟਰਾਇਲ ਫ੍ਰੀ। ਨੰਬਰ 647-554-5858। ਇਸੇ ਸਮੇਂ ਸਪਾਂਸਰ ਕਰ ਰਹੇ ਨੇ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੀ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸਡਲ 3-4 ਵਲ ਕਿਚਨਰ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-8188 ਤੇ ਕਾਲ ਕੀਤਾ ਜਾ ਸਕਦਾ। ਲੋਪੇਸ਼ ਨੇ ਚੋਣਵੀਆਂ ਖ਼ਬਰਾਂ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਕੁਝ ਇਸ ਪ੍ਰਕਾਰ
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ। ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਬਰਾਂ। ਅਮਰਜੀਤ ਚਾਵਲਾ ਕੇਸ ਦੇ ਵਿਚ SGPC ਦੇ ਮੁੱਖ ਸਕੱਤਰ ਦੇ OST ਤੋਂ 4 ਘੰਟੇ ਹੋਈ ਪੁੱਛਗਿੱਛ। ਹਾਈਕੋਰਟ ਵੱਲੋਂ ਮੁੱਖ ਸਕੱਤਰ ਸਿਨਹਾ ਨੂੰ ਸਰਾਸਰ ਝੂਠ ਬੋਲਣ ਦੇ ਲਈ ਨੋਟਿਸ ਜਾਰੀ। ਪਾਰਟੀ ਰਜਿਸਟ੍ਰੇਸ਼ਨ ਰੋਕਣ ਵਿਰੁੱਧ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਰਾਜਪਾਲ ਕਟਾਰੀਆ ਦੇ ਨਾਲ ਮੁਲਾਕਾਤ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਹਰਮਨਪ੍ਰੀਤ ਕੌਰ ਨੇ ਦਿੱਤਾ ਅਸਤੀਫਾ, ਸਾਰੇ ਫਾਰਮੈਟ ਦੀ ਅਗਵਾਈ ਛੱਡੀ। ਕਿਸਾਨਾਂ ਨੇ ਘੇਰੇ DC ਦਫਤਰਾਂ ਦੇ ਗੇਟ, ਅਧਿਕਾਰੀਆਂ ਨੂੰ ਅੰਦਰ ਜਾਣ ਤੋਂ ਰੋਕਿਆ। ਅਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਅਮਰਜੀਤ ਸਿੰਘ ਚਾਵਲਾ ਖਿਲਾਫ਼ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਬੰਧਤ ਅਧਿਕਾਰੀਆਂ ਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ। ਇਸੇ ਤਹਿਤ ਪੁਲਿਸ ਵੱਲੋਂ SGPC ਦੇ ਮੁੱਖ ਸਕੱਤਰ ਦੇ OST ਸਤਬੀਰ ਸਿੰਘ ਤੋਂ ਕਰੀਬ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। DSP ਸ੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਨੇ ਦਸਿਆ ਕਿ ਅਮਰਜੀਤ ਸਿੰਘ ਚਾਵਲਾ ਖਿਲਾਫ਼ 21 ਅਗਸਤ 2026 ਨੂੰ FIR ਨੰਬਰ 149 ਦਰਜ ਕੀਤੀ ਗਈ। ਮਾਮਲੇ ਦੀ ਤਫਤੀਸ਼ ਦੌਰਾਨ ਪੁਲਿਸ ਵੱਲੋਂ ਵੱਖ ਵੱਖ ਪੱਖਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ SGPC ਦੇ ਵਿਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਅਤੇ ਇਸ ਵੇਲੇ ਮੁੱਖ ਸਕੱਤਰ ਕੁਲਵੰਤ ਸਿੰਘ ਦੇ OST ਵਜੋਂ ਤੈਨਾਤ ਸਤਬੀਰ ਸਿੰਘ ਤੋਂ ਸਰਾਵਾਂ ਦੇ ਪ੍ਰਬੰਧ ਤੇ ਨਿਯਮਾਂ ਸਬੰਧੀ ਵੀ ਪੁੱਛਗਿੱਛ ਕੀਤੀ ਗਈ ਹੈ। DSP ਅਨੁਸਾਰ ਪੁਲਿਸ ਵੱਲੋਂ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਾਵਾਂ ਦੇ ਵਿਚ ਸ਼ਰਧਾਲੂਆਂ ਦੀ ਐਂਟਰੀ ਕਿਸ ਪ੍ਰਕਿਰਿਆ ਤਹਿਤ ਹੁੰਦੀ ਹੈ, ਉਨ੍ਹਾਂ ਦੇ ਠਹਿਰਨ ਸਬੰਧੀ ਕੀ ਨਿਯਮ ਨੇ ਤੇ ਰਿਕਾਰਡ ਕਿਵੇਂ ਦਰਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਔਰਤ ਦੇ ਸਰਾਵਾਂ ਚ ਠਹਿਰਨ ਦੇ ਨਾਲ ਸਬੰਧਤ ਰਿਕਾਰਡ ਅਤੇ ਉਥੇ ਮਿਲੀਆਂ ਸਹੂਲਤਾਂ ਸਬੰਧੀ ਤੱਥ ਵੀ ਇਕੱਠੇ ਕੀਤੇ ਜਾ ਰਹੇ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਮਾਮਲੇ ਚ ਟਾਲ ਮਟੋਲ ਕਰਨ ਦੇ ਲਈ ਗਲਤ ਤੱਥਾਂ ਦੀ ਪੇਸ਼ਕਾਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ KEP ਸਿਨਾ ਨੂੰ ਅਦਾਲਤ ਦੀ ਤੋਹੀਨ ਦਾ ਨੋਟਿਸ ਜਾਰੀ ਕੀਤਾ। ਲੰਘੇ ਕਾਲ ਸੁਣਵਾਈ ਦੌਰਾਨ ਵੀ ਹਾਈ ਕੋਰਟ ਨੇ ਮੁੱਖ ਸਕੱਤਰ ਨਾਲ ਸਖਤੀ ਨਾਲ ਪੇਸ਼ ਆ ਕੇ ਸੁਪਰੀਮ ਕੋਰਟ ਚ ਦਾਇਰ ਸਪੈਸ਼ਲ ਲੀਵ ਪਟੀਸ਼ਨ ਦੀਆਂ ਖਾਮੀਆਂ ਨੂੰ ਦੂਰ ਕਰਨ ਬਾਰੇ ਗਲਤ ਦਾਅਵੇ ਸੰਬੰਧੀ ਸਖਤ ਨੋਟਿਸ ਲਿਆ ਸੀ। ਹਾਈ ਕੋਰਟ ਨੇ ਮੁੱਖ ਸਕੱਤਰ ਦੇ ਹਲਫਨਾਮੇ ਦੇ ਪੇਸ਼ ਕੀਤੇ ਤੱਥਾਂ ਨੂੰ ਗਲਤ ਕਰਾਰ ਦਿੱਤਾ। ਬੈਂਚ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਅਦਾਲਤ ਨੂੰ ਜਾਣ ਬੁੱਝ ਕੇ ਗੁਮਰਾਹ ਕਰਨ ਲਈ ਉਨ੍ਹਾਂ ਦੇ ਵਿਰੁੱਧ ਕ੍ਰਿਮੀਨਲ ਮਾਨਹਾਨੀ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਅਗਲੀ ਸੁਣਵਾਈ ਦੌਰਾਨ ਨਿੱਜੀ ਤੌਰ ਤੇ ਹਾਜ਼ਰ ਰਹਿਣ ਨੂੰ ਕਿਹਾ ਗਿਆ। ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪ੍ਰਾਪਤ ਕੀਤੀ ਇਕ ਰਿਪੋਰਟ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਟਿੱਪਣੀ ਕੀਤੀ ਕਿ ਸੁਪਰੀਮ ਕੋਰਟ ਦੀ ਰਜਿਸਟਰੀ ਦੀ ਰਿਪੋਰਟ ਤੋਂ ਸਾਫ਼ ਹੈ ਕਿ ਕੱਲ੍ ਅਦਾਲਤ ਚ ਝੂਠਾ ਬਿਆਨ ਦਿੱਤਾ ਗਿਆ ਸੀ। ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਤੇ ਅਧਾਰਿਤ ਡਿਵੀਜ਼ਨ ਬੈਂਚ ਨੇ ਲੰਘੇ ਕੱਲ੍ ਸੁਣਵਾਈ ਦੌਰਾਨ ਹਾਈ ਕੋਰਟ ਦੀ ਰਜਿਸਟਰੀ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪੰਜਾਬ ਸਰਕਾਰ ਦੀ ਅਪੀਲ ਦੀ ਮੌਜੂਦਾ ਸਥਿਤੀ ਜਾਣਨ ਬਾਰੇ ਰਿਪੋਰਟ ਹਾਸਲ ਕਰਨ ਲਈ ਕਿਹਾ ਸੀ। ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515। ਅਕਾਲੀ ਦਲ ਵਾਰਸ ਪੰਜਾਬ ਦੇ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਮੁਲਾਕਾਤ ਕਰਕੇ ਪੰਜਾਬ ਦੇ ਚੋਣ ਕਮਿਸ਼ਨਰ ਖਿਲਾਫ ਆਪਣਾ ਵਿਰੋਧ ਦਰਜ ਕਰਾਇਆ। ਮਨਪ੍ਰੀਤ ਸਿੰਘ ਇਆਲੀ ਤੇ MP ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਮੁਲਾਕਾਤ ਤੋਂ ਬਾਅਦ ਦਸਿਆ ਕਿ ਚੋਣ ਕਮਿਸ਼ਨ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦੇ ਹਵਾਲੇ ਦੇ ਨਾਲ ਉਨ੍ਹਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਰੋਕੀ ਗਈ ਹੈ ਜੋ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਮੇਤ ਬਾਕੀ ਪਾਰਟੀਆਂ ਚੋਣ ਮੈਦਾਨ ਚ ਵਾਰਸ ਪੰਜਾਬ ਦੇ ਪਾਰਟੀ ਤੋਂ ਆਪਣੇ ਆਪ ਨੂੰ ਖਤਰਾ ਸਮਝਦੀਆਂ ਨੇ, ਜਿਸ ਕਰਕੇ ਇਨ੍ਹਾਂ ਧਿਰਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਰੁਕਵਾਉਣ ਦੇ ਪਿੱਛੇ ਹੱਥ ਵੀ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਲੰਬੇ ਸਮੇਂ ਤੋਂ ਅਗਵਾਈ ਕਰ ਰਹੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੰਗਲਵਾਰ ਨੂੰ ਤਿੰਨੋਂ ਫਾਰਮੈਟ ਦੀ ਕਪਤਾਨੀ ਦਾ ਅਹੁਦਾ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਕ ਆਗੂ ਵਜੋਂ ਆਪਣਾ ਫਰਜ਼ ਨਿਭਾ ਦਿੱਤਾ ਤੇ ਹੁਣ ਉਹ ਖੇਡ ਦੇ ਪਿਆਰ ਦੇ ਲਈ ਦੁਬਾਰਾ ਖੇਡਣ ਲਈ ਤਿਆਰ ਨੇ। ਹਰਮਨਪ੍ਰੀਤ ਦਾ ਐਲਾਨ ਗੁਹਾਟੀ ਦੇ ਵਿਚ BCCI ਦੀ ਇਕ ਸਮੀਖਿਆ ਬੈਠਕ ਤੋਂ ਬਾਅਦ ਸਾਹਮਣੇ ਆਇਆ ਜੋ ਪਿਛਲੇ ਮਹੀਨੇ ਚ ਟੀਮ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਸੱਦੀ ਗਈ ਸੀ। BCCI ਦੇ ਸਕੱਤਰ ਦੇਵਜੀਤ ਸੈਕਿਆ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਚ ਹਰਮਨਪ੍ਰੀਤ, ਉਪ ਕਪਤਾਨ ਸਮ੍ਰਿਤੀ ਮੰਧਾਨਾ ਤੇ ਮੁੱਖ ਕੋਚ ਅਮੋਲ ਮਜ਼ੂਮਦਾਰ ਸ਼ਾਮਲ ਸਨ। 37 ਸਾਲਾ ਹਰਮਨਪ੍ਰੀਤ ਨੇ 2016 ਚ T20 ਟੀਮ ਦੀ ਕਪਤਾਨੀ ਸੰਭਾਲੀ ਸੀ ਤੇ ਲਗਭਗ ਇਕ ਦਹਾਕੇ ਤੱਕ ਇਸ ਅਹੁਦੇ ਤੇ ਰਹੇ ਨੇ। ਇਸ ਤੋਂ ਬਾਅਦ 2022 ਚ ਉਨ੍ਹਾਂ ਨੂੰ ਇਕ ਰੋਜ਼ਾ ਟੀਮ ਦੀ ਕਪਤਾਨੀ ਸੌਂਪੀ ਗਈ ਤੇ 2023 ਚ ਤਿੰਨਾਂ ਫਾਰਮੈਟ ਦੀ ਅਗਵਾਈ ਕਰਨ ਲੱਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਮਨਵਾਉਣ ਦੇ ਲਈ ਪੰਜਾਬ ਸਰਕਾਰ ਉਪਰ ਦਬਾਅ ਬਣਾਉਣ ਤਹਿਤ ਦਿਨ ਚੜ੍ਹਦਿਆਂ ਹੀ ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦੋਵੇਂ ਮੁੱਖ ਗੇਟ ਅੱਗੇ ਧਰਨਾ ਲਾਇਆ। ਜਥੇਬੰਦੀ ਦੇ ਆਗੂਆਂ ਵੱਲੋਂ ਐਕਸ਼ਨ ਅਜਿਹੇ ਤਰੀਕੇ ਨਾਲ ਕੀਤਾ ਗਿਆ ਕਿ ਪੁਲਿਸ ਅਧਿਕਾਰੀ ਸਮੇਤ CID ਵਾਲਿਆਂ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਗਿਆ। ਜਥੇਬੰਦੀ ਵੱਲੋਂ ਇਹ ਕਾਰਵਾਈ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਗਾ ਦੀ ਅਗਵਾਈ ਹੇਠ ਕੀਤੀ ਗਈ। ਇਨਵੇਕਲੇ ਘਰਾਲ ਤੋਂ ਖੁਦ ਪੁਲਿਸ ਅਧਿਕਾਰੀ ਵੀ ਹੱਕੇ ਬੱਕੇ ਰਹਿ ਗਏ। ਕਿਸਾਨਾਂ ਵੱਲੋਂ ਜਿੱਥੇ ਘਰਾਲ ਕੀਤਾ ਗਿਆ ਉਥੇ SSP ਦੀ ਰਿਹਾਇਸ਼ ਬਹੁਤ ਹੀ ਨੇੜੇ ਹੈ। ਇਸ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
1: ਆਕਾਸ਼ਵਾਣੀ 320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਪ੍ਰੋਗਰਾਮ ਦਾ ਇਹ ਹਿੱਸਾ ਸਪਾਂਸਰ ਕੀਤਾ ਜਾ ਰਿਹਾ ਲੁਧਿਆਣਾ ਟ੍ਰੇਡਿੰਗ ਇੰਕ ਵੱਲੋਂ ਜੇਕਰ ਤੁਸੀਂ ਵਤਨ ਪੈਸੇ ਭੇਜਣੇ ਨੇ ਵਤਨ ਤੋਂ ਪੈਸੇ ਮੰਗਾਉਣੇ ਨੇ ਵੱਧ ਰੇਟ ਫਾਸ ਭਰੋਸੇਯੋਗ ਸਰਵਿਸ ਲਈ ਤੁਸੀਂ ਕਾਲ ਕਰ ਸਕਦੇ ਹੋ 24 ਘੰਟਿਆਂ ਦੇ ਅੰਦਰ ਇੰਡੀਆ ਦੇ ਖਾਤੇ ਵਿਚ ਪੈਸੇ ਭੇਜਣ ਵਾਸਤੇ ਇੱਥੇ ਡਾਇਰੈਕਟ ਸੇਵਾ ਵਾਲੀ 9059 09540 ਤੇ ਕਾਲ ਕਰੋ ਦਿਸ ਪ੍ਰੋਗਰਾਮ ਪ੍ਰੋਡਿਊਸ ਸਪਾਂਸਰ ਬਾਈ ਸਮੋਸਾ ਸਵੀਟ ਸੈਨ ਫੈਕਟਰੀ 10970 ਏਅਰਪੋਰਟ ਰੋਡ 10615 ਬ੍ਰਹਮੀ ਰੋਡ 1850 ਆਲਬੀ ਰੋਡ ਲੀਡ ਬੈਂਕਲ ਹਾਲ ਦੀਆਂ ਸੀਮਾਵਾਂ ਦੇ ਨਾਲ ਸਮੋਸਾ ਸਵੀਟ ਸੈਂਟਰ ਫੈਕਟਰੀ ਤੁਸੀਂ ਭਾਜੀ ਤਿਆਰ ਕਰਾਉਣੀ ਆ ਵਿਆਹ ਸ਼ਾਦੀ ਜਾਂ ਕਿਸੇ ਸਮਾਗਮ ਤੇ ਤੁਸੀਂ ਹੋਲਸੇਲ ਦੀਆਂ ਕੀਮਤਾਂ ਤੇ ਮਿਠਾਈਆਂ ਲੈਣੀਆਂ ਨੇ ਤੇ ਤੁਸੀਂ ਕਾਲ ਕਰ ਲੈਣਾ 416-216-1165-4162-131-1165 ਤੇ ਕਾਲ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿਚ ਦੱਸ ਦਈਏ ਕਿ ਸੰਧੂ ਡੈਂਟੈਕਸਟਰੀ ਦਾ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਸਾਰੀਆਂ ਇਨਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ। ਤੁਸੀਂ ਦੰਦ ਲਗਾਉਣੇ ਪਟਾਉਣੇ ਲਿਸ਼ਕਾਉਣੇ ਚਮਕਾਉਣੇ ਰੂਟ ਕਨਾਲ ਬ੍ਰਿਜ ਆਦਿ ਦੇ ਕੰਮਾਂ ਵਾਸਤੇ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲਈ ਹਾਈ ਐਂਡ ਦੀ ਲੈਬ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ 4550 ਈਬਨਜ਼ ਰੋਡ ਬਰੈਂਪਟਨ 510 ਸ਼ਾਰਲਸ ਬੁਲੇਵਾਰਡ ਬਰੈਂਪਟਨ 9057964 ਤੇ ਕਾਲ ਕਰੋ। ਮਾਲਟਨ ਚ ਗਹਿਣੇ ਦਾ ਸ਼ਾਨਦਾਰ ਸ਼ੋਰੂਮ ਹੈ ਅਸ਼ੋਕ ਜਿਲਰ ਕੰਗਣ ਕੜੇ ਚੁਮਕੇ ਵਾਲੀਆਂ ਜਿਹੜਾ ਅਵਸਰ ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ ਦਾ ਖਜ਼ਾਨਾ 7198 ਏਅਰਪੋਰ ਰੋਡ 9056742090 ਖਾਵਿਆ ਹੋਮੋਕੇ ਛੈਨਕੋਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਡਾਇਗਨੋਜ਼ ਕਰਕੇ ਤੁਹਾਡੀ ਬਿਮਾਰੀ ਨੂੰ ਜਿਵੇਂ ਤੁਹਾਨੂੰ ਉਹ ਮੈਡੀਸਨ ਦੇਣਗੇ ਤੁਸੀਂ ਡੇਲੀ ਸਵੇਰੇ ਸ਼ਾਮ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਹੌਲੀ ਹੌਲੀ ਦੇਖੋਗੇ ਕਿ ਤੁਹਾਡੇ ਸਰੀਰ ਨੂੰ ਜਿਹੜਾ ਹੈ ਉਹ ਬਿਮਾਰੀ ਤੋਂ ਰਾਹਤ ਮਿਲਦੀ ਨਜ਼ਰ ਆਵੇਗੀ। ਸਲਾਮ ਅਸ਼ੁਰਣੀ ਟੈਨ ਕੋਟਲ ਬੁਲੇਵਾਰ ਤੇ ਖਾਨਦਾਨੀ ਪ੍ਰੈਕਟੀਸ਼ਨਰ ਬੀਤਾ ਆਹੂਜਾ ਜੀ ਨੂੰ ਕਾਲ ਕਰ ਲੈਣਾ 6447727769 ਇਨਫਿਨਿਟੀ ਟੈਂਟ ਐਂਡ ਕੋ ਟੈਂਟ ਟੇਬਲ ਚੇਅਰ ਐਲ ਡੀ ਡਾਂਸਿੰਗ ਫਲੋਰ 360 ਕੈਮਰਾਜ਼ ਫਲੋਵਰਸ ਡੈਕੋਰੇਸ਼ਨ ਜੰਪਿੰਗ ਬਲੂਨ ਸਲਾਈਡ ਮੱਚ ਮੱਚ ਮੋਰ। ਤੁਸੀਂ ਇਨਫਿਨਿਟੀ ਟੈਂਟ ਐਂਡ ਕੋ ਟੈਂਟ ਟੇਬਲ ਲਗਾਉਣ ਵਾਸਤੇ ਕਾਲ ਕਰ ਲੈਣਾ ਬਾਈ ਦਿਲਪ੍ਰੀਤ ਬਲ ਨੂੰ 6447708 0079 6478 0079। ਹੋਮ ਫਿਕਸ ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ ਪੋਸਟਲਿਨ ਟਾਇਲ ਸਰਾਮਿਕ ਟਾਇਲ ਫਾਊਸਿਸ ਐਂਡ ਆਲ ਪਲੰਬਿੰਗ ਐਕਸੈਸਰੀ ਹੋਮ ਫਿਕਸ ਤੇ ਆ ਸਕਦੇ ਹੋ। ਤੁਸੀਂ ਘਰ ਦੀ ਕੋਈ ਵੀ ਰੈਨੋਵੇਸ਼ਨ ਵਾਸਤੇ ਵਾਜਬ ਰੇਟਾਂ ਤੇ ਸਮਾਨ ਖਰੀਦਣਾ 2657 ਡੰਡਾ ਸਟਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ 9057972555 ਪੀਜ਼ਾ ਮਸ਼ੀਨ 2 ਲਾਰਜ ਪੀਜ਼ਾਸ ਵਿਦ ਫੂਡ ਟੋਪਿੰਗ ਈਚ ਤੁਸੀਂ ਲੈ ਸਕਦੇ ਹੋ ਵਿਦ 2 ਡਿਪਿੰਗ ਸਾਸ ਸਪੈਸ਼ਲ ਡੀਲ ਚੱਲ ਰਹੀ ਹੈ ਪਿਕਅਪ ਸਪੈਸ਼ਲ ਓਨਲੀ 1 ਲੋਕੇਸ਼ਨ 2 ਫਿਲੋਸਫਰਸ ਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ ਨੰਬਰ 905-490-1222 ਜਿਵੇਂ ਤੁਸੀਂ ਜਾਣਦੇ ਹੋ ਕਿ ਬਰੈਂਪਟਨ ਦੇ ਵਿਚ ਏਅਰਪੋਰਟ ਤੇ ਮੇਫੀਲਡ ਤੇ 6141 ਮੇਫੀਲਡ ਰੋਡ ਤੇ ਯੂਨਿਟ 42A ਦੇ ਵਿਚ ਅਨਾਜ ਬਾਰ ਦੀ ਗ੍ਰੈਂਡ ਓਪਨਿੰਗ ਹੋਈ ਹੈ। ਚਾਰ ਚੁਫੇਰੇ ਹਲਚਲ ਹੈ, ਲੋਕ ਸੇਵਿੰਗ ਕਰ ਰਹੇ ਨੇ, ਭਾਰੀ ਸੇਵਿੰਗ ਲਈ ਤੁਸੀਂ ਵੀ ਆਓ। ਹਰ ਗਰੋਸਰੀ ਦੀ ਹਰ ਆਈਟਮ ਤੇ 905-928-8557 ਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਪ੍ਰੋਗਰਾਮ ਦੇ ਵਿਚ ਅਗਰ ਤੁਹਾਡਾ ਕੋਈ ਵਪਾਰ ਹੈ ਤੁਸੀਂ ਉਸਦੀ ਐਡਵਰਟਾਈਜ਼ਮੈਂਟ ਕਰਨਾ ਚਾਹੋ ਸਾਨੂੰ ਖੁਸ਼ੀ ਹੋਵੇਗੀ। ਸਾਡਾ ਫੋਨ ਨੰਬਰ ਹੈ 4167167794। ਦਿਸ ਪ੍ਰੋਗਰਾਮ ਪ੍ਰੋਡਲੀ ਸਪਾਂਸਰ ਬਾਏ ਟਾਪ ਚੋਇਸ ਇਲੈਕਟ੍ਰਾਨਿਕਸ 16 ਇੰਟਮੋਲ ਡਰਾਈਵ ਬਰੈਂਪਟਨ 5461 ਹਾਈਵੇ 6 ਨਾਰਥ ਗੋਲਫ ਦੇ ਵਿਚ ਨੇ। ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਤੁਸੀਂ ਲੈ ਕੇ ਆਉਣਾ। ਫਰਨੀਚਰ ਦੀਆਂ ਕੁਝ ਆਈਟਮਾਂ ਦੇ ਨਾਲ ਨਾਲ ਤੁਸੀਂ ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ਼ ਬ੍ਰੈਂਡਡ ਜਿਹੜੇ ਨੇੜੇ ਨੇ ਉਹ ਤਾਂ ਵਾਜਬ ਰੇਟ, ਫਾਈਨੈਂਸਿੰਗ ਔਨ ਦੀ ਸਪੋਟ, ਡਿਲੀਵਰੀ ਔਨ ਟਾਈਮ ਲਈ ਕਾਲ ਕਰ ਲੈਣਾ ਟਾਪ ਚੋਇਸ 905-799-0045। ਆਓ ਤੁਹਾਨੂੰ ਉਸ ਜਗ੍ਹਾ ਤੇ ਲੈ ਚੱਲਦੇ ਹਾਂ ਜਿੱਥੇ ਤੁਹਾਨੂੰ ਸ਼ਾਨਦਾਰ ਡਾਇਨਿੰਗ ਲੌਂਜ ਦੇ ਵਿਚ ਤੁਹਾਡੇ ਮਨ ਪਾਉਂਦੀ ਵੈਜ ਨਾਨ ਵੈਜ ਥਾਲੀ ਪਰੋਸੀ ਜਾਂਦੀ ਹੈ। ਨਾਮ ਹੈ ਸਵੀਟ ਮਹਿਲ, 680 ਰੈਕਸਟਲ ਬੁਲੇਵਾਰਡ ਹਾਈਵੇ 27 ਤੇ ਵਾਕਿਆ ਨੇ। ਤੁਸੀਂ ਵੇਖੋਗੇ ਕਾਊਂਟਰ ਦੇ ਵਿਚ ਇਕ ਨੀ ਅਨੇਕਾਂ ਪ੍ਰਕਾਰ ਦੀ ਸ਼ੁੱਧ ਖਾਲਸ ਖੋਏ ਦੀ ਬਣੀ ਮਠਿਆਈ ਹੱਥੋ ਹੱਥੀ ਬਣਦੀ ਹੈ, ਹੱਥੋ ਹੱਥੀ ਵੇਖਦੀ ਜਾ ਰਹੀ ਹੈ। ਬੈਠ ਕੇ ਖਾਣਾ ਖਾਣਾ ਅਲਾਕਾਟ ਮੈਨਿਊ ਸਰਵ ਕੀਤਾ ਜਾਂਦਾ ਹੈ ਤੇ ਔਨ ਲੋਕੇਸ਼ਨ ਪਾਰਟੀ ਦੇ ਸਾਰੇ ਪ੍ਰਬੰਧਾਂ ਲਈ ਪਾਰਟੀ ਛੋਟੀ ਵੱਡੀ ਜੋ ਮਰਜ਼ੀ ਹੋਵੇ 4166799 4166799 ਤੇ ਕਾਲ ਕਰੋ। ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਜੋ ਸੌਥ ਲੈ ਕੇ 1000 ਬੰਦਿਆਂ ਦੀ ਕਿਸੇ ਵੀ ਤਰ੍ਹਾਂ ਦੀ ਪਾਰਟੀ ਦੇ ਪ੍ਰਬੰਧਾਂ ਲਈ ਤੁਸੀਂ ਇਨ੍ਹਾਂ ਦੀਆਂ ਸੀਮਾਵਾਂ 1133 ਕ੍ਰੈਡਸਟਨ ਰੋਡ ਵਾਹੁਣ ਦੇ ਵਿਚ ਯਾਦਗਾਰੀ ਸਮਾਗਮ ਕਰਨ ਲਈ 4164339 ਤੇ ਕਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਨੂੰਨੀ ਸਲਾਹ ਮਸ਼ਵਰਾ ਲੈਣਾ ਚਾਹੁੰਦੇ ਹੋ, ਕਾਰ ਐਕਸੀਡੈਂਟ, ਸਲਿਪ ਐਂਡ ਫਾਲ, ਨਿੱਜੀ ਸੈੱਟ, ਪਰਸਨਲ, ਪਰਿਵਾਰਕ ਮਾਮਲੇ, ਇਮੀਗ੍ਰੇਸ਼ਨ ਜਾਂ ਕਿਸੇ ਹੋਰ ਕਾਨੂੰਨੀ ਸਮੱਸਿਆ ਦਾ ਤੁਸੀਂ ਸਾਹਮਣਾ ਕਰ ਰਹੇ ਹੋ, ਲਿਟੀਗੇਸ਼ਨ ਦਾ ਮਸਲਾ ਤੁਹਾਨੂੰ ਆਉਣ ਪਿਆ ਹੈ ਤਾਂ ਤੁਸੀਂ ਮੂੰਹ ਤੋੜਵਾਂ ਜਵਾਬ ਦੇਣਾ ਚਾਹੁੰਦੇ ਹੋ ਤਾਂ ਚੰਗੀ ਵਕੀਲਾਂ ਦੀ ਟੀਮ ਨੂੰ ਹਾਇਰ ਕਰੋ ਜਿਨ੍ਹਾਂ ਦਾ ਇੱਕ ਲੈਟਰ ਹੀ ਧਰਨ ਪਾ ਦੇਵੇ। ਉਹ ਹੈ ਜੀ ਗੁਰਦੀਪ ਸਿੰਘ ਨਨੂਆ, ਗੈਰੀ ਨਨੂਆ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ, ਔਰ ਕਾਨੂੰਨੀ ਨੁਕਤਿਆਂ ਤੋਂ ਵਾਕਫ ਨਨੂਆ ਐਂਡ ਹਿਊਫੀਜ਼ ਲੌਜ ਦੇ ਰਾਬਤਾ ਕਾਇਮ ਕਰਨ ਲਈ 7077 ਕੀ ਸਟਰੀਟ ਸਵੀਟ 301 ਕੋਂਕੜ ਦੇ ਵਿਚ ਨੇ, ਪਰੰਤੂ ਨੰਬਰ ਟੂ ਕਾਲ 647-793-6889-6437-93-6899 ਤੇ ਕਾਲ ਕੀਤਾ ਜਾ ਸਕਦਾ। ਟਰੱਕ ਟ੍ਰੇਲਰ ਦੀ ਤਸੱਲੀਬਖਸ਼ ਮੁਰੰਮਤ ਕਰਨ ਵਾਸਤੇ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੇ ਆਓ। ਇੰਜਨ, ਟਰਾਂਸਮਿਸ਼ਨ ਰੀਬਿਲਟ ਐਂਡ ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ, ਏਜਡ ਕਿਸੇ ਤਰ੍ਹਾਂ ਦੀ ਟਰੱਕਾਂ ਦੀ ਮੁਰੰਮਤ ਕਰਨ ਲਈ ਤੁਹਾਡਾ ਆਪਣਾ ਵਨ ਗੁੱਡ ਮਾਰਕ ਪਲੇਸ ਈਟੋਬੀਕੋ ਦੇ ਵਿਚ 14 ਵਰਿਆਂ ਤੋਂ ਉਤੇ ਐਕਸਪੀਰੀਅੰਸ ਲੈ ਕੇ ਵੀ ਸੁਖਾ ਟੇਸੀ ਹੈਪੀ ਬੜਿਆਲ ਜੀ ਹਾਜ਼ਰ ਨੇ। ਨੰਬਰ ਟੂ ਕਾਲ 647-706-9257। ਕੈਲਡਨ ਪੇਵਿੰਗ, ਰੈਜੀਡੈਂਸ਼ੀਅਲ ਐਂਡ ਕਮਰਸ਼ੀਅਲ, ਇੰਡਸਟਰੀਅਲ ਡਰਾਈਵੇ, ਪਾਰਕਿੰਗ ਲਾਟ, ਟਰੱਕ ਟਰਮੀਨਲ, ਸਰਵਿਸ ਸਟੇਸ਼ਨ, ਫਾਰਮ, ਡਰਾਈਵੇ ਪੇਵਿੰਗ ਕਰਾਉਣ ਲਈ ਕੈਲਡਨ ਪੇਵਿੰਗ ਨਾਲ ਰਾਬਤਾ ਕਾਇਮ ਕਰੋ। ਜਸਪਾਲ ਜੀ ਨੂੰ ਐਸਟੀਮੇਟਲੀ 416-818-9900। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਦਾ ਪੈਗਾਮ ਹੈ ਕਿ ਤੁਹਾਨੂੰ ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਟਿਕਟ ਮਿਲ ਗਈ ਹੈ ਤਾਂ ਤੁਸੀਂ ਉਹਦੀ ਪ੍ਰੋਪਰ ਪੈਰਵਾਈ ਕਰਾਉਣਾ ਚਾਹੁੰਦੇ ਹੋ। ਗੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇਨਸ਼ੋਰ, ਲਿਕੋ ਲਾਇਸੈਂਸ ਐਕਟ, ਐਮਟੀ ਓਫੈਂਸ, ਸਿਵਰ ਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ ਆਦਿ ਲਈ ਟ੍ਰੈਫਿਕ ਕੋਡ ਐਡਵੋਕੇਟ ਜੇ ਕਰੋਟੀ ਸਾਹਿਬ, ਨੰਬਰ 79 ਫਰੋਂਟੇਰੀਓ ਸਟਰੀਟ, ਯੂਨਿਟ 43, 416-716-34 ਕਾਰਡ 416-716-3461 ਤੇ ਕਾਲ ਕੀਤੀ ਜਾ ਸਕਦੀ ਹੈ। ਇਹਦੇ ਨਾਲ ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ, ਇਹ ਜਾਂ ਡਰਾਈਵਰ, ਟੀਮ ਡਰਾਈਵਰ, ਕੰਪਨੀ ਡਰਾਈਵਰ, ਕੰਪਨੀ ਸੋਲੋ ਚਾਹੀਦੇ ਨੇ, ਟੀਮ ਡਰਾਈਵਰ ਵੀ ਚਾਹੀਦੇ ਨੇ ਅਤੇ ਨਾਲ ਦੀ ਨਾਲ ਓਨਰ ਓਪਰੇਟਰ ਵੀ ਚਾਹੀਦੇ ਨੇ। ਪੱਕੇ ਰਨ ਨੇ ਜੀ, ਪੱਕੇ ਰਨ ਲੇਰਾਡੋ ਟੈਕਸਿਸ ਦੇ। ਸਟੱਡੀ ਮਾਈਲਸ, ਰਿਲਾਇਬਲ ਵਰਕ, ਪੇਮੈਂਟ ਆਨ ਟਾਈਮ, ਸੰਦੀਪ ਜੀ ਨੂੰ ਕਾਲ ਕਰ ਲੈਣਾ 416-903-8390। ਟਰੱਕ ਟ੍ਰੇਲਰ ਦੀ ਵੈਲਡਿੰਗ ਦੀਆਂ ਸੇਵਾਵਾਂ ਲਈ ਮਠਾਰੂ ਵੈਲਡਿੰਗ ਸਰਵਿਸ, 98 ਜੂਟ ਨੰਬਰ 1 ਰਦਰਫੋਰਡ ਤੇ ਵਾਕਿਆ ਨੇ। ਸਨੀ ਮਠਾਰੂ ਜੀ ਨੂੰ ਕਾਲ ਕਰ ਲਿਓ ਵੈਲਡਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲਈ 6474-6065। ਪੇਸ਼ ਕਰਾਂਗਾ ਅਗਲੀਆਂ ਖ਼ਬਰਾਂ, ਔਰ ਅਗਲੀਆਂ ਖ਼ਬਰਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਵਿਚ ਮਦਦ ਕਰਨਗੇ ਜੀ ਸਾਡੇ ਸ਼ਹਿਰ ਦੇ ਮਸ਼ਹੂਰ ਫਰਨੀਚਰ ਦਾ ਸਟੋਰ, ਨਾਮ ਹੈ ਰਿਟਸ ਫਰਨੀਚਰ, 5200 ਡਿਕਸੀ, ਮੈਥਿਸਨ। ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਲੈ ਕੇ ਆਉਣ ਵਾਸਤੇ ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮਲੀ, ਯੈਸਮੈਨ ਰੋਹਿਤ ਨੂੰ ਕਾਲ ਕਰੋ 9052-32-74-89-952-32-74-99। ਐਨਆਰਆਈ ਮੈਰਿਜ ਬਿਊਰੋ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ, ਹਰ ਦੇਸ਼, ਹਰ ਮੁਲਕ ਦੇ ਵਿਚ, ਹਰ ਘਰ, ਹਰ ਮੁਹੱਲੇ ਵਿਚ ਰਿਸ਼ਤੇ ਰਿਸ਼ਤੇ ਰਿਸ਼ਤੇ, ਐਨਆਰਆਈ ਮੈਰਿਜ ਬਿਊਰੋ 6478886000। ਬੈਸਟ ਰੈਨੋਵੇਸ਼ਨ, ਘਰ ਦੀ ਬੇਸਮੈਂਟ ਦੇ ਵਿਚ ਇਕ ਜ਼ਰੂਰ ਸਨੋਹ ਤੋਂ ਪਹਿਲਾਂ ਪਹਿਲਾਂ ਗੇੜਾ ਲਾਓ, ਜਦੋਂ ਮੀਂਹ ਪੈ ਕੇ ਹਟੇ ਉਦੋਂ ਵੀ ਜ਼ਰੂਰ ਲਾਓ, ਕਿਤੇ ਸਿੱਲੀਆਂ ਤਾਂ ਨਹੀਂ ਕੰਧਾਂ, ਜੇ ਸਿੱਲੀਆਂ ਹਨ ਤਾਂ ਕਿਤੇ ਮਾੜੀ ਮੋਟੀ ਲੀਕੇਜ ਹੈ, ਉਸ ਲੀਕੇਜ ਨੂੰ ਸਦਾ ਵਾਸਤੇ ਦੂਰ ਕਰਨੀ, ਵਿਧ ਵਾਰੰਟੀ ਦੇ ਨਾਲ ਕੰਮ ਕਰਨ ਵਾਲਾ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ ਜੀ 416-451-4564-1-451-4565, ਜਿੱਥੋਂ ਤੁਸੀਂ ਕੋਈ ਵੀ ਸਿਟੀ ਤੋਂ ਪਰਮਿਟ ਲੈ ਕੇ ਆਪਣੀ ਕੰਪਲੀਟ ਬੇਸਮੈਂਟ ਦਾ ਕੰਮ ਵੀ ਕਰਵਾ ਸਕਦੇ ਹੋ। ਆਓ ਹੁਣ ਗੱਲ ਕਰਦੇ ਹਾਂ ਰੰਗਲਾ ਪੰਜਾਬ ਰੇਡੀਓ ਟਾਊਨ ਦੇ ਵਿਚ। 26 ਅਕਤੂਬਰ ਨੂੰ ਤੁਹਾਡੇ ਸ਼ਹਿਰ ਦੇ ਵਿਚ ਇਲੈਕਸ਼ਨ ਡੇ ਹੋਣ ਜਾ ਰਿਹਾ, ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ, ਅਸੀਂ 1997 ਤੋਂ ਕਹਿੰਦੇ ਆ ਰਹੇ ਹਾਂ ਤੇ ਗੱਲ ਇਹ ਹੈ, ਸੱਚੀ ਗੱਲ ਇਹ ਹੈ ਕਿ ਸਾਡੇ ਕੰਨਾਂ ਨੂੰ ਉਹ ਆਵਾਜ਼ਾਂ ਚੰਗੀਆਂ ਲੱਗਦੀਆਂ ਨੇ, ਉਹ ਸੰਗੀਤ ਚੰਗਾ ਲੱਗਦਾ ਜੋ ਸਾਨੂੰ ਪਸੰਦ ਹੈ, ਤੇ ਦੂਸਰਾ ਹੁੰਦਾ ਸਾਡੀਆਂ ਕੰਨਾਂ ਨੂੰ ਉਹ ਆਵਾਜ਼ਾਰ ਕਰਦਾ। ਇਸੇ ਤਰ੍ਹਾਂ ਸਾਡੀਆਂ ਤੁਹਾਡੀਆਂ ਗੱਲਾਂ ਕਿਸੇ ਨੂੰ ਚੰਗੀਆਂ ਉਦੋਂ ਲੱਗਦੀਆਂ ਨੇ ਜੋ ਉਹਨੂੰ ਪਾਉਂਦੀਆਂ ਨੇ, ਉਹਦੇ ਮਨ ਨੂੰ ਚੰਗੀਆਂ ਲੱਗਦੀਆਂ ਨੇ, ਉਹਦੇ ਕੰਨਾਂ ਨੂੰ ਸਕੂਨ ਦਿੰਦੀਆਂ ਨੇ, ਉਹਦੇ ਮਤਲਬ ਦੀ ਗੱਲ ਹੁੰਦੀ ਹੈ, ਉਹਦੇ ਧੜੇਵ ਦੀ ਗੱਲ ਹੁੰਦੀ ਹੈ, ਉਹਦੇ ਵੱਲ ਦੀ ਗੱਲ ਹੁੰਦੀ ਹੈ, ਉਹਦੇ ਮਜ਼ਹਬ ਦੀ ਗੱਲ ਹੁੰਦੀ ਹੈ, ਭਾਵੇਂ ਉਹ ਮੜੀਆਂ ਨੂੰ ਪੂਜਦਾ ਹੋਵੇ, ਤੇ ਉਹਨੂੰ ਚੰਗਾ ਲੱਗਦਾ ਉਹਦੇ ਮਤਲਬ ਦੀ ਗੱਲ, ਭਾਵੇਂ ਉਹ ਡੇਰਿਆਂ ਤੇ ਜਾਂਦਾ ਹੋਵੇ ਜਿੱਥੇ ਨਰੈਣੂ ਦੀਆਂ ਔਲਾਦਾਂ ਰਹਿੰਦੀਆਂ ਹੋਣ ਤੇ ਉੱਥੇ ਛਿੱਲ ਲੈਂਦੀ ਹੋਵੇ ਪੈਸੇ ਦੀ ਵੀ, ਫਿਜ਼ੀਕਲੀ ਵੀ ਤੇ ਫਾਈਨੈਂਸ਼ੀਅਲੀ ਉਹਦੇ ਬਰਾਬਰ ਕੋਈ ਹੋਰ ਬੈਠਾ ਹੋਵੇ ਉਹਨੂੰ ਚੰਗਾ ਨਹੀਂ ਲੱਗਦਾ, ਉਹਨੂੰ ਆਪਣਾ ਹੀ ਉਹ ਚੰਗਾ ਲੱਗਦਾ। ਇਸੇ ਤਰ੍ਹਾਂ ਸਾਨੂੰ ਆਪਣਾ ਗਰੁੱਪ ਚੰਗਾ ਲੱਗਦਾ, ਤੁਹਾਨੂੰ ਆਪਣਾ ਗਰੁੱਪ ਚੰਗਾ ਲੱਗਦਾ, ਗਰੁੱਪ ਦੇ ਬਾਬਤ ਸਾਨੂੰ ਕੋਈ ਵੀ ਗੱਲ ਕੋਈ ਸੁਣਾਵੇ ਆ ਕੇ ਸਾਨੂੰ ਚੰਗੀ ਨਹੀਂ ਲੱਗਦੀ, ਕਿਉਂਕਿ ਇਨਸਾਨੀ ਫਿਤਰਤ ਹੈ। ਜੇਕਰ ਤੁਸੀਂ ਵਾਕਿਆ ਹੀ ਦਿਲੋਂ ਕੋਈ ਬਦਲਾਅ ਲਿਆਉਣ ਬਾਰੇ ਸੋਚ ਰਹੇ ਹੋ, ਉਹ ਬਦਲਾਅ ਰਾਤੋ ਰਾਤ ਨਹੀਂ ਆਉਂਦੇ ਹੁੰਦੇ, ਬਦਲਾਅ ਪ੍ਰੋਗਰਾਮ ਉਲੀਕਣੇ ਪੈਂਦੇ ਨੇ, ਕਮਿਟਮੈਂਟਾਂ ਕਰਨੀਆਂ ਪੈਂਦੀਆਂ ਨੇ, ਸਹੀ ਬੰਦੇ ਚੁਣਨੇ ਪੈਂਦੇ ਨੇ, ਸਹੀ ਆਵਾਜ਼ਾਂ ਨੂੰ ਪਹਿਚਾਨਣਾ ਪੈਂਦਾ। ਤੇ ਜਦੋਂ ਅਸੀਂ ਹੈ ਹੀ ਲਕੀਰ ਤੇ ਫਕੀਰ ਤਾਂ ਫਿਰ ਅਸੀਂ ਲਾਈ ਲਾਗਾਂ ਤੇ ਫਿਰ ਸਾਡੇ ਕੋਲ ਬਦਲਾਅ ਦੀ ਆਸ ਨਹੀਂ ਹੁੰਦੀ। ਜੇਕਰ ਤੁਸੀਂ ਵਾਕਿਆ ਹੀ ਬਦਲਾਅ ਲਿਆਉਣਾ ਚਾਹੁੰਦੇ ਹੋ, ਉਸ ਉਮੀਦਵਾਰ ਨੂੰ ਵੋਟ ਪਾਉਣ ਪਹਿਲਾਂ ਤਾਂ ਜ਼ਰੂਰ ਨਿਕਲਿਓ। ਅਸੀਂ ਵੋਟ ਪਾਉਣ ਹੀ ਨਹੀਂ ਨਿਕਲਦੇ, ਸਾਡੇ ਨਾਲ ਕੀ ਹੋਣ ਲੱਗਾ। ਵੋਟ ਪਾਉਣ ਨਿਕਲੋ, ਵੋਟ ਪਾਓਗੇ ਆਜ਼ਾਦਾਨਾ ਤੌਰ ਤੇ ਜਾਓਗੇ। ਜੇ ਕਿਸੇ ਨੇ ਤੁਹਾਨੂੰ ਘਰੋਂ ਪਿੱਕ ਕੀਤਾ ਤਾਂ ਫਿਰ ਡੈਫੀਨੇਟਲੀ ਤੁਸੀਂ ਉਹਦੇ ਵਕਤ ਹੀ ਵੋਟ ਪਾਓਗੇ। ਜਿਹਦਾ ਲੂਣ ਖਾ ਲਿਆ, ਜਦੋਂ ਕੋਈ ਸਮੋਸੇ ਖਾ ਲਏ, ਚਾਹ ਪੀ ਲਈ, ਫਿਰ ਉਹਦੀ ਵੋਟ ਪਾਓਗੇ। ਜਾਂ ਤੁਹਾਨੂੰ ਕੋਲ ਲੈ ਗਿਆ, ਚੱਲ ਚੱਲੀਏ ਯਾਰ ਆਪਣੇ ਮਿੱਤਰ ਨੇ ਇਕੱਠ ਕੀਤਾ, ਆਪਾਂ ਜਾਣਾ ਉੱਥੇ ਸਮੋਸੇ ਖਾ ਲਏ, ਚਾਹ ਪੀ ਲਈ, ਤੇ ਫਿਰ ਆਪਾਂ ਕਿਤੇ ਨਾ ਕਿਤੇ ਚੱਲ ਯਾਰ ਇਹਦਾ ਲੂਣ ਖਾਧਾ। ਭਰ ਮੁੜ ਕੇ 5 ਸਾਲ ਉਹ ਲੂਣ ਤੁਹਾਨੂੰ ਮਹਿੰਗਾ ਪਵੇ, ਉਹ ਤੁਸੀਂ ਸੋਚਣਾ ਹੁਣ ਕਿ ਤੁਹਾਡੇ ਨਾਲ ਜਿੰਨੇ ਵਾਅਦੇ ਕੀਤੇ ਨੇ ਉਹ ਸਹੀ ਵਾਅਦੇ ਨਿਭਾ ਸਕਦਾ, ਕਮਿਟਮੈਂਟ ਤੇ ਪੂਰਾ ਉਤਰ ਸਕਦਾ। ਤੁਹਾਨੂੰ ਪਹਿਲਾਂ ਕਿਤੇ ਗੁੰਮਰਾਹ ਤਾਂ ਨਹੀਂ ਕੀਤਾ ਸੀ, ਹੁਣ ਤਾਂ ਨਹੀਂ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਆਪਣੇ ਨਿੱਜੀ ਮਫਾਦ ਵਾਸਤੇ, ਇਹ ਤੁਸੀਂ ਪਰਖ ਕਰਨੀ, ਸਿਆਣੇ ਹੋ ਤੁਸੀਂ। ਤੇ ਜੇ ਤੁਸੀਂ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਵੀ ਅਣਜਾਣਪੁਣਾ ਕਰਦੇ ਹੋ, ਲਾਈ ਲੱਗ ਬਣਦੇ ਹੋ, ਤੇ ਫਿਰ ਸਮਝ ਲਓ ਕਿ ਅਸੀਂ ਜੰਮੇ ਵੀ ਗੁਲਾਮ ਸੀ, ਮੈਂ ਤਾਂ ਹਮੇਸ਼ਾ ਕਹਿੰਦਾ, ਤੇ ਫਿਰ ਮਰਨਾ ਵੀ ਗੁਲਾਮ ਆ। ਵੋਟ ਪਾਉਣ ਦਾ ਹੱਕ ਸਾਨੂੰ ਬੜੀ ਮੁਸ਼ਕਿਲ ਦੇ ਨਾਲ ਕੈਨੇਡਾ ਦੇ ਵਿੱਚ ਮਿਲਿਆ, ਇਹ ਕਿਤੇ ਰਾਤੋ ਰਾਤ ਨਹੀਂ ਮਿਲ ਗਿਆ। ਮਿੱਤਰੋ, ਵੋਟ ਜ਼ਰੂਰ ਪਾਇਓ, ਵੋਟ ਦਾ ਇਸਤੇਮਾਲ ਜ਼ਰੂਰ ਕਰਿਓ, ਪਰ ਪਾਇਓ ਉਹਨੂੰ ਜੋ ਤੁਹਾਡੇ ਨਾਲ ਸਹੀ ਵਾਅਦੇ ਕਰ ਰਿਹਾ, ਸਹੀ ਕਮਿਟਮੈਂਟ ਕਰ ਰਿਹਾ। ਚਲੋ ਅਗਲੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਰਿਹਾ, ਛੋਟੀ ਜੀ ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-5548-5।
4: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
6: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬਰੈਂਪਟਨ। ਨੰਬਰ 9056990045 9057990045 Top Choice Electronics।

0: ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨਸੰਗਾ ਕੈਂਪੇਨ।
1: 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ। ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton votes ਤੇ ਜਾਓ। ਇਹ ਮੈਸੇਜ ਸਿਟੀ ਆਫ਼ ਬ੍ਰੈਂਪਟਨ ਵੱਲੋਂ ਹੈ।

0: ਵੀਜ਼ਾ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। 78 ਬੁਵੇ ਡਰਾਈਵ ਤੇ ਵਾਕਿਆ ਦਵਿੰਦਰ ਜੀ ਨੂੰ ਕਾਲ ਕਰਨਾ 905-455-1100-9054-571-1100। ਤੇ ਲਓ ਫਿਰ ਪੱਟੀ ਸਾਹਿਬ ਨਾਲ ਕਰਾਂਗੇ ਗੱਲਬਾਤ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਮੈਂ ਤੁਹਾਡਾ ਦੋਸਤ ਹੂੰ ਦਿਲਬਾਗ ਸਿੰਘ ਚਾਵਲਾ। ਔਰ ਸੀਜ਼ਨ ਜਿਹੜਾ ਹੈ ਫੈਸਟੀਵਲਸ ਦਾ ਸ਼ੁਰੂ ਹੋ ਚੁੱਕਾ ਹੈ, ਵੱਖ ਵੱਖ ਥਾਵਾਂ ਤੇ ਵੱਡੀਆਂ ਸੇਲਸ ਲੱਗਣੀਆਂ ਨੇ। ਅਸੀਂ ਧੰਨਵਾਦੀ ਹਾਂ ਪ੍ਰੋਗਰਾਮ ਦੇ ਵਿਚ ਆਪ ਸਾਹਿਬ ਦੇ ਜੋ ਸਾਨੂੰ ਤੁਸੀਂ ਰੰਗ ਬਿਰੰਗੀ ਜਿਹੜੀ ਫੀਡਬੈਕ ਦੇ ਰਹੇ ਹੋ, ਬਹੁਤ ਸ਼ੁਕਰੀਆ, ਮਿਹਰਬਾਨੀ। ਚੜ੍ਹਦੀ ਕਲਾ ਦੇ ਵਿਚ ਰਹੋ, ਪ੍ਰਮਾਤਮਾ ਸਾਰਿਆਂ ਨੂੰ ਸਮਰੱਥ ਬਖਸ਼ੇ, ਬੁੱਧੀਆਂ ਬਖਸ਼ੇ। ਨਾਇਗਰਾ ਫਾਲਸ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹੈਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ, ਉਰੀਲੀਆ ਤੋਂ ਅੱਗੇ ਅਤੇ ਔਰੰਜ ਵਿਲ ਟੂ ਕਿਚਨਰ ਸਾਈਡ ਵੀ ਸੁਣਿਆ ਗਿਆ। ਹੋਰ ਵੀ ਨਿੱਕੇ ਨਿੱਕੇ ਸ਼ਹਿਰਾਂ ਤੋਂ ਸਾਨੂੰ ਕਾਲਜ ਆਉਂਦੀਆਂ ਨੇ ਕਿ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਤਾਂ ਟੈਲੀਵਿਜ਼ਨ ਨਣਕਦਾ। ਤੇ ਜਿਵੇਂ ਅਸੀਂ ਦੱਸਦੇ ਹਾਂ ਕਿ ਰਾਤ ਦੇ ਪ੍ਰੋਗਰਾਮ ਦੇ ਵਿਚ ਅਜੇ ਜੋ ਸਾਨੂੰ ਮੁਸ਼ਕਲ ਆ ਰਹੀ ਹੈ, ਕੋਸ਼ਿਸ਼ ਰਹੇਗੀ ਕਿ ਉਹ ਹੱਲ ਹੋ ਜਾਵੇ ਲੇਟਰ ਸੂਨਰ, ਪਰੰਤੂ ਕੋਸ਼ਿਸ਼ ਜਾਰੀ ਹੈ। ਸਭਨਾਂ ਦਾ ਧੰਨਵਾਦ। ਨੰਬਰ 905-813-1300 ਆਨ ਏਅਰ ਆ ਕੇ ਕੋਈ ਵੀ ਸਾਡੇ ਇਸ ਬਾਬਤ ਨਹੀਂ ਅਸੀਂ ਕੋਈ ਕਾਲ ਲਵਾਂਗੇ, ਪਰੰਤੂ ਜੇ ਤੁਹਾਡਾ ਕੋਈ ਕੰਸਰਨ ਹੈ ਤਾਂ 416-316-1515 ਤੇ ਕਾਲ ਕੀਤੀ ਜਾ ਸਕਦੀ ਹੈ। ਪੱਟੀ ਸਾਹਿਬ ਨਾਲ ਕਰਦੇ ਹਾਂ ਗੱਲਬਾਤ। ਪੱਟੀ ਸਾਹਿਬ ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ।
1: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਪੱਟੀ ਸਾਹਿਬ ਕੀ ਹਾਲ ਚਾਲ, ਠੀਕ ਠਾਕ ਹੋ?
1: ਬੜੀ ਕਿਰਪਾ ਤੁਸੀਂ ਸਾਹਿਬ
0: ਜੀ, ਬਸ ਜੀ, ਚੜ੍ਹਦੀ ਕਲਾ, ਬਾਬੇ ਦੀ ਕਿਰਪਾ, ਬਹੁਤ ਪਿਆਰ ਮਿਲ ਰਿਹਾ, ਮੁਹੱਬਤ ਮਿਲੀ ਹੈ, ਇੱਜ਼ਤ ਤੋਂ ਮਾਣ ਸਨਮਾਨ ਮਿਲ ਰਿਹਾ ਬਹੁਤ। ਹੋਰ ਤੁਸੀਂ ਸੁਣਾਓ, ਠੀਕ ਠਾਕ ਚੜ੍ਹਦੀ ਕਲਾ? ਅੱਛਾ, ਮੈਨੂੰ ਇਹ ਦੱਸੋ ਕਿ ਪੰਜਾਬ ਦੇ ਵਿਚ ਜੋ ਖ਼ਬਰਾਂ ਆ ਰਹੀਆਂ ਨੇ, ਚਲੋ ਰਾਜਨੀਤੀ ਹੈ ਜੀ, ਉਤਰਾਅ ਚੜ੍ਹਾਅ ਤਾਂ ਹੁੰਦਾ ਹੀ ਹੈ, ਪੰਜੇ ਉਂਗਲਾਂ ਇਕੋ ਜਿਹੀ ਹੁੰਦੀਆਂ, ਸਾਰੀ ਦੁਨੀਆ ਸਾਰਿਆਂ ਨੂੰ ਲਾਈਕ ਨਹੀਂ ਕਰਦੀ ਹਨ। ਤੋ ਵੱਖ ਵੱਖ ਮੁੱਖ ਮੰਤਰੀ ਆਏ, ਉਨ੍ਹਾਂ ਦੇ ਵੱਖ ਵੱਖ ਕਾਰਜਕਾਲ ਆਪਾਂ ਦੇਖੇ, ਵੱਖ ਵੱਖ ਤਰ੍ਹਾਂ ਦੀਆਂ ਆਪਾਂ, ਸਾਡਾ ਫਰਜ਼ ਆ ਕਿ ਟਿੱਪਣੀਆਂ ਕਰਨੀਆਂ। ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਕਈਆਂ ਨੂੰ ਇਹ ਟਿੱਪਣੀਆਂ ਚੰਗੀਆਂ ਲੱਗਦੀਆਂ, ਕਈਆਂ ਨੂੰ ਨਹੀਂ ਚੰਗੀਆਂ ਲੱਗਦੀਆਂ, ਕਿਉਂਕਿ ਸਾਡੇ ਕੰਨਾਂ ਨੂੰ ਉਹ ਚੰਗਾ ਲੱਗਦਾ ਜੋ ਸਾਨੂੰ ਖੁਦ ਨੂੰ ਸੁਣਨਾ ਪਸੰਦ ਹੁੰਦਾ, ਬਾਕੀ ਦੁਨੀਆਂ ਜਾਵੇ ਠੱਠੇ ਖੂਹ ਚ। ਪੰਜਾਬ ਦੇ ਇਨਸਾਨੀ ਫਿਤਰਤ ਆ, ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਗਾਹ ਤੇ CBI ਨੇ ਜਿਹੜੀ ਰੇਡ ਕੀਤੀ ਹੈ, ਉਸ ਨੂੰ ਕਿਵੇਂ ਤੇ ਕਿਸ ਤਰੀਕੇ ਲੈ ਰਹੇ ਹੋ? ਮੁੱਖ ਮੰਤਰੀ ਨੇ ਕਿਹਾ ਇੱਕ ਬੁਖਲਾਹਟ ਦਾ ਨਤੀਜਾ।
1: ਚਾਵਲਾ ਸਾਹਿਬ, ਇਹ ਪਹਿਲੇ ਦਿਨ ਤੋਂ ਮੈਂ ਇਹ ਕਹਿੰਦਾ ਆ ਰਿਹਾ ਕਿ ਰਾਜਵੀਰ ਘੁੰਮਣ ਨੂੰ ਜਾ ਕੇ ਭਰਤਿੰਦਰ ਚਾਹਲ ਦਾ ਹਾਲ ਚਾਲ ਜ਼ਰੂਰ ਪਤਾ ਕਰਨਾ ਚਾਹੀਦਾ। ਭਰਤਿੰਦਰ ਚਾਹਲ ਨੇ ਜਦੋਂ ਅਦਾਲਤ ਚ ਉਹਨੂੰ ਪੇਸ਼ ਕੀਤਾ ਗਿਆ ਨਾ ਪੁਲਿਸ ਦੀ ਇੰਟੈਰੋਗੇਸ਼ਨ ਤੋਂ ਬਾਅਦ ਚ ਹੋਰ ਰਿਮਾਂਡ ਵਾਸਤੇ, ਉਹਨੇ ਜੱਜ ਨੂੰ ਕੀ ਕਿਹਾ ਸੀ? ਕਹਿੰਦਾ ਜੱਜ ਸਾਹਿਬ, ਤੇ ਮੈਨੂੰ, ਮੈਂ ਲਿਆ ਨੂੰ ਲਿਖ ਕੇ ਦੇ ਦਿੰਦਾ, ਐਫੀਡੇਵਿਟ ਦੇ ਦਿੰਦਾ, ਮੇਰਾ ਪੁਲਿਸ ਰਿਮਾਂਡ ਉਹਨਾਂ ਦਿਓ, ਮੈਨੂੰ ਬਾਹਰ ਖੜਾ ਕਰਕੇ ਗੋਲੀ ਮਾਰ ਦਿਓ, ਬੈਟਰ। ਜਦੋਂ ਪੁਲਿਸ ਵਾਲੇ ਨਾਲ ਗੱਲ ਕੀਤੀ ਵੀ ਇਹ ਗੱਲ ਸਹੀ ਹੈ, ਕਹਿੰਦੇ ਬਿਲਕੁਲ ਸਹੀ। ਕਹਿੰਦਾ ਜਦੋਂ ਇਹ ਸੱਤਾ ਸੀ ਉਹ ਗਾਲ ਤੋਂ ਘੱਟ ਨਹੀਂ ਗੱਲ ਕਰਦਾ ਸਾਡੇ ਨਾਲ, ਤੁਰ ਭੁਗਤੇ ਫਿਰ। ਤੇ ਰਾਜਵੀਰ ਘੁੰਮਣ ਨੂੰ ਵੀ ਅਸੀਂ ਕਹਿੰਦੇ ਹਾਂ ਵੀ ਭਾਈ ਰੱਬ ਨੂੰ ਯਾਦ ਰੱਖੀ, ਤਾਂ ਆਂਦੇ ਜੇ ਕੋਈ ਸੱਤਾ ਤੁਹਾਨੂੰ ਤਾਕਤ ਦੇਤੀ ਹੈ ਨਾ, ਰੱਬ ਨੀ ਭੁੱਲਣਾ ਚਾਹੀਦਾ, ਜੇ ਰੱਬ ਨੀ ਭੁੱਲੋਗੇ ਤੇ ਫਿਰ ਇਨਸਾਨੀਅਤ ਨੀ ਭੁੱਲੋਗੇ, ਜੇ ਇਨਸਾਨੀਅਤ ਨੀ ਭੁੱਲੋਗੇ ਤੇ ਮਾੜਾ ਕਰਮ ਨੀ ਕਰੋ। ਅੱਜ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਜਾ ਕੇ ਸੁਪਰੀਮ ਕੋਰਟ ਚ ਗਏ ਤੇ ਚੀਫ ਜਸਟਿਸ ਨੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆ ਵੀ 2 ਦਿਨ ਬਾਅਦ ਆਇਆ, ਸਾਡੇ ਕੋਲ ਬੜੀ ਲੰਮੀ ਲਿਸਟ ਸੁਣਵਾਈ, ਤੇ 2 ਦਿਨਾਂ ਦੇ ਵਿਚ ED ਨੇ ਤੇ CBI ਨੇ ਅੱਧਾ ਕੰਮ ਕੰਪਲੀਟ ਕਰ ਲੈਣਾ। ਰਾਜਵੀਰ ਦੇ ਪਿੰਡ ਘਰਾਚੂ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹਾਇਸ਼ ਤੇ ਬਕਾਇਦਾ ਤੌਰ ਤੇ CBI ਦੀ ਵੱਡੀ ਫੌਜ ਤੇ ED ਦੇ ਅਧਿਕਾਰੀਆਂ ਦੇ ਛਾਪੇਮਾਰੀ ਕੀਤੀ। ਇੱਕ ਵਾਰੀ ਲਲਕਾਰਿਆ ਸੀ ਮੁੱਖ ਮੰਤਰੀ ਨੇ ਵੀ ਜਦੋਂ ਮੇਰੇ ਕੋਲ ਆਈ ਕੁਛ ਨੀ, ਆ ਜਾਓ ਰੇਡ ਕਰ ਲਓ ਤੁਸੀਂ, ਆ ਗਏ ਫਿਰ ਅਗਲੇ। ਹੁਣ ਹੋਇਆ ਕੀ ਆ, ਜਿਹੜਾ ਅੰਮ੍ਰਿਤਸਰ ਦਾ 5 ਕਰੋੜੀ ਮਾਮਲਾ ਸੀਗਾ ਜਿਹਦੇ ਵਿਚ ਜਬਰਜਨਾ ਦੀ ਗੱਲ ਸੀਗੀ, ਉਹ ਜਿਹੜਾ ਗੁਰਜੀਤ ਗੁਰੀ ਕਿਹੜਾ ਗੁਰਪ੍ਰੀਤ ਗੁਰੀ ਜਿਹੜਾ ਸੀਗਾ, ਉਸ ਮਾਮਲੇ ਦੇ ਵਿੱਚ ਅਮਰਜੀਤ ਸਿੰਘ ਗਰੇਵਾਲ ਅਮਰਵੀਰ ਸਿੰਘ ਉਹਦੇ ਬਾਰੇ ਕਿਹਾ ਜਾਂਦਾ ਜੀ ਮੁੱਖ ਮੰਤਰੀ ਦਾ ਸਾਂਡੂ ਆ ਇਹਨੂੰ ਇਹਨਾਂ ਨੇ 7 ਤਰੀਕ ਨੂੰ ਤਲਬ ਕੀਤਾ ਸੀ ਈਡੀ ਨੇ ਦਿੱਲੀ ਵੀ ਇੱਥੇ ਆ ਗਿਆ ਇਹ ਉੱਥੇ ਨਹੀਂ ਗਿਆ ਉੱਥੇ ਨਹੀਂ ਗਿਆ ਤੇ ਆਪਣਾ ਕਿਹਾ ਸੀ ਮੈਨੂੰ ਸਮਾਂ ਹੋਰ ਦੇ ਦਿਓ ਮੈਂ ਇਸ ਤਰੀਕ ਨੂੰ ਨਹੀਂ ਆ ਸਕਦਾ ਉਹਨਾਂ ਅਮਰਦੀਪ ਸਿੰਘ ਗਰੇਵਾਲ ਨੂੰ 7 ਦੀ ਬਜਾਏ 9 ਤਰੀਕ ਦੇ ਦਿੱਤੀ ਹੁਣ 9 ਤਰੀਕ ਨੂੰ ਵਾਪਸ ਮੁੜ ਤੱਕ ਨਹੀਂ ਇਹ ਨਹੀਂ ਪਤਾ ਉਹਦਾ ਆਪਣਾ ਪੰਜਾਬੀ ਫਿਲਮ ਜਗਤ ਦਾ ਇੱਕ ਜਾਣੀ ਬਣੀ ਸ਼ਖਸੀਅਤ ਆ ਮੈਸਜ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਿਟਡ ਨਾਲੋਂ ਜੁੜਿਆ ਤੇ ਜਿਹੜੀ ਉਹ 5 ਕਰੋੜ ਦੀ ਗੱਲ ਸੀ ਉਹ ਕਹਿੰਦੇ ਇਹਦੇ ਥਰੂ ਲੈਣ ਦੇਣ ਹੋਇਆ ਜੇ ਉਹਦੇ ਥਰੂ ਲੈਣ ਹੁੰਦਾ ਲੈਣ ਦੇਣ ਹੋਇਆ ਵਾ ਤੇ ਇਹਨੂੰ ਉਹਨਾਂ ਉੱਥੇ ਬਿਠਾ ਲਿਆ ਤੇ ਫਿਰ ਮੁੱਖ ਮੰਤਰੀ ਦੀ ਪਤਨੀ ਦੀ ਵਾਰੀ ਆ ਜਾਈ ਗੱਲ ਸੱਚੀ ਹੋਵੇ ਜਾਂ ਝੂਠੀ ਹੋਵੇ ਉਹ ਬਾਅਦ ਦੀ ਗੱਲ ਜਿਹੜੀ ਗੱਲ ਤੁਸੀਂ ਕਹੀ ਸੀ ਨਾ ਚਾਵਲਾ ਸਾਹਿਬ ਵੀ ਤੁਹਾਡੇ ਇੱਥੇ ਆ ਵੀ ਜੇ ਕਿਸੇ ਨੂੰ ਨਜਾਇਜ਼ ਜੇਲ੍ਹ ਚ ਰੱਖਿਆ ਹੋਵੇ ਅਗਲਾ ਬਰੀ ਹੋ ਜਾਂਦਾ ਤੇ ਸਰਕਾਰ ਨੂੰ ਕੰਪਨਸੇਸ਼ਨ ਦਿੰਦੀ
0: ਹੈ ਬਿਲਕੁਲ
1: ਇੱਥੇ ਕੰਪਨਸੇਸ਼ਨ ਦਿੰਦੀ ਇੱਥੇ ਇੰਨੀ ਕਹਿੰਦੀ ਸ਼ੁਕਰ ਕਰੋ ਤੁਸੀਂ ਰਿਹਾ ਹੋ ਗਏ ਬਸ ਕਹਿੰਦੇ ਸਾਡਾ ਬਸ ਚੱਲਦਾ ਤੁਹਾਡੇ ਤੇ ਕੇਸ ਦਰਜ ਹੋਰ ਕਰਕੇ ਤੁਹਾਨੂੰ ਬਾਹਰੋਂ ਫਿਰ ਚੁੱਕ ਲੈਂਦੇ ਉਹਦੇ ਹੁੰਦਾ ਰਿਹਾ ਵਿਰਸਾ ਸਿੰਘ ਮੁਲਟਵਾ ਦੀ ਜਬਾਨਤ ਹੁੰਦੀ ਹੈ ਤੇ ਅੰਮ੍ਰਿਤਸਰ ਤੋਂ MP ਤਰਨ ਤਾਰਨ ਤੋਂ MP ਸੁਰਿੰਦਰ ਸਿੰਘ ਕੈਰੋਂ ਜਿਨ੍ਹਾਂ ਦੇ ਬਾਪੂ ਨੇ ਬੜੇ ਅਫਸਰ ਭਰਤੀ ਕੀਤੇ ਸੀ ਉਹਦਾ ਸਤਿਕਾਰ ਹੈਗਾ ਸੀ ਬਾਹਰ ਗੱਡੀਆਂ ਲੱਗੀਆਂ ਸੀ ਤੇ ਵਿਰਸਾ ਸਿੰਘ ਮੁਲਟਵਾ ਨੂੰ ਆਪਣੀ ਗੱਡੀ ਚ ਬਿਠਾਉਣ ਲੱਗਾ ਤੇ ਪੁਲਿਸ ਵਾਲੇ ਥਾਣੇ ਦਾ ਧੱਕਾ ਮਾਰ ਕੇ ਸੁੱਟਤਾ ਵੀ ਮੈਂ MP ਹਾਂ ਕਹਿੰਦਾ ਮੇਰੇ ਕੋਈ MP ਹੈ ਉਹਨੂੰ ਧੱਕਾ ਮਾਰ ਕੇ ਪੱਗ ਪੁੱਗ ਖਿਲਰ ਗਈ ਤੇ ਵਿਰਸੇ ਮੁਲਟਵੇ ਨੂੰ ਚੁੱਕ ਕੇ ਆਪਣੀ ਗੱਡੀ ਸੁੱਟ ਲਿਆਂਦਾ ਤੁਹਾਨੂੰ ਪਤਾ ਹੋਏਗਾ ਜਿਹੜੇ ਸਿਆਣੇ ਬੰਦੇ ਪੰਗਾ ਨਹੀਂ ਦਿੱਤੀ ਗਏ ਪੁਲਿਸ ਨੇ ਜਿੱਦਣ ਸੁਖਬੀਰ ਸਿੰਘ ਬਾਦਲ ਨੂੰ ਮਿਲ ਗਿਆ ਸੀ ਸੁੱਚਾ ਸਿੰਘ ਲੱਗਾ ਉੱਥੇ ਪੁਲਿਸ ਨੇ ਕਿਹਾ ਤੁਸੀਂ ਜਾ ਸਕਦੇ ਰੁਕ ਗਿਆ ਕਹਿੰਦੇ ਠੀਕ ਹੈ ਜੀ ਕੋਈ ਗੱਲ ਨਹੀਂ ਉਹਦੇ ਬਰਸਾਤੀ ਰੌਣਾ ਨਾ ਬਿਲਕੁਲ ਨਹੀਂ ਪੁਲਿਸ ਦਾ ਵੀ ਪੰਗਾ ਲੈਣ ਦਾ ਕੋਈ ਕਸੂਰ ਨਹੀਂ ਜਾਂਦਾ ਉਹਨੂੰ ਪਤਾ ਪੁਲਿਸ ਦਾ ਕੋਈ ਹੈ ਕਿ ਉਹਨਾਂ ਪੁਲਿਸ ਕੀ ਕਰ ਸਕਦੀ ਇਸ ਕਰਕੇ ਹੁਣ ਜਿਹੜਾ ਮੁੱਖ ਮੰਤਰੀ ਸਾਹਿਬ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ED ਨੇ ਅਗਲੇ 2-4 ਦਿਨਾਂ ਚ ਬੜਾ ਕੁਛ ਕਰ ਦੇਣਾ ਮੈਂ ਤਾਂ ਪਹਿਲਾਂ ਤੋਂ ਗੱਲ ਦੱਸੀ ਸੀ ਵੀ ED ਨੇ ਜਿਹੜੀ ਆਪਣੀ ਹੈਗੀ ਆ CBI ਨੂੰ ਬਹੁਤਾ ਤਰਦਰ ਕਰਨ ਦੀ ਲੋੜ ਨਹੀਂ ਪੈਣੀ ਉਹ ਰਿਪੋਰਟ ਤਾਂ ਪਹਿਲਾਂ ED ਨੇ ਤਿਆਰ ਕੀਤੀ ਹੈ ਉੱਥੇ ਰਿਪੋਰਟ ਦੇ ਬਿਆਨ ਕਰਦਾ ਉੱਥੇ ਕਰ ਵੀ ਸ਼ੁਰੂ ਹੋ
0: ਜਾਣੀ
1: ਉਹੀ ਗੱਲ ਅੱਜ ਹੋਈ ਮੇਰੇ ਭੱਜੇ ਫਿਰਦੇ ਨੇ ਸਾਡੇ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਕਰੀਬ 2 ਦਰਜਨ ਅਫਸਰ ਨੇ ਉਹ ਸਖਤੇ ਚ ਇਸ ਵੇਲੇ 61 ਮਾਮਲਿਆਂ ਦੀ ਛਾਨਬੀਨ ਕੀਤੀ ਹੈ ਇੱਕ ਦਿਨ 61 ਮਾਮਲਿਆਂ ਦੀ ਛਾਨਬੀਨ ਕੀਤੀ ਹੈ ED ਨੇ ਉਹਦੇ ਵਿੱਚ 2 ਦਰਜੇ ਮਾਮਲੇ ਜਿਹੜੇ ਆਪਾਂ ਰਸੂਕ ਨਾਲ ਬਚਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਆਪਣਾ ਬਚਾਅ ਕਰ ਲਓ ਬਈ 99,55,000 ਰੁਪਏ ਦੀ ਰਿਸ਼ਵਤ ਲਈ ਉਹਦੇ ਵਿੱਚ ਇਹਨਾਂ ਨੇ ਜੋ ਉਹਦੀ ED ਜੀ ਇਸ ਵੇਲੇ ਰਿਪੋਰਟ ਚ ਆਇਆ ਜੇ ਇੰਨੀ ਰਿਸ਼ਵਤ ਲਈ ਆ ਤੇ ਫਿਰ ਬੰਦੋਬਸਤ ਕਰਨਾ ਪਊਗਾ ਆਪਣਾ ਚਾਵਲਾ ਸਾਹਿਬ ਪੰਜਾਬ ਅੱਜ ਵੀ ਸੋਨੇ ਦੀ ਚਿੜੀ ਜਿਹਨੂੰ ਲੁੱਟਣ ਵਾਲੇ ਨਾਲ ਲੁੱਟਣ
0: ਬਿਲਕੁਲ ਬਿਲਕੁਲ
1: ਅੱਜ ਵੀ ਪੰਜਾਬ ਚ ਬਹੁਤ ਕੁਛ ਹੋ ਸਕਦਾ
0: ਬਿਲਕੁਲ ਸੋਨੇ ਦਾ ਬਾਜ ਬਣ ਸਕਦਾ
1: ਖਲਾੜ ਦਾ ਨਤੀਜਾ ਜੀ ਅਸੀਂ ਪੰਜਾਬ ਨੂੰ ਜਿਹੜਾ ਅੱਗੇ ਲੈ ਕੇ ਜਾ ਰਹੇ ਜੀ ਪੰਜਾਬ ਦੇ ਵਿਚ ਅਸੀਂ ਫਲਾਣਾ ਕੰਮ ਕਰਦਾ ਟਿਕੜਾ ਕੰਮ ਕਰਦਾ ਠੀਕ ਆ ਤੁਸੀਂ ਕੰਮ ਕੀਤਾ ਤੇ ਕਿਸਾਨ ਥੋੜੀ ਕੀਤਾ ਕਿਸੇ ਨੇ
0: ਬਿਲਕੁਲ
1: ਤੁਸੀਂ ਜੇ ਕੰਮ ਕੀਤਾ ਬਹੁਤ ਚੰਗਾ ਕੀਤਾ ਮਾੜੀ ਗੱਲ ਕੋਈ ਨਹੀਂ ਕੀਤੀ ਲੇਕਿਨ ਹੁਣ ਜਿਹੜੀ ਉਹਨਾਂ ਨੇ ਤੁਹਾਡੇ ਤੇ ਕਾਰਵਾਈ ਕੀਤੀ ਉਹਦਾ ਤੇ ਜਵਾਬ ਦਿਓ ਕੀ ਯਕੀਨ ਨਹੀਂ ਹੈਗਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਮੈਂ ਅਜੇ ਵੀ ਕਹਿੰਦਾ ਮੁੱਖ ਮੰਤਰੀ ਸਾਹਿਬ ਦੇ ਉੱਤੇ ਅਸੀਂ ਕਿਸੇ ਪ੍ਰਕਾਰ ਦੀ ਅੱਜ ਵੀ ਜਿਹੜੀ ਕੋਈ ਉਹਨਾਂ ਤੇ ਦੂਸ਼ਣ ਨਹੀਂ ਲਾਉਂਦੇ ਜਿਹੜੀ ਉਹਨਾਂ ਥੱਲੇ ਟੀਮ ਸੀਗੀ ਉਹਨਾਂ ਨੂੰ ਰੋਕਿਆ ਗਿਆ ਤੇ ਫਿਰ ਜੇ ਉਹਨਾਂ ਨੂੰ ਰੋਕਿਆ ਨਹੀਂ ਗਿਆ ਤੇ ਫਿਰ ਉਹਨਾਂ ਦਾ ਤੇ ਭਾਰ ਇਹਨਾਂ ਤੇ ਪੈਣਾ ਪੈਣਾ ਨਾ
0: ਬਿਲਕੁਲ ਵੇਖੋ ਹੁਣ ਗੱਲ ਇਹ ਹੈ ਕਿ ਜੇ ਉਹਦੇ ਛਤਰ ਛਾਇਆ ਹੇਠ
1: ਉਹਦੇ ਰਾਜਵੀਰ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ ਜਤਨ ਗੋਇਲ ਉਰਫ ਰਾਜਾ ਰੋਮੀ ਰਾਜਾ ਮਹਾਜਨ ਵੀਰ ਦਵਿੰਦਰ ਤੇ RS ਨਾਗਰਾ ਤੋਰ ਅਣਪਛਾਤੇ ਸਰਕਾਰੀ ਜਿਹੜੇ ਆ ਨਿੱਜੀ ਵਿਅਕਤੀਆਂ ਨੇ ਕੇਸ ਦਿੱਤਾ ਕੇਸ ਦਰਜ ਕਰ ਲਿਆ ਉਹਨਾਂ ਬੰਦਿਆਂ ਦੇ ਕੇਸ ਦਰਜ ਕਰ ਲਿਆ ਜਾਣਗੇ ਕਿੱਥੋਂ ਇਸ ਕਰਕੇ 8 ਥਾਵਾਂ ਦੇ ਉੱਤੇ ਬਕਾਇਦਾ ਤੌਰ ਛਾਪੇਮਾਰੀ ਕੀਤੀ ਅੱਜ ਸੀਬੀਆਈ ਨੇ ਇਹਨਾਂ ਦੇ ਉੱਤੇ।
0: ਜੀ ਅਗੇਨ
1: ਮੁੱਖ ਮੁੱਖ ਦੇ ਕੈਂਪ ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਤੇ ਜਲੰਧਰ, ਇਹਨਾਂ ਦੇ ਵਿੱਚ ਇਹਨਾਂ ਨੇ ਲੈਪਟਾਪ, ਮੋਬਾਈਲ ਫੋਨ ਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਸੀਬੀਆਈ ਨੇ ਅੱਜ। ਇੰਨੀ ਫੁਰਤੀ ਅਗਲੇ ਨੇ ਵਿਖਾਈ ਹੈ ਤੇ ਮੁੱਖ ਮੰਤਰੀ ਸਾਹਿਬ ਅਸੀਂ ਤਾਂ ਇੱਥੇ ਰੌਲਾ ਪਾਉਂਦੇ ਰਹੇ ਵੀ ਤੁਸੀਂ ਠੀਕ ਹੋ, ਇਮਾਨਦਾਰੀ ਦੇ ਕਹੋ ਤੁਹਾਡੇ ਥੱਲੇ ਬਿਲਕੁਲ ਠੀਕ ਨਹੀਂ ਜਾਏਗਾ।
0: ਬਿਲਕੁਲ ਖੈਰ ਨਹੀਂ ਬਈ, ਤੁਸੀਂ ਤਾਂ ਸ਼ੁਰੂ ਦੇ ਵਿੱਚ ਹੀ ਦੱਸਤਾ ਸੀ ਕਈ ਸਾਲ ਪਹਿਲਾਂ, 3 ਸਾਲ, 3.5 ਸਾਲ, 4 ਸਾਲ ਪਹਿਲਾਂ ਕਿ 3 ਟੇਬਲ ਲੱਗਦੇ ਨੇ ਮੁੱਖ ਮੰਤਰੀ ਦੇ, ਯਾਦ ਹੋਊਗਾ ਸਾਡੇ ਸਰੋਤਿਆਂ ਦਰਸ਼ਕਾਂ ਨੂੰ। ਖੈਰ ਜਿਹੜਾ ਆਪਣਾ ਅਮਰਜੀਤ ਚਾਵਲਾ ਵਾਲਾ ਮਾਮਲਾ ਹੈ ਉਹਦੇ ਵਿੱਚ ਉਹਦਾ ਬਿਆਨ ਹੈ ਕਿ ਮੈਨੂੰ ਉਸ ਨੂੰ ਬੁੱਕਲ ਦੇ ਸੱਪ ਨੇ ਮਰਵਾਇਆ। ਹੁਣ ਸੱਪ ਕਿਹੜਾ ਹੈ, ਸੱਪ ਆ ਕਿ ਕਈ ਸੱਪ?
1: ਅੱਜ ਬਕਾਇਦਾ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੀ 22 ਸਤੰਬਰ ਨੂੰ ਇੱਕ ਕਮੇਟੀ ਬਣਾਈ ਸੀ ਇਹਨਾਂ ਨੇ, ਜਿਹਦੇ ਬਾਰੇ ਕਿਹਾ ਸੀ ਵੀ 15 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਦੇਊਗੀ। ਉਹਦੀ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ, ਇੱਕ ਦਿਨ ਪਹਿਲਾਂ ਕੈਨੇਡਾ ਚ ਬੈਠੇ ਸਾਡੇ ਮਾਨਯੋਗ ਚਾਵਲਾ ਸਾਹਿਬ ਨੇ ਆਪਣੀ ਇੰਟਰਵਿਊ ਦੇ ਦਿੱਤੀ। ਉਸ ਇੰਟਰਵਿਊ ਚ ਉਹਨੇ ਆਪਣੇ ਆਪ ਨੂੰ ਬਿਲਕੁਲ ਪਾਕ ਪਵਿੱਤਰ ਦੱਸਿਆ, ਲੇਕਿਨ ਜਿਹੜੀ ਬੀਬੀ ਹੈ ਨਾ ਉਹ ਸਾਡੇ ਕੋਲ ਇਨਫੋਰਮੇਸ਼ਨ ਆ ਜਾਂਦੀ ਹੈ ਜੀ ਕਿਸੇ ਪਾਸਿਓ, ਬਨੀਨ ਤੋਂ ਯਾਰ ਇਨਫੋਰਮੇਸ਼ਨ ਆਈ ਹੈ। ਸਾਡਾ ਇੱਕ ਕਾਲ ਤੱਕ ਦਾ ਜਥੇਦਾਰ ਉਹਦੇ ਘਰ 3 ਦਿਨ ਰਿਹਾ ਵਾ।
0: ਵਾਹਿਗੁਰੂ।
1: ਬੀਬੀ ਦੇ ਘਰ ਵਾਲੇ ਤਲਾਕ, ਬੜਾ ਸ਼ਰੀਫ ਬੰਦਾ ਸੀ, ਉਹਨੇ ਤਲਾਕ ਹੀ ਉਹਨੂੰ ਇਸੇ ਕਰਕੇ ਦਿੱਤਾ ਵਾ ਕਿ ਤੂੰ ਮੇਰੀ ਬੇਇੱਜ਼ਤੀ ਬੜੀ ਕਰਾਉਣੀ। ਫਿਰ ਗਿਆਨੀ ਹਰਪ੍ਰੀਤ ਸਿੰਘ ਮੇਰੀ ਵਾਲ ਵਾਲ ਬੱਚੇ ਉਹਦੇ ਤੋਂ, ਇਹ ਉਹਨਾਂ ਦੇ ਵੀਜ਼ੇ ਲਵਾ ਦਿੰਦੀ ਆ, ਜਿਹਦਰ ਨੂੰ ਸੱਦਦੀ ਆ, ਲੋਕਾਂ ਕੋਲ ਗ੍ਰਾਹੀ ਕਰਦੀ ਆ ਤੇ ਆਪਣੀ ਜੇਬ ਚਲਾਉਂਦੀ। ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਹੋਰ ਸਾਥੀ ਸੀਗਾ, ਉਹ ਉਹਨਾਂ ਨੂੰ ਆਪਣੇ ਘਰ ਲੈ ਗਿਆ, ਉਹਨੇ ਇੱਧਰ ਨਹੀਂ ਜਾਣ ਦਿੱਤਾ। ਉਹਨੇ ਫਿਰ ਦੱਸਿਆ ਵੀ ਬੀਬੀ ਦਾ ਕਿਰਦਾਰ ਹੈ, ਤੁਸੀਂ ਕਿਹਨਾਂ ਲਿਆ ਤੋਂ? ਕਹਿੰਦੇ ਅੱਛਾ, ਬੀਬੀ ਤੇ ਆਪਣੇ ਬੜੀ ਧਰਮੀ ਦੱਸਦੀ ਹੈ, ਤੇ ਜਿਹੜਾ ਬਕਾਇਦਾ ਤੌਰ ਤੇ ਜਹਿਦਰ ਉਹਦੇ ਕਰ ਰਿਹਾ ਸੀਗਾ, ਜਦੋਂ ਉਹਨੂੰ ਸੱਚਾਈ ਦਾ ਪਤਾ ਲੱਗਿਆ ਜੋ ਕਹਿੰਦੇ ਮੈਂ ਵੀ ਵਾਲ ਵਾਲ ਬੱਚਾ ਬਈ, ਉਹਨੇ ਮੁੜ ਕੇ ਉਹਦੇ ਮੈਸੇਜ ਕੀ ਸਭ ਕੁਝ, ਨੰਬਰ ਸਭ ਡਿਲੀਟ ਕਰਤਾ ਉਹਦਾ।
0: ਗੱਲ ਤਾਂ ਪੱਟੀ ਸਾਹਿਬ ਇਹ ਹੈ ਕਿ ਧਰਮੀ ਦੇਖਣ ਵਾਲੇ ਧਰਮੀ ਹੁੰਦੇ ਨੇ, ਇਹ ਸਾਡੇ ਵਾਸਤੇ ਇੱਕ ਬਹੁਤ ਵੱਡਾ, ਸਾਨੂੰ ਤਾਂ ਗੁਰੂ ਨਾਨਕ ਮਹਾਰਾਜ ਸਿੱਖਿਆ ਦੇ ਗਏ ਨੇ ਕਿ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਣ ਰਾਮ ਕਲਾਣਾ ਜਾਣਾ। ਸਾਨੂੰ ਧਰਮੀ ਬਾਣੇ ਦੇ ਵਿੱਚ ਜ਼ਿਆਦਾ ਖਤਰਨਾਕ ਛੁਪੇ ਹੋ ਸਕਦੇ ਨੇ, ਇਹ ਨਹੀਂ ਕਿ ਸਾਰੇ ਧਰਮੀ ਬਾਣੇ ਦੇ ਵਿੱਚ ਗਲਤੀ ਹੋਣਗੇ, ਪਰੰਤੂ ਉਹਦੀ ਆੜ ਹੇਠ ਖਤਰਨਾਕ ਬਿਰਤੀਆਂ ਵਾਲੇ ਲੋਕ ਜਿਹੜੇ ਨੇ ਉਹ ਪਹਿਲਾਂ ਵੀ ਨੇ ਹੁਣ ਵੀ ਨੇ। ਆਪਾਂ ਜਿੱਥੇ ਮਰਜ਼ੀ ਗੱਲ ਚੱਲੀਏ, ਸੱਜਣ ਠੱਗ ਵਰਗੇ ਦੀ ਗੱਲ ਕਰ ਲਈਏ, ਭੰਗਰਨਾਥ ਦੀ ਗੱਲ ਕਰ ਲਈਏ, ਹੋਰ ਕਈ ਹੋਏ ਨੇ ਹਾਂਜੀ ਜਿਨ੍ਹਾਂ ਨੂੰ ਗੁਰੂ ਨਾਨਕ ਮਹਾਰਾਜ ਨੇ ਸਿੱਧੇ ਰਸਤੇ ਪਾਇਆ ਪਰ ਅਸੀਂ ਨਹੀਂ ਪੈ ਸਕੇ। ਬਾਣੇ ਦੇ ਵਿੱਚ ਆੜ ਹੇਠ ਗਲਤ ਕੰਮ ਹੁੰਦੇ ਰਹੇ ਨੇ, ਹੁੰਦੇ ਰਹਿਣਗੇ, ਡਿਨਾਈ ਨਹੀਂ ਕਰ ਸਕਦੇ ਆਪਾਂ, ਐਗਜ਼ਾਮਪਲ ਲੈ ਲੈਂਦੇ ਹਾਂ, ਬੜੀਆਂ ਹੈਗੀਆਂ ਨੇ। ਖੈਰ ਐਨੀਵੇ 9058131323209013120 ਤੇ ਤੁਸੀਂ ਅਗਰ ਸਿੱਧਾ ਸਵਾਲ ਕਰਨਾ ਚਾਹੋ ਤਾਂ ਕਰ ਸਕਦੇ ਹੋ। ਅੱਛਾ ਗੱਲ ਦੂਜੀ ਕਰੀਏ, ਸੀਬੀਆਈ ਵੱਲੋਂ ਜਾਂਚ ਸ਼ੁਰੂ ਕਰਨ ਨੂੰ ਲੈ ਕੇ 2 ਦਰਜਨ ਅਫਸਰ ਜਿਹੜੇ ਨੇ ਇਸ ਵਕਤ ਹੁਣ ਸਖਤੇ ਵਿੱਚ ਨੇ।
1: ਗੱਲ ਕਰ ਲਈ ਉਹਦੇ ਬਾਰੇ, ਆਪਾਂ ਨਾਲ ਹੀ ਗੱਲ ਕਰ ਲਈ ਉਹਦੇ ਵੀ 61 ਮਾਮਲੇ ਜਿਹੜੇ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਜਿਹੜੇ ਆ ਈਡੀ ਨੇ ਜਿਹੜੇ ਉਹ ਕੀਤੇ ਨੇ ਤੇ ਉਹਦੀ ਜਿਹੜੀ ਛਾਣਬੀਣ ਕੀਤੀ ਆ, ਉਹਨਾਂ ਦੇ ਵਿੱਚ ਇਹ ਜਿਹੜੇ 2 ਦਰਜਨ ਦੇ ਕਰੀ ਅਫਸਰ, 23 ਅਫਸਰ ਨਾਂ ਆਉਂਦੇ ਨੇ, ਜਿਹਨਾਂ ਵਿੱਚ 5 ਪ੍ਰਾਈਵੇਟ ਵਿਚੋਲਿਆਂ ਦੀ ਉਂਗਲ ਉੱਠਦੀ ਆ ਜਿਹੜੇ ਉਹਨਾਂ ਗਾਇਕ ਹੁੰਦੇ ਸੀਗੇ, ਤੇ 21 ਤਬਾਦਲਿਆਂ ਦਾ ਇਸ਼ਾਰਾ ਕੀਤਾ ਵੀ ਜੇ ਤਬਾਦਲੇ ਇਹਨਾਂ ਦੇ ਕਿਤਰਾ ਹੋਏ ਨੇ। ਇਸ ਕਰਕੇ ਮੁੱਖ ਮੰਤਰੀ ਤੇ ਸਿਆਸੀ ਦੇ ਅਧਿਕਾਰੀ ਨੇ ਜਿਹੜੇ ਕਹਿੰਦੇ ਸੀਗੇ ਜੇ ਬਦਲੀਆਂ ਸਾਡੇ ਵਾਸਤੇ ਸਾਡੇ ਕੋਲ ਨੀ ਆਉਣਾ ਤਾਂ ਕਿਹਦੇ ਕੋਲ ਆਉਣਾ?
0: ਨਿਤਿਨ
1: ਗੋਇਲ ਜਿਹੜਾ ਜਿਹਦੇ ਘਰੋਂ ਤੁਹਾਨੂੰ ਪਤਾ ਉਹਨੇ ਆਪਣੇ 7ਵੀਂ ਕਾਠੀ ਮੰਜ਼ਿਲ ਤੋਂ ਸੁੱਟੇ ਸੀ, 2 ਬੈਗ ਭਰ ਕੇ ਸੁੱਟੇ ਸੀ ਨੋਟਾਂ ਦੇ, 1 ਫੜ ਗਿਆ ਸੀ, 1 ਬਚ ਗਿਆ ਸੀ, ਉਹ ਉਦੋਂ ਕਬਜ਼ੇ ਚ ਲਿਆ ਸੀ ਇਹਨਾਂ ਨੇ ਈਡੀ ਨੇ। ਇਸ ਕਰਕੇ ਇਹ ਮਾਮਲਾ ਕਾਫੀ ਵਿਗੜਿਆ ਪਿਆ। ਅਫਸਰ ਵੀ ਹੁਣ ਚਾਹੁੰਦੇ ਆ ਵੀ ਜੇ ਭਾਈ ਇੱਕ ਵਾਰੀ ਖਲਾਰਾ ਪੈ ਗਿਆ ਮੁੜਕੇ ਸੰਭਾਲਣਾ ਔਖਾ ਹੋ ਜਾਊਗਾ, ਹੋ ਸਕਦਾ ਉਹ ਵੀ ਜਾ ਕੇ ਦਿੱਲੀ ਜਾ ਕੇ ਆਪਣੀ ਹਾਜ਼ਰੀ ਭਰ ਆਉਣ ਵੀ ਭਾਈ ਅਸੀਂ ਤਾਂ ਤੁਹਾਡੇ ਹੀ ਆ, ਜੋ ਕੋਈ ਕਰਨ ਲਈ ਤਿਆਰ ਹੈ ਤੇ ਸਾਡਾ ਤੁਸੀਂ ਖੜਾ ਛੱਡੋ।
0: ਜੀ ਆਪਾਂ ਜੇ ਗੱਲ ਕਰੀਏ ਬੇਅਦਬੀ ਕਾਂਡ ਨੂੰ ਲੈ ਕੇ ਸਰਕਾਰ ਦੁਆਰਾ ਜਿਹੜੀ ਬਣਾਈ ਗਈ 7 ਮੈਂਬਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਹੈ, ਕੀ ਉਹਦੇ ਵਿੱਚੋਂ ਨਿਕਲਿਆ ਬਾਹਰ?
1: ਅਜੇ ਤੱਕ ਤਾਂ ਕੁਛ ਨਹੀਂ ਨਿਕਲਿਆ ਜੀ, ਅਜੇ ਤੱਕ ਦੋਵਾਂ ਕਮੇਟੀਆਂ ਦੀ ਆਪਸੀ ਮੀਟਿੰਗ ਨਹੀਂ ਹੋਈ। ਦੋ ਮੀਟਿੰਗਾਂ ਸੱਤਵੀਂ ਕਮੇਟੀ ਦੀ ਹੋ ਗਈਆਂ ਤੇ ਗਿਆਨੀ ਰਘਵੀਰ ਸਿੰਘ ਜਿਹੜੇ ਉਹਦੇ ਮੁਖੀ ਨੇ, ਉਹਨਾਂ ਨੇ ਕਿਹਾ ਇੱਕ ਮੀਟਿੰਗ ਅਜੇ ਅਸੀਂ ਹੋਰ ਕਰਾਂਗੇ, ਉਸ ਤੋਂ ਬਾਅਦ ਜਿਹੜੀ ਅਕਾਲ ਤਖ਼ਤ ਵਾਲੀ ਪੰਜ ਮੈਂਬਰੀ ਕਮੇਟੀ ਉਹਨਾਂ ਮੀਟਿੰਗ ਕਰਾਂਗੇ। ਤੇ ਮੈਨੂੰ ਲੱਗਦਾ ਨਿਕਲਣਾ ਚੋਂ ਕੁਛ ਨਹੀਂ ਹੈਗਾ। ਜੇ ਨਿਕਲਣਾ ਕੋਈ ਤੇ ਜਿੰਨਾ ਮਰਜ਼ੀ ਲਮਕਾਈ ਜਾਓ ਤੁਸੀਂ, ਅੱਜ ਕਹਿੰਦੇ ਕੁਰਕ ਫਰੇਕਣਗੇ, ਇੱਕ ਹੋਰ ਕਰਨਾ ਹੀ ਅਸੀਂ, ਮਤਲਬ ਸਤੰਬਰ ਦਾ ਮਹੀਨਾ ਅਕਤੂਬਰ ਦਾ ਮਹੀਨਾ ਲੰਘ ਲੂ ਜਾਊਗਾ, ਫਿਰ ਨਵੰਬਰ ਚ ਵੇਖੀ ਜਾਊ ਕਿੰਨੀਆਂ ਮੀਟਿੰਗਾਂ ਕਰਦੇ ਕਿੰਨੀਆਂ ਮੀਟਿੰਗਾਂ ਨਹੀਂ ਕਰਦੇ, ਤੇ ਦਸੰਬਰ ਦਸੰਬਰ ਜੇ ਕਿਤੇ ਹੋ ਗਿਆ ਬਕਾਇਦਾ ਤੌਰ ਤੇ ਚੋਣ ਜਾਬਤਾ ਲੱਗ ਗਿਆ ਤੇ ਫਿਰ ਕਹਾਣੀ ਖਤਮ, ਫਿਰ ਸਰਕਾਰ ਨੇ ਹੱਥ ਖੜੇ ਕਰ ਦੇਣੇ ਕਿ ਅਸੀਂ ਕੁਛ ਕਰ ਹੀ ਨਹੀਂ ਸਕਦੇ
0: ਜੀ। ਅੱਛਾ, ਇੱਕ ਵਾਰ ਲਿੰਕ ਭੇਜਿਆ ਪਟ ਸਾਹਿਬ, ਕੁਸ਼ਚਨ ਮਾਰਕ ਕੀਤਾ ਸੀਗਾ, ਇੱਕ ਗੰਗਾਨਗਰ ਕੋਈ ਹੋਇਆ ਘਟਨਾ ਗੁਰਦੁਆਰਾ ਸਾਹਿਬ ਦੇ ਵਿਚ, ਕੋਈ ਉਥੇ ਭਾਈ ਟਿੰਮਾ ਉਹਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਾਫੀ ਕੁਝ ਉਥੇ ਹੋਇਆ ਹੈ, ਕੋਈ ਤੁਹਾਡੀ ਨੌਲੇਜ ਕੋਈ ਖ਼ਬਰ?
1: ਤਜਿੰਦਰਪਾਲ ਸਿੰਘ ਟਿੰਮਾ ਜੀ ਉਥੋਂ ਅਕਾਲੀ ਦਲ ਦਾ ਆਗੂ ਵੀ ਆਉ, ਉਹ ਅੱਜ ਦਾ ਨਹੀਂ, ਉਹਦੇ ਹਰ ਪ੍ਰਕਾਰ ਬੰਦਿਆਂ ਦੇ ਸੰਬੰਧ ਰਹੇ ਨੇ।
0: ਅੱਛਾ ਜੀ,
1: ਬੀਜੇਪੀ ਦਾ ਵੀ ਆਗੂ ਰਿਹਾ ਹੋ, ਇਹਦੀ ਗੱਲ ਨਹੀਂ ਰਿਹਾ।
0: ਅੱਛਾ,
1: ਅਕਾਲੀ ਦਲ ਦਾ ਵੀ ਆਗੂ ਆ, ਉਹ ਕਈ ਜਗ੍ਹਾ ਤੇ ਰਹੇ, ਉਹਦੇ ਸੰਬੰਧ ਰਹੇ ਨੇ, ਮੁੰਡਿਆਂ ਦਾ ਵੀ ਸੰਬੰਧ ਰਹੇ ਨੇ ਉਹਦੇ, ਲੇਕਿਨ ਉੱਥੇ ਇੱਕ ਮਾਮਲੇ ਨੂੰ ਲੈ ਕੇ ਉਹਦੀ ਗ੍ਰਿਫ਼ਤਾਰੀ ਹੋਈ ਆ, ਤੇ ਉਹਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਹਦੇ ਸਿੱਖਾਂ ਨੇ ਕਾਫੀ ਹੱਦ ਤੱਕ ਜਿਹੜਾ ਸ਼ੋਰ ਮਚਾਇਆ ਵਾ, ਜਿਹਦਰ ਅਕਾਲ ਤਖ਼ਤ ਨੇ ਵੀ ਉਹਦੀ ਨਿਖੇਧੀ ਕੀਤੀ ਆ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਕੀਤੀ, ਅਕਾਲੀ ਦਲ ਨੇ ਵੀ ਕੀਤੀ ਨਿਖੇਧੀ, ਵੀ ਜੋ ਕੀਤਾ ਜਾਏ ਗਲਤ ਕੀਤਾ ਰਿਹਾ ਵਾ, ਉਹ ਬੰਦੇ ਨੂੰ ਨਜਾਇਜ਼ ਫਸਾਇਆ ਜਾ ਰਿਹਾ ਵਾ। ਹੁਣ ਵੇਖੋ ਸਾਹਮਣੇ ਆਊਗੀ ਵੀ ਕਹਾਣੀ ਕੀ ਸੀ ਕੀ ਨੀ, ਉਹਦੇ ਬੁਰੀ ਅਜੇ ਸਪਸ਼ਟ ਨੀ ਹੋਇਆ ਕੀ।
0: ਉਹ ਕਹਿੰਦੇ ਤਸ਼ੱਦਦ ਬਹੁਤ ਅੱਖੀ ਵੇਖਣ ਵਾਲਿਆਂ ਵੱਲੋਂ ਦੱਸਿਆ ਗਿਆ ਕਿ ਤਸ਼ੱਦਦ ਵੀ ਕਾਫੀ,
1: ਪੁਲਿਸ ਦਾ ਕੰਮ ਕੀ ਹੈ
0: ਜੀ,
1: ਉਹ ਤਸ਼ੱਦਦ ਤੇ ਕਰੀ। ਮੈਂ ਤਾਂ ਪਹਿਲਾਂ ਕਹਿਤਾ ਵੀ ਜੇ ਆਪਾਂ ਕਹੀਏ ਨਾ ਵੀ ਬੰਦਾ ਬੜਾ ਸਾਫ਼ ਸੁਥਰਾ, ਇਹ ਵੀ ਗੱਲ ਨੀ ਹੈ
0: ਜੀ। ਅਗੇਨ 905-813-1320 ਜਿਨ੍ਹਾਂ ਨੇ ਸਾਨੂੰ ਲਿੰਕ ਭੇਜਿਆ ਉਹਨਾਂ ਨੇ ਸੁਣ ਲਿਆ ਹੋਵੇਗਾ, ਕਹਾਣੀ ਕੁਛ ਹੋਰ ਵੀ ਹੋ ਸਕਦੀ ਹੈ। ਪਰ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿਚ ਪੁਲਿਸ ਗਈ ਹੈ, ਉਹ ਸਵਾਲ ਜ਼ਿਆਦਾ ਖੜੇ ਕਰ ਰਹੀ ਹੈ। ਹਾਂਜੀ
1: ਨਹੀਂ, ਚਾਵਲਾ ਸਾਹਿਬ ਦਾ ਕਾਰਨ, ਉਹਦਾ ਕਾਰਨ ਇਹੀ, ਅੱਜ ਅਸੀਂ ਗਰਕ ਚੁੱਕੇ ਆ,
0: ਇਹ ਤਾਂ ਨਵੇਂ ਸਾਹਿਬ
1: ਅਸੀਂ ਬੇੜਾ ਗਰਕ ਕੀਤਾ ਵਾ, ਸਭ ਨੂੰ ਪਤਾ ਵਾ, ਅਕਾਲ ਤਖ਼ਤ ਦੇ ਜਥੇਦਾਰ ਚ ਜਾਨ ਨੀ ਰਹੀ। ਗਿਆਨੀ ਹਰਪ੍ਰੀਤ ਸੱਚਾ ਹੀ ਕਹਿੰਦੇ ਸੀ ਹਮੇਸ਼ਾ ਵੀ ਅਕਾਲ ਤਖ਼ਤ ਨੂੰ ਮਜ਼ਬੂਤ ਕਰੋ, ਜਥੇਦਾਰ ਨੂੰ ਮਜ਼ਬੂਤ ਕਰੋ। ਮਜ਼ਬੂਤ ਤੇ ਤਾਂ ਹੀ ਹੋ ਸਕੇ ਜੇ ਤੁਸੀਂ ਗੁਲਾਮੀ ਚੋਂ ਨਿਕਲੇ ਹੋਏ ਹੁੰਦੇ, ਜਦੋਂ ਤੁਸੀਂ ਆਪ ਗੁਲਾਮੀ ਚ ਬੈਠੇ ਤੇ ਤੁਹਾਨੂੰ ਮਜ਼ਬੂਤੀ ਕਾਹਦੀ ਚਾਹੀਦੀ?
0: ਬਿਲਕੁਲ ਸਹੀ। ਖੈਰ
1: ਜਦੋਂ ਕਿਤੇ ਅਕਾਲ ਤਖ਼ਤ ਦੇ ਜਥੇਦਾਰ ਦਮ ਹੁੰਦਾ ਸੀ ਨਾ, ਜਿਹੜੀ ਗੱਲ ਤੁਸੀਂ ਕਹਿੰਦੇ ਜੀ ਮੈਂ ਚੱਲਿਆ ਅੰਮ੍ਰਿਤਸਰ, ਉਹ ਕਹਿੰਦਾ ਨਾ ਨਾ ਇੱਥੇ ਤੇ ਮਸਾਂ ਨਾ ਤਾਂ ਉੱਥੇ।
0: ਬਿਲਕੁਲ ਬਿਲਕੁਲ ਬਿਲਕੁਲ, ਹਿਸਟਰੀ ਆ, ਆਪਾਂ ਕਿਹੜਾ ਕੋਈ ਆਪਣੇ ਕੋਲੋਂ ਕਹਿ ਰਹੇ
1: ਕਾਂਗਰਸ ਪੁੱਛਦੇ ਆ ਜੀ, ਲੇਕਿਨ ਕਾਂਗਰਸ ਦੇ ਵੇਲੇ ਵੀ ਸਿੱਖਾਂ ਦੀ ਸੁਣਾਈ ਹੁਣ ਨਾ ਜ਼ਿਆਦਾ ਸੀ
0: ਜੀ,
1: ਆਪਾਂ ਜੀ ਕੱਲ ਗੱਲ ਕੀਤੀ ਸੀਗੀ, ਹੁਣ ਪੁਰੀ ਦੀ ਛੁੱਟੀ ਹੋ ਗਈ ਨਾ
0: ਜੀ,
1: ਹਰਦੀਪ ਸਿੰਘ ਪੁਰੀ ਤੋਂ, ਪੁਰੀ ਦੀ ਛੁੱਟੀ ਹੋਣ ਤੋਂ ਬਾਅਦ ਸਾਡਾ ਕੋਈ ਵੀ ਸਿੱਖ ਜਿਹੜਾ ਵਾ ਦਿੱਲੀ ਸਰਕਾਰ ਚ ਨਹੀਂ ਰਿਹਾ। ਤੁਸੀਂ ਕਾਂਗਰਸ ਦੀ ਗੱਲ ਕਰੋ, ਕਾਂਗਰਸ ਨੇ ਕੁਝ ਗਲਤੀਆਂ ਕੀਤੀਆਂ, ਉਹਨਾਂ ਖਮਿਆਜੇ ਵੀ ਭੁਗਤਿਆ ਉਹਨਾਂ ਨੇ। ਕਾਂਗਰਸ ਦੀ ਸਰਕਾਰ ਕੇਂਦਰ ਜਾਵੇ ਤੇ ਸਿੱਖਾਂ ਦੇ ਕੋਲ ਦੋ ਵੱਡੇ ਮਹਿਕਮੇ ਹੁੰਦੇ ਆ, ਦੋ ਵਾਰੀ ਗ੍ਰਹਿ ਮਹਿਕਮਾ ਸਾਡੇ ਕੋਲ ਰਿਹਾ ਵਾ, ਪ੍ਰਧਾਨ ਮੰਤਰੀ ਦਾ ਰਿਹਾ ਵਾ, ਰਾਸ਼ਟਰਪਤੀ ਸਾਡੇ ਕੋਲ ਰਿਹਾ, ਕਾਂਗਰਸ ਸਰਕਾਰ ਨੇ ਰਿਹਾ ਵਾ। ਇਸ ਕਰਕੇ ਅਸੀਂ ਉਹਨਾਂ ਦੀ ਇੱਕ ਅੱਧੀ ਗਲਤੀ ਨੂੰ ਲੈ ਕੇ ਜੇ ਕੋਸੀ ਜਾਈਏ ਤਾਂ ਵੀ ਠੀਕ ਨੀ, ਸਾਰੇ ਬੰਦੇ ਮਾੜੇ ਨੀ ਹੁੰਦੇ, ਜਿਹੜੇ ਸਾਡੇ ਅਕਾਲੀ ਵੀਰਾਂ ਨਿਕਲੇ ਹੁੰਦਾ, ਇਹ ਕਾਂਗਰਸ ਦੀ ਜਾਗਤ, ਇਹ ਕਾਂਗਰਸ ਹੀ ਆ ਜੀ, ਇਹਦੀ ਕਾਂਗਰਸ ਦਾ ਮੁੰਡਾ ਆ ਵਿਰਸਾ ਸਿੰਘ ਬਟੋਆ ਜਿਹੜਾ ਇੰਨਾ ਰੌਲਾ ਪੈਂਦਾ, ਪੁੱਛ ਤੂੰ ਤੇਰਾ ਮੁੰਡਾ ਕਾਂਗਰਸ ਲੈ ਨੀ ਮੈਂ
0: ਨਹੀਂ ਤੇ ਆਪਸੀ ਇੰਗੜੀ ਪੜਿੰਗੜੀ। ਇੱਕ ਬੜਾ ਵੱਡਾ ਮੈਂ ਆਰਟੀਕਲ ਸੁਣਾਇਆ ਸੀਗਾ, ਅਸੀਂ ਤੁਸੀਂ ਤੇ ਗੁਮਰਾਹ ਹੋ ਜਾਂਦੇ ਹਾਂ ਕਿ ਜੀ ਅਕਾਲੀ ਆ ਜੀ, ਇਹ ਬੜਾ ਵਧੀਆ ਮਤਲਬ ਕਹਿ ਲੋ ਕਿ ਜੀ ਸੰਤਵਾ, ਇਹ ਬੜਾ ਵਧੀਆ ਪ੍ਰਚਾਰ ਕਰਦਾ, ਬੜਾ ਵਧੀਆ ਗੁਰਬਾਣੀ ਕੰਠਾ, ਅੰਦਰੋਂ ਉਹਦੇ ਕੀ ਆ ਕੀ ਨਹੀਂ ਉਹ ਅਸੀਂ ਜਾਣਦੇ ਹਾਂ ਜਾਂ ਰੱਬ ਜਾਣਦਾ, ਜਿਹਨੂੰ ਜਿਹਦੇ ਨਾਲ ਤੁਸੀਂ ਵਿਚਰੋ ਉਹਨੂੰ ਪਤਾ ਲੱਗ ਜਾਂਦਾ। ਜਿਵੇਂ ਅਕਾਲੀਆਂ ਤੇ ਕਾਂਗਰਸ ਦੀਆਂ, ਈਵਨ ਦੋ ਬੀਜੇਪੀ ਦੀਆਂ, ਇਹਨੇ ਸਾਰੀਆਂ ਆਪਸ ਵਿਚ ਜਿਹੜੀਆਂ ਇੰਗੜੀਆਂ ਪੜਿੰਗੀਆਂ ਨੇ, ਰਿਸ਼ਤੇਦਾਰੀਆਂ ਜਿਹੜੀਆਂ ਨੇ, ਕੋਈ ਕਿਸੇ ਅਹੁਦੇ ਤੇ, ਕੋਈ ਕਿਸੇ ਅਹੁਦੇ ਤੇ, ਕੋਈ ਕਿਸੇ ਅਹੁਦੇ ਤੇ, ਕੋਈ ਕੋਈ ਮਿਨਿਸਟਰ ਆ, ਕੋਈ ਕੋਈ MLA ਆ, ਅਸੀਂ ਤੁਸੀਂ ਤਾਂ ਸਿਰਫ ਐਵੇਂ ਸਿੰਘ ਪਸਾਉਂਦੇ ਰਹਿੰਦੇ ਹਾਂ ਕਿ ਜੀ ਇਹ ਅਕਾਲੀ ਆ ਜੀ ਕਾਂਗਰਸ ਹੀ। ਖੈਰ ਐਨੀਵੇ, ਅਗੇ
1: ਸਿੱਖਾਂ ਦੇ ਪੰਜ ਗਵਰਨਰ ਹੁੰਦੇ ਸੀ, ਪੰਜ ਗਵਰਨਰ ਸਾਰੀ ਸਟੇਟਾਂ ਦੇ ਵਿੱਚ
0: ਜੀ ਜੀ,
1: ਅੱਜ ਉਹ ਵੀ ਕੋਈ ਮਜਬੂਰੀ ਇਹਨਾਂ ਦੀ, ਜੇ ਨਾ ਹੁੰਦਾ ਤਾਂ ਵੀ ਨਹੀਂ ਹੋਣਾ। ਉਦੋਂ ਕਹਿੰਦੇ ਸਿੱਖਾਂ ਦੇ ਬੜੇ ਵੱਡੇ ਅਵਤਾਰ ਸੀ, ਮੋਦੀ ਸਾਹਿਬ ਸਿੱਖਾਂ ਦੇ ਵਿਦਮ ਕਰਦੇ ਨੇ ਜੀ, ਤੇ ਜਦੋਂ ਰਿਓੜੀਆਂ ਵੰਡਣ ਦੀ ਆਉਂਦੀ, ਕਹਿੰਦੇ ਜਾਓ ਜਾ ਪਿੱਛੇ ਤੁਸੀਂ, ਹੋਰ ਕਿਸੇ ਹੋ ਕੇ ਆਉਣ ਦਿਓ ਤੁਸੀਂ।
0: ਅੱਛਾ, ਮੁੱਖ ਮੰਤਰੀ ਨੇ ਜਿਹੜੀ ਮੀਟਿੰਗ ਕੀਤੀ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ, ਕੀ ਕਹਿਣਾ ਚਾਹੋਗੇ?
1: ਵੇਖੋ, ਕੌਮੀ ਇਨਸਾਫ਼ ਮੋਰਚੇ ਨੇ ਮੀਟਿੰਗ ਤੇ ਕੀਤੀ ਤੇ ਉਹਨਾਂ ਆਪਣਾ ਰੋਣਾ ਵੀ ਰੋਇਆ। ਉਹਨਾਂ ਦੇ ਨਾਲ ਬਕਾਇਦਾ ਤੌਰ ਤੇ ਵਾਸ ਪੰਜਾਬ ਨੇ ਮੀਟਿੰਗ ਕੀਤੀ ਹੈ। ਇੱਕ ਮੀਟਿੰਗ ਜਿਹੜੇ ਬੰਦੀ ਸਿੰਘਾਂ ਦੇ ਵਕੀਲ ਨੇ ਉਹਨਾਂ ਦੀ ਕਰ ਰਹੇ ਨੇ, ਉਹਨਾਂ ਮੀਟਿੰਗ ਕੀਤੀ ਹੈ ਤੇ ਮੁੱਖ ਮੰਤਰੀ ਨੂੰ ਕਿਹਾ ਗਿਆ ਭਾਈ ਤੇਰੇ ਜਿਹੜੇ ਨੇ ਤਿੰਨ ਬੰਦੇ ਤੇਰੇ ਇੱਕ ਅਧਿਕਾਰ ਖੇਤਰ ਚ ਆਉਂਦੇ ਨੇ, ਇੱਕ ਤੇ ਤਾਰਾ ਜਗਤਾਰ ਸਿੰਘ ਤਾਰਾ ਤੇ ਇੱਕ ਪਰਮਜੀਤ ਸਿੰਘ ਭਿਓਰਾ ਤੇ ਇੱਕ ਹੋਰ, ਜਿਨ੍ਹਾਂ ਦੀ ਪਰੋਲ ਦੀ ਅਰਜੀ ਤੇਰੇ ਉਹ ਡੀਸੀ ਚ ਕੋਲ ਪਈ ਹੈ, ਉਹ ਤੇਰੇ ਇਸ਼ਾਰੇ ਦੀ ਉਡੀਕ ਕਰਦੇ, ਉਹਨਾਂ ਨੂੰ ਹੁਕਮ ਕਰ ਤੇ ਉਹਨਾਂ ਨੂੰ ਪਰੋਲ ਮਿਲੇ, ਘਰ ਨੂੰ ਜਾਣ ਵਿਚਾਰੇ ਆਪਣੇ, ਭਾਵੇਂ ਮਹੀਨੇ ਦੇ 10 ਦਿਨ ਦੇ ਪਰੋਲ ਤੇ ਮਿਲੇ ਨਾ, ਇੱਕ ਪ੍ਰਕਿਰਿਆ ਵੀ ਸ਼ੁਰੂ ਹੋਵੇ।
0: ਬਿਲਕੁਲ ਬਿਲਕੁਲ,
1: ਉਹਦੇ ਬਾਰੇ ਮੁੱਖ ਮੰਤਰੀ ਨੇ ਕਹਿੰਦੇ ਜੀ ਅਫਸਰਾਂ ਨਾਲ ਮੀਟਿੰਗ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ। ਦੂਸਰੀ ਗੱਲ, ਕੌਮੀ ਇਨਸਾਫ਼ ਮੋਰਚੇ ਨੇ ਇੰਨੀ ਗੱਲ ਉਹਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਤੁਸੀਂ ਗ੍ਰਹਿ ਮੰਤਰੀ ਨਾਲ ਗੱਲ ਕਰਕੇ ਤੇ ਬੰਦੀ ਸਿੰਘ ਰਿਹਾ ਕਰਾਓ। ਉਹਨੇ ਕਿਹਾ ਠੀਕ ਹੈ ਮੈਂ ਗੱਲ ਕਰੂੰਗਾ। ਜਿਹੜੇ ਇਹ ਆਪਣੇ ਹੈਗੇ ਨੇ ਕੌਮ ਜੇ ਆਪਣੇ ਵਾਰਸ ਪੰਜਾਬ ਵਾਲੇ, ਉਹਨਾਂ ਰਾਜਪਾਲ ਨੂੰ ਮੰਗ ਪੱਤਰ ਦਿੱਤਾ, ਰਾਜਪਾਲ ਕੋਲ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਭਾਈ ਦੇਸ਼ ਭਗਤ ਹਾਂ, ਸਿੱਖਾਂ ਤੋਂ ਵੱਡਾ ਦੇਸ਼ ਭਗਤ ਕੋਈ ਨਹੀਂ ਹੋ ਸਕਦਾ, ਤੁਸੀਂ ਸਾਨੂੰ ਅੱਤਵਾਦ ਤੇ ਵੱਖਵਾਦ ਤੇ ਖਾਲਸਾ ਨਾਲ ਜੋੜ ਦਿੰਦੇ, ਕੇਂਦਰ ਸਰਕਾਰ ਨੂੰ ਕਿਹਾ ਵੀ ਸਾਡੀ ਮਾਨਤਾ ਕਰਾਓ, ਸਾਡੀ ਪਾਰਟੀ ਦੀ ਮਾਨਤਾ ਤੁਸੀਂ ਰਿਕਵਾਈ ਕਿਉਂ ਆ। ਬੰਦੀ ਸਿੰਘਾਂ ਨੇ ਵੀ ਗੱਲ ਕੀਤੀ, ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਵੀ ਗੱਲ ਕੀਤੀ ਉਹਨਾਂ ਨੇ, ਉਹਨਾਂ ਨੇ ਸਾਰੇ ਮੁੱਦੇ ਇੱਥੇ ਠਾਏ ਨੇ। ਤੁਹਾਨੂੰ ਪਤਾ ਭਾਵੇਂ ਜੋ ਮਰਜ਼ੀ ਆ, ਮਨਪ੍ਰੀਤ ਸਿੰਘ ਗਿਆਲ ਜੀ ਇੱਕ ਮੈਚੋਰ ਲੀਡਰ
0: ਜੀ,
1: ਉਹ ਸਿਆਸਤ ਨੂੰ ਵੀ ਸਮਝਦਾ ਵਾ, ਆਮ ਹਾਲਾਤਾਂ ਨੂੰ ਸਮਝਦਾ ਵਾ। ਜਦੋਂ ਦਾ ਵਾਰਸ ਪੰਜਾਬ ਚ ਉਹ ਘਰ ਨੀ ਬੈਠਾ, ਡੇਲੀ ਕਿਤੇ ਨਾ ਕਿਤੇ ਵਿਖਦੀ ਸੀ ਪ੍ਰੋਗਰਾਮ ਹੁੰਦਾ, ਛਪਾਰ ਦੇ ਮੇਲੇ ਦੇ ਵਿੱਚ ਤਿਲ ਫੁਕ ਤੋਂ ਜਗ੍ਹਾ ਨਹੀਂ ਸੀ ਹੈਗੀ, ਇੰਨਾ ਰਸ਼ ਇਹਨਾਂ ਦੀ ਉੱਥੇ ਜਿਹੜੀ ਕਾਨਫਰੰਸ ਕੀਤੀ ਇਹਨਾਂ ਤੇ, ਉਹ ਮੇਲਾ ਫੈਸਲਾ ਕਰਦਾ ਹੁੰਦਾ ਵੀ ਇੱਥੇ ਐਤਕੀ ਸਰਕਾਰ ਕਿਹਦੀ ਬਣਨੀ ਹੈ, ਕੀ ਕਰਨਾ, ਕਿਹਦੀ ਬਣਨਾ, ਬਾਅਦ ਵਿੱਚ ਕਿਹਨੂੰ ਵੱਧ ਵੋਟਾਂ ਮਿਲਣਗੀਆਂ। ਲੇਕਿਨ ਉਹ ਮੇਲਾ ਚ ਮੇਲੇ ਦੇ ਵਿੱਚ ਪਹਿਲੇ ਨੰਬਰ ਤੇ ਇਹਨਾਂ ਦੀ ਆਪਣੇ ਵਾਰਸ ਪੰਜਾਬ ਦੀ ਰੈਲੀ ਸੀ ਤੇ ਦੂਸਰੇ ਨੰਬਰ ਤੇ ਜਿਹੜੀ ਸੀ ਅਕਾਲੀ ਦਲ ਦੀ ਰੈਲੀ ਸੀਗੀ ਬਾਦਲ ਨਾਲ। ਇਸ ਕਰਕੇ ਉਹਨਾਂ ਨੇ ਅੱਜ 4-5 ਮੀਟਿੰਗਾਂ ਹੋਈਆਂ ਦਿੱਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨੇ 3 ਮੀਟਿੰਗਾਂ ਕੀਤੀਆਂ ਨੇ, ਇੱਕ ਤੇ ਰਾਤੀ ਕੀਤੀ ਸੀ ਉਹਨਾਂ ਨੇ ਉਹਦੇ ਨਾਲ ਆਪਣੇ ਨਾਲ ਜਿਹੜੇ ਵਕੀਲ ਨੇ ਜਸਪਾਲ ਸਿੰਘ ਮੰਝਪੁਰ ਨੇ, ਉਹਨਾਂ ਸਾਰੀ ਹਕੀਕਤ ਦੱਸੀ ਵੀ ਕਿਹੜੇ ਬੰਦੇ ਦੇ ਕੇਸ ਦੀ ਕੀ ਪੋਜੀਸ਼ਨ ਹੈਗੀ ਹੈ
0: ਜੀ। ਪਰ ਸਰ, ਦੋ ਕਾਲਾਂ ਫਲੈਸ਼ ਕਰ ਰਹੀਆਂ ਨੇ ਕਾਫੀ ਚਿਰ ਦੀਆਂ, ਜੇ ਤੁਹਾਡੀ ਆਗਿਆ ਹੋਵੇ, ਸਮਾਂ ਤਾਂ ਸਾਡੇ ਕੋਲ ਹੈ ਨਹੀਂ ਪਰ ਲੈ ਲੈਂਦੇ ਹਾਂ। ਵੈਲਕਮ ਜੀ, ਹੈਲੋ ਕਾਲਰ, ਤੁਸੀਂ ਏਅਰ ਤੇ ਜੀ। ਚਲੋ, ਜੇ ਤੁਸੀਂ ਪ੍ਰੋਗਰਾਮ ਸੁਣਨਾ ਹੋਵੇ ਤਾਂ ਤੁਹਾਨੂੰ ਇੱਕ ਨੰਬਰ ਦੇ ਦਿੰਦੇ ਹਾਂ ਵੀਰ ਜੀ, 647-910-13 ਵੀ ਉੱਥੇ ਦਾਇਲ ਕਰਕੇ ਸੁਣ ਸਕਦੇ ਪੂਰੇ ਕੈਨੇਡਾ। ਵੈਲਕਮ ਜੀ, ਸਤਿ ਸ਼੍ਰੀ ਅਕਾਲ ਜੀ।
2: ਸਰ, ਮੈਂ ਦੋ ਗੱਲਾਂ ਰੱਖਣੀਆਂ ਚਾਹੁੰਦਾ ਜੀ। ਫਸਟ ਕਿ ਜਦੋਂ 2 ਮਹੀਨੇ ਇਲੈਕਸ਼ਨ ਨੂੰ ਰਹਿ ਜਾਂਦੇ ਉਦੋਂ ਇਹਨਾਂ ਨੂੰ ਮਜੀਠੀਆ ਚੇਤੇ ਆ ਜਾਂਦਾ ਜੀ, ਤੇ ਦੂਜੀ ਗੱਲ ਅਗਰ ਖਹਿਰਾ ਸਾਹਿਬ ਤੇ ਮਜੀਠੀਆ ਓਨਲੀ, ਕੋਈ ਓਪੋਜੀਸ਼ਨ ਹੋਰ ਨੀ, ਨਾ ਮੀਡੀਆ ਵੀ ਚਲੋ ਖਰੀਦਿਆ ਹੋਇਆ ਸਾਰਾ, ਉਹੀ ਉਹ ਮੁੱਦੇ ਉਠਾ ਰਹੇ ਤੇ ਉਹਨਾਂ ਦਾ ਹੀ ਐਕਸ਼ਨ ਕਰ ਰਹੇ ਨੇ। ਦੂਜੀ ਗੱਲ ਇਹ ਵੀ ਮਨਪ੍ਰੀਤ ਜਾਲੀ ਨੇ ਕੱਲ ਰਾਤ ਜੋ ਅਕਾਲੀ ਦਲ ਦੇ ਉੱਥੋਂ ਸੀਗੇ ਹਲਕਾ ਇੰਚਾਰਜ, ਉਹਦੇ ਉੱਤੇ ਜੋ ਪਹਿਲਾਂ ਵੀ ਉਦੋਂ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ, ਝੂਠਾ ਪਰਚਾ ਪਾਇਆ ਸੀ, ਰਾਤ ਵੀ ਪੁਲਿਸ ਨਾਲ ਰਲ ਕੇ, ਕਿਉਂਕਿ ਪੁਨਰਜੀਤ ਵਾਲੇ ਵੀ ਕਹਿੰਦੇ ਰਹੇ ਵੀ ਇਹ ਮੀਟਿੰਗਾਂ ਚ ਵੀ ਸਰਕਾਰੀ ਬੰਦਾ ਲੈ ਕੇ ਬਹਿੰਦਾ ਰਿਹਾ। ਸੋ ਇਹ ਭਗਵੰਤ ਮਾਨ ਨਾਲ ਰਲ ਕੇ ਆਪਣੇ ਆਪ ਨੂੰ ਉੱਥੇ ਦਾਖਾ ਹਲਕੇ ਇਹਦੇ ਵਿੱਚ ਸਾਬਿਤ ਕਰਨਾ ਚਾਹੁੰਦਾ ਜੀ।
1: ਉਹ ਅਕਾਲੀ ਦਲ ਬਾਦਲ ਦਾ ਬੰਦਾ, ਉਹਦੇ ਤੇ ਇੱਕ ਕੇਸ ਰੇਪ ਦਾ ਹੋਇਆ ਸੀਗਾ ਪੋਕਸੋ ਐਕਟ, ਤੇ ਉਹਨੂੰ ਅਦਾਲਤ ਦੇ ਪਿੰਡ ਕੇ ਛੱਡੋ, ਇਹਨੂੰ ਤੁਸੀਂ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ, ਮੁੜ ਕੇ ਉਹਦੀ ਬਾਅਦ ਚ ਗ੍ਰਿਫਤਾਰੀ ਹੋਈ। ਹੁਣ ਅਸੀਂ ਕਿਵੇਂ ਕਹਿ ਦਈਏ ਵੀ ਭਗਵੰਤ ਮਾਨ ਨਾਲ ਮਿਲ ਕੇ ਆਲੀ ਕਰ ਰਿਹਾ, ਅਸੀਂ ਕਿਵੇਂ ਕਹਿ ਦਈਏ? ਇਹ ਤੇ ਉਹਨਾਂ ਦੀ ਅਬਜ਼ਰਵੇਸ਼ਨ ਹੈ ਨਾ,
0: ਮੰਜੇ ਹੋਏ ਪੱਤਰਕਾਰ ਦਾ ਜਵਾਬ। ਜਿਵੇਂ ਅਸੀਂ ਮੈਂ ਸ਼ੁਰੂ ਚ ਕਿਹਾ ਕਿ ਸਾਨੂੰ ਜੋ ਚੰਗਾ ਲੱਗਦਾ ਅਸੀਂ ਉਹ ਸੁਣਨਾ ਚਾਹੁੰਦੇ ਆ, ਉਹ ਹੀ ਬੋਲਣਾ ਚਾਹੁੰਦੇ ਆ, ਇਹ ਨਹੀਂ ਕਿ ਉੱਥੇ।
3: ਦਿਸ ਇਜ਼ CJMR, ਦ ਵੋਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ। your trusted local radio provider for more than 70 years.
0: ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਤਰ੍ਹਾਂ ਦੀਆਂ ਫੋਨ ਕਾਲਸ ਅਟੈਂਡ ਕਰਦੇ ਹਾਂ, ਕਈ ਤਰ੍ਹਾਂ ਦੇ ਸਾਨੂੰ ਲੋਕ ਪਬਲਿਕ ਪਲੇਸ ਤੇ ਮਿਲਦੇ, ਕਈ ਤਰ੍ਹਾਂ ਦੇ ਲੋਕ ਸਾਨੂੰ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਵੀ ਕਿਤੇ ਫੰਕਸ਼ਨ ਤੇ ਜਾਈਏ ਉੱਥੇ ਵੀ ਸਾਡੇ ਨਾਲ ਅੱਡਾ ਲਾਉਣ ਲਈ ਬੈਠੇ ਹੁੰਦੇ ਨੇ। ਉਹ ਫਲਾਣੀ ਗੱਲ ਦਾ ਜਵਾਬ ਜੀ, ਅਸੀਂ ਉੱਥੇ ਆਪਣਾ ਪਰਿਵਾਰਕ ਟਾਈਮ ਹੁੰਦਾ, ਗਰੋਸਰੀ ਸਟੋਰਾਂ ਦੇ ਮਿਲ ਪੈਣਗੇ, ਬਾਂਹ ਫੜ ਕੇ ਪਰਾਂ ਲੈ ਜਾਣਗੇ, ਤੁਹਾਡੇ ਨਾਲ ਗੱਲ ਕਰਨੀ ਹੈ। ਉਹ ਸਾਡਾ ਭਾਈ ਪਰਿਵਾਰਕ ਟਾਈਮ ਹੈ, ਰੇਡੀਓ ਦੇ ਉੱਤੇ ਆ ਕੇ ਅਸੀਂ ਤੁਹਾਡੀ ਗੱਲ ਸੁਣਦੇ ਹਾਂ, ਤੁਹਾਨੂੰ ਗੱਲ ਸੁਣਾਉਂਦੇ ਹਾਂ, ਸਾਡੀ ਵੀ ਕੋਈ ਲਾਈਫ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ, ਇਹ ਸਾਡੀ ਗਲਤ ਫਹਿਮੀ ਹੋ ਸਕਦੀ ਹੈ ਕਿ ਤੁਸੀਂ ਸਾਨੂੰ ਪਸੰਦ ਕਰਦੇ ਹੋਗੇ, ਇਹ ਸਾਡੀ ਗਲਤ ਫਹਿਮੀ ਹੈ, ਕਿਉਂਕਿ ਉਹ ਸਾਡੀ ਆਪਣੀ ਵਿਚਾਰਧਾਰਾ ਕਿ ਤੁਸੀਂ ਸਾਨੂੰ ਸ਼ਾਇਦ ਲਾਈਕ ਕਰਦੇ ਹੋ, ਸਾਡਾ ਨਾ ਲਾਈਕ ਹੋਵੇ, ਪਰ ਇਹ ਗੱਲ ਜਿਹੜੀ ਪੱਟੀ ਸਾਹਿਬ ਤੁਸੀਂ ਜਵਾਬ ਦਿੱਤੀ ਕਿ ਅਸੀਂ ਕਿਵੇਂ ਕਹਿ ਸਕਦੇ ਹਾਂ। ਅਕੋਰਡਿੰਗ ਰੂਲ ਐਂਡ ਰੈਗੂਲੇਸ਼ਨ ਸਰਕਾਰ ਨੇ, ਜੱਜ ਨੇ ਫੈਸਲਾ ਕਰਨਾ, ਕੋਰਟ ਨੇ ਫੈਸਲਾ ਕਰਨਾ, ਫੇਰ ਜਾ ਕੇ ਅਸੀਂ ਠੱਪਾ ਲਾ ਸਕਦੇ ਹਾਂ ਕਿ ਨਹੀਂ? ਤੁਸੀਂ ਰੱਖ ਸਕਦੇ ਹੋ ਸਵਾਲ, ਠੀਕ ਹੈ, ਤੁਹਾਨੂੰ ਸਵਾਲ ਅਸੀਂ ਮੌਕਾ ਦਿੰਦੇ ਹਾਂ, ਪਰ ਜੇ ਅਸੀਂ ਕੱਟੀਏ ਗੱਲ ਤੇ ਫਿਰ ਤੁਸੀਂ ਸਾਨੂੰ ਬੁਰਾ ਕਹਿਣਾ, ਕਿਉਂ ਪੱਟੀ ਸਾਹਿਬ?
1: ਬਿਲਕੁਲ
0: ਜੀ, ਧੰਨਵਾਦ ਪੱਟੀ ਸਾਹਿਬ, ਸਮਾਂ ਹੋ ਗਿਆ, ਫਿਰ ਕੱਲ ਮਿਲਦੇ ਹਾਂ, ਰੱਬ ਰੱਖ,
1: ਸ਼ੁਕਰੀਆ,
0: ਸਤਿ ਸ੍ਰੀ ਅਕਾਲ। ਸੋ ਤੁਹਾਡੀ ਸੋਚ ਬਈ, ਤੁਹਾਡੀ ਪਾਰਟੀ ਪ੍ਰਤੀ ਹੈ, ਤੁਹਾਨੂੰ ਮੁਬਾਰਕ, ਮੈਂ ਦੱਸ ਦਿੰਦਾ ਪੱਟੀ ਸਾਹਿਬ ਨੇ ਜਿਹਨੇ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਤੁਹਾਡਾ, ਕੋਈ ਵੀ ਸਵਾਲ ਹੋਵੇ 905-813-1300 ਹੁਣ ਏਸ਼ੀਅਨ ਵਿਜ਼ਨ ਤੁਸੀਂ ਸੁਣੋਗੇ, ਔਰ ਮੇਰਾ ਨੰਬਰ 416-716-7794 ਤੇ ਹੁਣ ਤੁਸੀਂ ਕਾਲ ਕਰ ਸਕੋਗੇ। ਦੋ ਛੁੱਟੀਆਂ, ਰੱਬ ਰਾਖਾ, ਸ਼ਾਮ ਨੂੰ 6 ਤੋਂ 9 ਫਿਰ ਹਾਜ਼ਰ ਹੋਵਾਂਗੇ। ਸਤਿ ਸ੍ਰੀ ਅਕਾਲ।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
5: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
6: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
7: ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
8: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
9: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਲੋਇਰਸ।
10: If you're involved in a motor vehicle accident, a slip and fall, or any kind of accident that results in personal injury, please let us know. We can help.
9: Sanu contact karo. Our phone number hai 647-793-6889.
11: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
1: CJMR 1300 VM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਪ੍ਰੋਗਰਾਮ ਦੇ ਵਿੱਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਅ ਵੈਰੀ ਵੈਰੀ ਵੈਰੀ ਵੈਰੀ ਗੁੱਡ ਮਾਰਨਿੰਗ। 11:13 ਹੋ ਚੁੱਕੇ ਨੇ। ਰਣਜੀਤ ਬਾਵੇ ਦਾ ਇੱਕ ਖੂਬਸੂਰਤ ਗੀਤ ਜੋ ਕਿ ਅਸੀਂ ਅੱਜ ਲਾਂਚ ਕੀਤਾ, ਗਾਣੇ ਨੂੰ ਤੁਸੀਂ ਪਸੰਦ ਕੀਤਾ, ਬਹੁਤ ਸਾਰੇ ਕਾਲਸ ਆਏ, ਥੈਂਕ ਯੂ ਸੋ ਮਚ। ਆਓ ਫਿਰ ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਲੈ ਕੇ ਰੀਮਾ ਜੀ ਹਾਜ਼ਰ ਨੇ, ਫੇਸਬੁੱਕ ਯੂਟਿਊਬ ਤੇ ਲਾਈਵ ਹੋ ਚੁੱਕੇ ਹਾਂ। ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ 905-813-1300 ਤੇ ਆਓ ਫਿਰ ਪੰਜਾਬ ਦੀਆਂ ਖਬਰਾਂ, ਉਸ ਤੋਂ ਬਾਅਦ ਆਉਂਦੇ ਹਾਂ ਵਾਪਸ ਕੁਝ ਖੱਟੀਆਂ ਮਿੱਠੀਆਂ ਗੱਲਾਂ ਬਾਤਾਂ ਲੈ ਕੇ। CNN ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1300 VM ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਪੰਜਾਬ ਕਾਂਗਰਸ ਦੇ ਨਵੇਂ ਮੁਖੀ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਕਿਹਾ ਇਕਜੁੱਟਤਾ ਦੇ ਨਾਲ ਕਰਾਂਗੇ ਕੰਮ। ਖੁਦ ਨੂੰ CM ਦਾ ਦਾਅਵੇਦਾਰ ਦੱਸਣ ਤੇ ਦੀਪੇਂਦਰ ਹੁੱਡਾ ਦਾ ਹੋਇਆ ਵਿਰੋਧ। ਕਾਂਗਰਸ ਨੇ ਮੰਗਿਆ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫਾ, ਕਿਹਾ ਹੁਣ ਦੇਸ਼ ਲਈ ਬੋਝ। ਰਾਜਸਥਾਨ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਚ ਬੇਅਦਬੀ ਤੇ ਭੰਨ ਤੋੜ, ਮੁੱਖ ਪ੍ਰਬੰਧਕ ਨੂੰ ਹਿਰਾਸਤ ਚ ਲਿਆ, SGPC ਨੇ ਕੀਤੀ ਘਟਨਾ ਦੀ ਨਿੰਦਾ। ਹਰਸਿਮਰਤ ਕੌਰ ਬਾਦਲ ਨੇ ਮਾਈ ਭਾਗੋ ਫੌਜ ਬਣਾਉਣ ਦਾ ਕੀਤਾ ਐਲਾਨ, ਹੁਣ ਬੀਬੀਆਂ ਲੜਨਗੀਆਂ ਨਸ਼ਿਆਂ ਦੇ ਖਿਲਾਫ ਜੰਗ। ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਕਾਂਗਰਸ ਦੇ ਨਵੇਂ ਮੁਖੀ ਪ੍ਰਗਟ ਸਿੰਘ ਨੇ ਅੱਜ ਦਿੱਲੀ ਦੇ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਦਾ ਐਲਾਨ ਕਰਦਿਆਂ ਹੋਇਆਂ ਪ੍ਰਗਟ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਲਿਖਿਆ, ਰਾਹੁਲ ਗਾਂਧੀ ਨੂੰ ਮਿਲਣਾ ਇਕ ਸਨਮਾਨ ਦੀ ਗੱਲ ਸੀ। ਮੈਂ ਉਨ੍ਹਾਂ ਦੇ ਮਾਰਗ ਦਰਸ਼ਨ, ਉਤਸ਼ਾਹ ਤੇ ਪੰਜਾਬ ਅਤੇ ਇਸ ਦੇ ਲੋਕਾਂ ਦੀ ਭਲਾਈ ਦੇ ਲਈ ਅਟੁੱਟ ਵਚਨਬੱਧਤਾ ਦਾ ਧੰਨਵਾਦੀ ਹਾਂ। ਉਨ੍ਹਾਂ ਲਿਖਿਆ, ਨਵੀਂ ਊਰਜਾ ਤੇ ਸਾਡੇ ਨੇਤਾਵਾਂ, ਵਰਕਰਾਂ ਤੇ ਪੰਜਾਬ ਦੇ ਲੋਕਾਂ ਦੀ ਸਮੂਹਕ ਤਾਕਤ ਦੇ ਨਾਲ ਅਸੀਂ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਤੇ ਪੰਜਾਬ ਦੇ ਬਿਹਤਰ ਭਵਿੱਖ ਦੇ ਨਿਰਮਾਣ ਦੇ ਲਈ ਅਣਥਕ ਮਿਹਨਤ ਕਰਾਂਗੇ। ਪ੍ਰਗਟ ਸਿੰਘ ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਦਿੱਲੀ ਵਿਚ ਹੀ ਰਹਿ ਰਹੇ ਨੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਨਾਲ ਕੁਝ ਨਾ ਕੁਝ ਸੰਬੰਧ ਰੱਖਣ ਵਾਲੇ ਹਰੇਕ ਕਾਂਗਰਸੀ ਆਗੂ ਨਾਲ ਮੁਲਾਕਾਤ ਕੀਤੀ ਹੈ। ਮੰਨਿਆ ਜਾ ਰਿਹਾ ਕਿ ਇਸ ਰਾਹੀਂ ਉਹ ਪਾਰਟੀ ਦੇ ਅੰਦਰੂਨੀ ਵਿਰੋਧੀਆਂ ਦੇ ਲਈ ਦਿੱਲੀ ਦਾ ਦਰਵਾਜ਼ਾ ਬੰਦ ਕਰ ਰਹੇ ਨੇ। ਸੋਮਵਾਰ ਨੂੰ ਰਾਹੁਲ ਗਾਂਧੀ ਦੀ ਪ੍ਰਗਟ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਇਸ ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਪ੍ਰਗਟ ਸਿੰਘ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੇ। ਇਸ ਲਈ ਪ੍ਰਗਟ ਪੰਜਾਬ ਦੇ ਪ੍ਰਧਾਨ ਬਣਨ ਤੋਂ 4 ਦਿਨ ਬਾਅਦ ਵੀ ਪੰਜਾਬ ਦਾ ਦੌਰਾ ਕਰਨ ਚ ਸਫਲ ਰਹੇ ਨੇ। ਇਸ ਦਾ ਜਵਾਬ ਦਿੰਦਿਆਂ ਪ੍ਰਗਟ ਨੇ ਕਿਹਾ ਕਿ ਉਨ੍ਹਾਂ ਕੋਲ ਮੇਰੇ ਵਿਰੁੱਧ ਕਹਿਣ ਲਈ ਕੁਝ ਨਹੀਂ ਹੈ। ਆਮ ਆਦਮੀ ਪਾਰਟੀ ਖੁਦ ਡੁੱਬਣ ਵਾਲੀ ਹੈ, ਬਸ ਥੋੜਾ ਇੰਤਜ਼ਾਰ ਕਰੋ। ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਨੇ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਦੇ ਵਿਰੁੱਧ ਪਾਰਟੀ ਹਾਈ ਕਮਾਂਡ ਕੋਲ ਸ਼ਿਕਾਇਤ ਦਰਜ ਕਰਾਈ ਹੈ। ਦੀਪੇਂਦਰ ਵੱਲੋਂ 2029 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਖੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਨ ਦਾ ਵਿਰੋਧ ਕਰਦਿਆਂ ਸ਼ਰਮਾ ਨੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ KC ਵੇਣੁਗੋਪਾਲ, ਸੂਬਾ ਇੰਚਾਰਜ ਸੰਜੇ ਦੱਤ ਅਤੇ ਹਰਿਆਣਾ ਕਾਂਗਰਸ ਪ੍ਰਧਾਨ ਰਾਓ ਨਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਇਹ ਪੱਤਰ 13 ਸਤੰਬਰ ਨੂੰ ਭੇਜਿਆ ਗਿਆ ਸੀ ਜੋ ਹੁਣ ਸਾਹਮਣੇ ਆਇਆ। ਪੱਤਰ ਚ ਸ਼ਰਮਾ ਨੇ ਸਚਿਨ ਪਾਇਲਟ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਿਚ ਸਾਂਝੀ ਲੀਡਰਸ਼ਿਪ ਨਾਲ ਚੋਣਾਂ ਲੜਨੀਆਂ ਚਾਹੀਦੀਆਂ ਨੇ। ਕਿਸੇ ਇਕ ਚਿਹਰੇ ਜਾਂ ਪਰਿਵਾਰ ਨੂੰ ਅੱਗੇ ਰੱਖਣ ਦੇ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਹੈ। ਸਾਬਕਾ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਨਿਸ਼ਾਨਾ ਲਾਉਂਦੇ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਵਿਚ ਇਕ ਵਿਅਕਤੀ ਤੇ ਹੁਣ ਉਨ੍ਹਾਂ ਦੇ ਪੁੱਤਰ CM ਚਿਹਰੇ ਵਜੋਂ ਪੇਸ਼ ਕਰਨ ਕਾਰਨ ਪਾਰਟੀ ਨੂੰ ਵਾਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ਼ ਚਾਵਲਾ 416-303-1515 416-303-1515।
2: ਕਾਂਗਰਸ ਨੇ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ। ਪਾਰਟੀ ਅਨੁਸਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗੈਰ ਕਾਨੂੰਨੀ ਹੁਕਮਾਂ ਨੂੰ ਲਾਗੂ ਕਰਨ ਦੀ ਸਮਰੱਥਾ ਕਾਰਨ ਗਿਆਨੇਸ਼ ਕੁਮਾਰ ਹੁਣ ਦੇਸ਼ ਲਈ ਇਕ ਬੋਝ ਬਣ ਚੁੱਕੇ ਨੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ ਬਿਆਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਉਜਵਲ ਪਿਆਨ ਦੇ ਉਸ ਬਿਆਨ ਤੋਂ ਬਾਅਦ ਆਇਆ ਜਿਸ ਵਿਚ ਉਨ੍ਹਾਂ ਕਿਹਾ ਕਿ ਕਰੋੜਾਂ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਵਾਲੀ ਕੋਈ ਵੀ ਪ੍ਰਕਿਰਿਆ ਸੰਵਿਧਾਨਕ ਵਿਵਸਥਾ ਦਾ ਅਪਮਾਨ ਹੈ। ਜਸਟਿਸ ਪੁਆਨ ਦੇ ਭਾਸ਼ਣ ਦੀ ਵੀਡੀਓ ਸਾਂਝੀ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਜੱਜ ਨੇ CEC ਦਾ ਪੂਰੀ ਤਰ੍ਹਾਂ ਨਕਾਬ ਉਤਾਰ ਦਿੱਤਾ। ਜੇਕਰ ਮੁੱਖ ਚੋਣ ਕਮਿਸ਼ਨਰ ਦੇ ਵਿਚ ਥੋੜੀ ਜਿਹੀ ਵੀ ਨੈਤਿਕਤਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। ਗੰਗਾਨਗਰ ਦੇ ਗੁਰਦੁਆਰਾ ਸਾਹਿਬ ਦੇ ਵਿਚ ਰਾਜਸਥਾਨ ਪੁਲਿਸ ਵੱਲੋਂ ਬੇਅਦਬੀ ਕਰਨ ਅਤੇ ਸਿੱਖ ਧਰਮ ਪ੍ਰਚਾਰ ਕਮੇਟੀ ਰਾਜਸਥਾਨ ਦੇ ਸੂਬਾ ਪ੍ਰਧਾਨ ਤਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਪੁਲਿਸ ਨੇ ਟਿੰਮਾ ਨੂੰ ਉਦੋਂ ਹਿਰਾਸਤ ਚ ਲਿਆ ਜਦੋਂ ਉਹ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸਨ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਪੁਲਿਸ ਵੱਲੋਂ ਲੰਗਰਾਂ ਦੀ ਬੇਅਦਬੀ ਕਰਨ, ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਤੇ ਹੋਰ ਸ਼ਹੀਦ ਸਿੰਘਾਂ ਦੇ ਪੋਸਟਰ ਪਾਉਣ ਤੇ ਸਿੱਖ ਆਗੂ ਭਾਈ ਤਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਕਾਰਵਾਈ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਤਜਿੰਦਰਪਾਲ ਸਿੰਘ ਟਿੰਮਾ ਨੂੰ ਭਾਰੀ ਸੰਗਤ ਦੇ ਵਿਰੋਧ ਦੇ ਬਾਵਜੂਦ ਪੁਲਿਸ ਲਿਜਾ ਰਹੀ ਹੈ। ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ। ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਈ ਮਹਾ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੋਗਰਾਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਸ਼ੇ ਦੇ ਅੱਤਵਾਦ ਦੇ ਖਿਲਾਫ਼ ਬੰਦੂਕ ਨਾਲ ਨਹੀਂ ਦ੍ਰਿੜਤਾ ਤੇ ਸਿਆਣਪ ਦੇ ਨਾਲ ਲੜਾਈ ਲੜਨੀ ਪਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਢੇ ਚਾਰ ਸਾਲ ਵਿਚ ਨਸ਼ਾ ਖਤਮ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਮਾਈ ਭਾਗੋ ਫੌਜ ਬਣਾਉਣ ਦਾ ਐਲਾਨ ਕਰਦੇ ਨੇ ਜੋ ਨਸ਼ਿਆਂ ਦੇ ਵਿਰੁੱਧ ਲੜੇਗੀ ਤੇ ਹੁਣ ਬੀਬੀਆਂ ਨਸ਼ੇ ਦੇ ਖਿਲਾਫ਼ ਜੰਗ ਵਿਚ ਕੁੱਦਣਗੀਆਂ। ਉਨ੍ਹਾਂ ਕਿਹਾ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਓ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ ਤੇ ਨਸ਼ੇ ਦੇ ਖਾਤਮੇ ਦੇ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ ਅਤੇ ਔਰਤ ਨੂੰ ਡੀਜੀਪੀ ਪੱਧਰ ਦੀ ਪੋਸਟ ਤੇ ਲਾ ਕੇ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ। ਬੀਬੀਆਂ ਦੀ ਟਾਸਕ ਫੋਰਸ ਵੀ ਬਣਾਈ ਜਾਵੇਗੀ। ਨਸ਼ੇ ਦੇ ਕਾਰੋਬਾਰੀਆਂ ਨੂੰ 10 ਸਾਲ ਲਈ ਜੇਲ੍ਹ ਵਿਚ ਭੇਜਣ ਦੀ ਵਿਵਸਥਾ ਵੀ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ। ਮੀਟਿੰਗ ਦੌਰਾਨ ਸੂਬੇ ਨਾਲ ਸਬੰਧਤ ਕਈ ਮਹੱਤਵਪੂਰਨ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਕਈ ਵੱਡੇ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
4: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ। ਸਸਤਾ

0: नवंबर 5 से 8 तक मनाओ दिवाली ब्रार्स के साथ। हैप्पी दिवाली।
1: जे बिजनेस दा करना चाहुंदे हो प्रचार तां रंगला पंजाब रेडियो ते IPTV ते प्रमोशन ली आज ही कॉल लाओ सरकार 416-716-7094 मंडे टू फ्राइडे 11 AM to 12 PM एंड 6 PM to 10 PM तुसी 24/7 IPTV ते वी अपने बिजनेस दी प्रमोशन करा सकते हो। आज ही कॉल करो 416-716-7094।
2: जो आया
3: या मरना इंसान दे हथ नहीं परंतु इस संसार तो तुर गए प्राणी दा उस दिया धार्मिक रौ रीतां दे नाल उस नूं विदा करना असाडे वस है। अपनी संस्कृति अपनी धार्मिक रौ रीतां मुताबक अंतम रस्मां वेले याद रखो रैक्सडेल दे विच लोटस फ्यूनरल होम जिथे अंतम दर्शना तो लैके दाह संस्कार दियां रस्मां इको ही छत थले हुंदियां हन। लोटस फ्यूनरल होम दा सारा स्टाफ तुहाडी भाषा पंजाबी हिंदी भी बोलदा है। वधेरे जानकारी लई कॉल करो सरदार हरमिंदर सिंह हंसी 647-547-8188
4: खुशखबरी जेनेटिक टेस्टिंग दे माहर डॉक्टर निशा डोगरा अते उनां दी टीम ब्रैम्पटन विच थवाडे लई ऑर्गेनाइज करन जा रहे ने एक फ्री हेल्थ सेमिनार। इस सेमिनार विच डॉक्टर निशा डोगरा तुहानू आम सेहत समस्यावां अते पॉसिबल रूट कॉजेज बारे ਅਤੇ ਸਮਝਾਉਣਗੇ ਕੀ ਡਾਇਟ ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ ਸੀਟਸ ਲਿਮਿਟਿਡ ਨੇ। ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030 ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
5: ओ हेलो यार मेरा भी लोड लै जी ट्रक फिर खड़ गया यार।
6: ओ प्रावा हैप्पी बडियाल ते सुखा टीसी कोल जा ते ट्रक दी एक नंबर रिपेयर करा।
5: सच्ची
6: ओ मुच्ची
5: फेयर प्राइस ट्रक रिपेयर सेंटर दे हैप्पी बडियाल ते सुखा टीसी जो के इंजन रीबिल्ड ट्रांसमिशन रीबिल्ड रिपेयर DPF क्लीनिंग एंड रिपेयर इलेक्ट्रिकल रिपेयर सॉफ्टवेयर सॉल्यूशंस A to Z सर्विस करके देंगे।
6: इना कोड़ा सालां दा तजुर्बा।
5: हुन एड्रेस भी लिखा।
6: लै लिख ला 1 Good Mark Place Etobicoke Unit 5
5: कॉल 6 4 7 7 0 6 9 2 5 7 6 4 7 7 0 6 9 2 5 7।
7: इंतजार हुण खत्म होया। रीमैक्स गोल्ड रियल्टी दे गौडी खुमान लेके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर हाईवे 10 अते हाईवे 410 दे प्राइम इंटरसेक्शन ते 15 acres विच बन रहा एक नवा कमर्शियल डिवेलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टेक्ट करो।
8: ताजियां सब्जियां फ्रेश फल फ्रूट वधिया ग्रोसरी ते इंडिया तो आया तुहाडा मनपसंद समान मिलेगा हुण वधिया रेट्स ते क्योंकि तुहाडे अपने शहर विच आ गया अनाज मार। रोज दी ग्रोसरी होवे चावल दालां आटा देसी घ्यो मसाले टी स्नैक्स जां फिर इंडियन किचन दा कोई भी जरूरी समान सब कुछ मिलेगा अंडर वन रूफ। फ्रेशनेस वैरायटी क्वालिटी ते वधिया प्राइसेस लई अज ही विजिट करो अनाज मार एयरपोर्ट रोड एंड मेफील रोड दे कॉर्नर ते 6141 मेफील रोड यूनिट 42 ए ब्रैम्पटन। कॉल 905-928-8557 अनाज मार्ट।
9: कटारिया टूर्स एंड ट्रैवल दुनिया दे किसी भी देश जान वास्ते हवाई सफर दे प्रबंधा दे नाल PR कार्ड कैनेडियन सिटीजन या OCI ली अप्लाई करन दे नाल विजिटर टूरिस्ट या सुपर वीजा दी इनसोर्स करोना चाहुंदे हो तां मिलो कटारिया टूर्स एंड ट्रैवल 2883 डेड रोड एट एयरपोर्ट रोड 4550 जून 12 इन ब्रैम्पटन और कॉल अवतार कटारिया 9056781200 9056781200 कटारिया टूर्स and travel।
10: बाबा जी मेरा ब्याह नहीं हो रहा कोई मंत्र था फूको बच्चे थे
11: 647-888-6000
10: बाबा जी आ केड़ा मंत्र है
11: बच्चा ए नंबर चमत्कारी है जिन्हें मिलाया ओदी समझो ब्याह दी तैयारी है।
10: पक्की गल बाबा जी
11: बाबे दा घर भी एना ने बसाया है NRI मैरिज ब्यूरो।
12: हर कास्ट अते हर प्रोफाइल दे रिश्ते लई परोसे दा नाम NRI मैरिज ब्यूरो। कॉल 647-888-6000 और विजिट nrimb.com।
13: मैं बलजिंदर सिंह नहल अपने ब्रैम्पटन ने सब कुछ देखा है सड़कां तो पार्कां तक ट्रैफिक तो सिटी सेवावां तक क्राइम तो करप्शन तक चंगा शहर सिर्फ वादियां नाल नहीं काम नाल बनदा है। तुहाडे मुद्दे सिर्फ चोणां तक नहीं ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
4: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
13: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
14: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੀ ਲੌਸਨ ਬੁਲੇਵਾਰਡ, ਬ੍ਰੈਂਪਟਨ। ਕਾਲ 905-450-6464, 905-450-6464।
15: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
16: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
17: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
2: ਆਥੋਰਾਈਜ਼ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
18: ਵਿਸ਼ਵਾਸ ਪ੍ਰਤੀਕ ਨਾਂ ਰਵੀ ਗੁਲਾਟੀ ਹੁਣ ਨਵੇਂ ਅੰਦਾਜ਼ ਵਿੱਚ। ਰਵੀ ਗੁਲਾਟੀ ਲਾਅ ਆਫਿਸ, ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ। ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ। ਰੀਅਲ ਇਸਟੇਟ ਕਲੋਜ਼ਿੰਗ, ਨੋਟਰਾਈਜ਼ੇਸ਼ਨ, ਐਫੀਡੈਵਿਟਸ, ਡੈਕਲੇਰੇਸ਼ਨ ਜਾਂ ਸਪਾਂਸਰਸ਼ਿਪ ਲੈਟਰਸ, ਪਾਵਰ ਆਫ ਅਟਰਨੀਜ਼, ਬੱਚਿਆਂ ਲਈ ਕੰਸੈਂਟ ਲੈਟਰਸ, ਬੈਰਿਸਟਰ ਸੋਲੀਸਿਟਰ, ਨੋਟਰੀ ਪਬਲਿਕ। ਰਵਿੰਦਰ ਪਾਲ ਸਿੰਘ ਗੁਲਾਟੀ, 905-232-8700, 905-232-8700। ਅਪਾਇੰਟਮੈਂਟ ਵਾਸਤੇ ਲੌਗਇਨ ਕਰੋ notaryhelp.ca। ਰਵੀ ਗੁਲਾਟੀ ਲਾਅ ਆਫਿਸ, ਠੀਕ ਸਲਾਹ, ਬੱਲੇ ਬੱਲੇ।
19: ਬੈਡ, ਡਾਇਨਿੰਗ ਟੇਬਲ, ਸੋਫਾ, ਕਰ ਲਈ ਲੈਣਾ ਜਾਂ ਦੇਣਾ ਤੋਹਫਾ?
20: ਹਾਈ ਐਂਡ ਡਿਜ਼ਾਈਨ ਐਂਡ ਕੁਆਲਿਟੀ, ਯਾਨੀ ਹਾਈ ਪੁਆਇੰਟ ਫਰਨੀਚਰ, ਕਸਟਮ ਮੇਡ, ਕੈਨੇਡੀਅਨ ਮੇਡ, ਇੰਪੋਰਟਡ ਫਰਨੀਚਰ ਲਈ ਅੱਜ ਹੀ ਵਿਜ਼ਿਟ ਕਰੋ ਹਾਈ ਪੁਆਇੰਟ ਫਰਨੀਚਰ,
19: 7550 ਕਿੰਬਲ ਸਟ੍ਰੀਟ, ਮਿਸੀਸਾਗਾ। ਕਾਲ 6473825500।
21: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 ਐਂਡ 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕਾਉਂਸਲ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸਿੰਘ ਕੈਂਪੇਨ।
4: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
22: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
23: ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ। ਘੁੰਮ ਕੇ ਤੂੰ ਸ਼ਹਿਰ ਸਾਰਾ ਦੇਖ ਲੈ, ਰੋਹਿਤ ਨੇ ਐਲਾਨ ਇਹ ਕਰਤਾ।
24: ਮੀਟ ਰੋਹਿਤ ਦਾ ਯੈਸ ਮੈਨ ਐਟ ਰਿਟਸ ਫਰਨੀਚਰ ਪਲੈਨੇਟ, 5200 ਡਿਕਸੀ ਰੋਡ, ਮਿਸੀਸਾਗਾ। ਟੈਲੀਫੋਨ 9052322 ਰਿਟਸ, ਦੈਟ ਇਜ਼ 2327489। ਵਿਜ਼ਿਟ ਰਿਟਸ ਫਰਨੀਚਰ ਪਲੈਨੇਟ.ca।
23: ਸਸਤਾ ਸਮਾਨ ਸਸਤਾ ਨਹੀਂ,
0: ਹਾਈ ਐਂਡ ਦਾ ਸਮਾਨ ਮਿਲੇ ਸਸਤਾ।
1: ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ ਐਨੀ ਟਾਈਮ ਹੋਮ ਰੈਨੋਵੇਸ਼ਨ। ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ ਪਲੰਬਿੰਗ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ ਐਨੀ ਟਾਈਮ ਹੋਮ ਰੈਨੋਵੇਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰੋ 647-271-35 6472711735 ਐਨੀ ਟਾਈਮ ਹੋਮ ਰੈਨੋਵੇਸ਼ਨ
3: 2026 ਬ੍ਰਾਂਚ

0: ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton-votes ਤੇ ਜਾਓ। ਇਹ ਮੈਸੇਜ ਸਿਟੀ ਆਫ ਬ੍ਰੈਂਪਟਨ ਵੱਲੋਂ ਹੈ।
1: Real news, real impact, showing you real world. CJMR 1320. CJMR 1320. The voice of the city.
2: ਖੇਮਾ ਜਾ ਚੁੱਕਾ ਜੀ, ਥੋੜਾ ਜਿਹਾ ਲੰਬਾ ਬ੍ਰੇਕ ਸਾਨੂੰ ਲੈਣਾ ਪਿਆ ਜੀ, ਕੁਛ ਟੈਕਨੀਕਲ ਪ੍ਰੋਬਲਮ ਸਾਨੂੰ ਫੇਸ ਕਰਨੀ ਪੈ ਰਹੀਆਂ ਸੀ ਤੇ ਹੁਣ ਅਸੀਂ ਵਾਪਸ ਆ ਚੁੱਕੇ ਹਾਂ। ਤੇ ਆਓ ਫਿਰ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਜਗਰਾਉਂ ਸ਼ਹਿਰ ਤੁਹਾਨੂੰ ਲੈ ਕੇ ਚੱਲੀਏ, ਜਿੱਥੇ ਵੀਰ ਰਾਣਾ ਜੀ ਸਾਡੇ ਨਾਲ ਹਾਜ਼ਰ ਹੋਣ ਵਾਲੇ ਨੇ। ਰਾਣਾ ਜੀ ਦੀਆਂ ਗੱਲਾਂ ਬਾਤਾਂ ਨੂੰ ਸਪਾਂਸਰ ਕਰ ਰਹੇ ਹਨ ਜੀ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਵੱਡੇ ਵੀਰ ਹੈਪੀ ਪਟਿਆਲਾ ਤੇ ਸੁੱਖਾ ਢੇਸੀ ਜੀ। ਟਰੱਕ ਦਾ ਕੰਮ ਕਰਾਉਣਾ ਹੋਵੇ, ਇੰਜਨ ਨੂੰ ਰੀਬਿਲਡ ਕਰਨਾ ਹੋਵੇ ਤੇ ਬਹੁਤ ਸਾਰਾ ਕੰਮ ਟਰੱਕਾਂ ਦਾ ਕਰਾਉਣਾ ਹੋਵੇ ਤਾਂ ਵਨ ਗੁੱਡ ਮਾਰਕ ਪਲੇਸ ਈਟੋਬੀਕੋ ਦੇ ਵਿਚ ਤੁਸੀਂ ਪਹੁੰਚ ਸਕਦੇ ਹੋ ਜੀ। ਫੇਅਰ ਪ੍ਰਾਈਸ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਜੀ, ਬਰਾਡ ਸਵੀਟਸ ਵਾਲੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਐਚ ਕੇ ਮੂਵਰਸ ਤੋਂ ਵੀਰ ਹਰਮਿੰਦਰ ਹੈਰੀ ਜੀ ਅਤੇ ਨਾਲ ਦੀ ਨਾਲ ਅਸ਼ੋਕ ਜੁਵੈਲਰਸ ਤੋਂ ਵੀਰ ਰਾਜੂ ਜੀ ਹੋਣਾ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਜੀ। ਰਾਜੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਅਰਸ਼ ਭਾਜੀ, ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ।
2: ਕੀ ਹਾਲ ਚਾਲ, ਠੀਕ ਠਾਕ ਹੋ?
3: ਬਿਲਕੁਲ, ਚੜ੍ਹਦੀ ਕਲਾ ਤੰਦਰੁਸਤ ਜਿੰਨੇ ਸਵਾਲ ਗੁਰੂ ਰਾਮਦਾਸ ਜੀ ਨੇ ਦਿੱਤੇ ਹੋਏ ਚੜ੍ਹਦੀ ਕਲਾ ਦੇ ਵਿਚ ਹੀ।
2: ਕਿਆ ਬਾਤ, ਚੜ੍ਹਦੀ ਕਲਾ ਦੇ ਵਿਚ ਰਹਿਣਾ ਚਾਹੀਦਾ ਜੀ। ਰਾਣਾ ਜੀ, ਆਪਾਂ ਥੋੜੀ ਜੀ ਗੱਲਬਾਤ ਕਰਦੇ ਆ ਜੀ, ਇਲੈਕਸ਼ਨ ਨੇੜੇ ਆ ਰਹੇ ਨੇ ਜੀ ਐਂਡ ਵੱਖ ਵੱਖ ਪਾਰਟੀਆਂ ਨੇ ਵੱਖ ਵੱਖ ਆਪਣੇ ਕੈਂਡੀਡੇਟਸ ਖੜੇ ਕੀਤੇ ਨੇ ਜੀ। ਕਾਫੀ ਰੌਚਕ ਜਿਹਾ ਕਲੋ ਮੇਲਾ ਲੱਗਾ ਹੋਇਆ ਜੀ, ਇੱਥੇ ਸਾਡੇ ਸ਼ਹਿਰ ਦੇ ਵਿਚ ਵੀ ਮੇਲਾ ਲੱਗਾ ਹੋਇਆ ਜੀ। ਤੇ ਸਰੋਤੇ, ਤੁਸੀਂ ਵੀ ਕੋਈ ਕਾਲ ਕਰਨਾ ਚਾਹੁੰਦੇ ਹੋ, ਆਨ ਏਅਰ ਆਪਣੇ ਵਿਚਾਰ ਰੱਖਣਾ ਚਾਹੁੰਦੇ ਹੋ, 905-813-1320। ਚਰਨਜੀਤ ਚੰਨੀ ਸਾਹਿਬ ਇੱਕ ਵਾਰੀ ਫਿਰ ਤੋਂ ਚਰਚਾ ਦੇ ਵਿਚ ਆ ਰਹੇ ਨੇ ਜੀ, ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਐਂਡ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਗਿਆ ਜੀ।
3: ਬਿਲਕੁਲ ਬਿਲਕੁਲ ਜੀ ਅਰਸ਼ ਭਾਜੀ, ਆਪਾਂ ਨੂੰ ਪਤਾ ਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਅੱਜ ਸੰਸਦ ਦੀ ਸਥਾਈ ਕਮੇਟੀ ਖੇਤੀਬਾੜੀ ਯਾਨੀ ਕਿ ਪਸ਼ੂ ਪਾਲਣ ਫੂਡ ਪ੍ਰੋਸੈਸਿੰਗ ਡੇਅਰੀ ਅਤੇ ਮੱਛੀ ਪਾਲਣ ਦੇ ਚੇਅਰਮੈਨ ਦੇ ਚੇਅਰਪਰਸਨ ਦੀ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਆ ਤੇ ਉਹਨਾਂ ਨੇ ਬੜਾ ਵੱਡਾ ਧੰਨਵਾਦ ਕੀਤਾ। ਉਹਨਾਂ ਨੇ ਰਾਹੁਲ ਗਾਂਧੀ ਦਾ ਵੀ ਧੰਨਵਾਦ ਕੀਤਾ ਤੇ ਧੰਨਵਾਦ ਹੋਰ ਕਾਂਗਰਸ ਪੂਰੀ ਟੀਮ ਦਾ ਕੀਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਾਰਾ ਜਿਹੜਾ ਸਿਹਰਾ ਮੇਰੇ ਸਿਰ ਤੇ ਰੱਖਿਆ ਗਿਆ ਅੱਜ ਕਾਂਗਰਸ ਪਾਰਟੀ ਵੱਲੋਂ ਇੱਕ ਵੱਡੇ ਜ਼ਿੰਮੇਵਾਰੀ ਦੇ ਵਿੱਚ ਮੈਨੂੰ ਸਾਂਭੀ ਗਈ ਆ ਤੇ ਇਸ ਜ਼ਿੰਮੇਵਾਰੀ ਨੂੰ ਮੈਂ ਕਿਸਾਨ ਭਰਾਵਾਂ ਦੇ ਨਾਲ ਖੜਾ ਕਿਉਂਕਿ ਜਿਹੜਾ ਪਸ਼ੂ ਪਾਲਣ ਦਾ ਮਹਿਕਮਾ ਨਾ ਅਸਪਾ ਜੀ ਜ਼ਿਆਦਾਤਰ ਕਿਸਾਨਾਂ ਤੇ ਢੁਕਦਾ ਕਿਉਂਕਿ ਕਿਸਾਨਾਂ ਇਸ ਮਹਿਕਮੇ ਦੇ ਨਾਲ ਕਿਸਾਨ ਜੁੜੇ ਹੁੰਦੇ ਆ ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਕਿਸਾਨਾਂ ਦੇ ਨਾਲ ਮੈਂ ਹਮੇਸ਼ਾ ਖੜਾ, ਚਾਹੇ ਜਦੋਂ ਮੈਨੂੰ ਮਰਜ਼ੀ ਲੋੜ ਪੈਣ ਤੇ ਆਵਾਜ਼ ਮਾਰਨ ਮੈਂ ਉਦੋਂ ਖੜਾ। ਤੇ ਵੱਡੀ ਗੱਲ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਸਿਰਾ ਮੇਰੇ ਸਿਰ ਤੇ ਰੱਖਿਆ ਗਿਆ ਤੇ ਇਹ ਮੈਂ ਪੂਰੀ ਜ਼ਿੰਮੇਵਾਰੀ ਨਾਲ ਨਿਭਾਵਾਂਗਾ, ਇਮਾਨਦਾਰੀ ਨਾਲ ਨਿਭਾਵਾਂਗਾ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇੱਡੀ ਯੋਗਾ ਨਹੀਂ ਸੀ ਵੀ ਜਦੋਂ ਮੈਂ, ਔਰ ਵੱਡੀ ਗੱਲ ਇਹ ਕਿ ਪਹਿਲਾਂ ਵੀ ਦੋ ਵਾਰੀ ਇਹ ਰਹਿ ਚੁੱਕੇ, ਤਿੰਨ ਵਾਰ
2: ਜੀ ਬਿਲਕੁਲ,
3: ਇਸੇ ਚੇਅਰਪਰਸਨ ਇਸੇ ਮਹਿਕਮੇ ਦੇ ਚੇਅਰਪਰਸਨ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਨਹੀਂ ਬਣੇ ਸੀ ਉਸ ਤੋਂ ਪਹਿਲਾਂ ਵੀ ਤਿੰਨ ਵਾਰੀ ਇਸ ਮਹਿਕਮੇ ਦੇ ਚੇਅਰਪਰਸਨ ਰਹਿ ਚੁੱਕੇ ਤਾਂ ਇੱਕ ਵਾਰ ਫਿਰ ਤੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਚਰਨਜੀਤ ਸਿੰਘ ਚੰਨੀ ਨੂੰ। ਔਰ ਚਰਨ ਸਿੰਘ ਚੰਨੀ ਇੱਕ ਉਹ ਚਿਹਰਾ ਜੀ ਅਰਸ਼ ਭਾਜੀ ਜਿਹੜਾ ਅੱਜ ਤੱਕ ਚਾਹੇ ਜਿਵੇਂ ਮਰਜ਼ੀ ਰਿਹਾ, ਚਾਹੇ ਬੜੀ ਕਮੇਟੀ ਵੀ ਬਣੀ, ਦੁੱਧ ਚੋਏ, ਮੰਜੇ ਬੁਣੇ, ਜੋ ਮਰਜ਼ੀ ਮੱਝਾਂ ਵੀ ਚੋਈਆਂ, ਪਰ ਗੱਲ ਇਹ ਆ ਕਿ ਕਦੇ ਵੀ ਹੁਣ ਇਹ ਦੂਸਰੀ ਪਾਰਟੀ ਦੇ ਨਾਲ ਤੂੰ ਮੈਂ ਉਸ ਹਿਸਾਬ ਨਹੀਂ ਕੀਤੀ, ਆਪਣੀ ਲਿਮਿਟ ਕਰੋਸ ਦੇ ਕਰੋਸ ਨਹੀਂ ਕੀਤੀ। ਜਿਵੇਂ ਆਪਾਂ ਬਹੁਤ ਸਾਰੇ ਦੇਖਦੇ ਆ ਮੰਤਰੀ ਕਿ ਆਪਾਂ ਕੱਲ ਵੀ ਗੱਲ ਕੀਤੀ ਕਿ ਬਹੁਤ ਸਾਰੇ ਮੰਤਰੀ ਆਪਣੇ ਹਈਏ ਤੋਂ ਬਾਹਰ ਹੋ ਜਾਂਦੇ ਆ, ਜਿਵੇਂ ਕਈ ਵਾਰੀ ਆਪਾਂ ਦੇਖਿਆ ਸੁਖਪਾਲ ਖਹਿਰਾ ਵੀ ਆਪਣੀਆਂ ਗੱਲਾਂ ਤੋਂ ਬਾਹਰ ਹੋ ਜਾਂਦਾ ਤੇ, ਪਰ ਚਰਨ ਸਿੰਘ ਚੰਨੀ ਅੱਜ ਤੱਕ ਤੁਸੀਂ ਵੀ ਐਸਾ ਦੇਖਿਆ ਹੋਣਾ ਕਿ ਕਦੇ ਵੀ ਆਪਣੇ ਹੋਈਏ ਤੋਂ ਬਾਹਰ ਨਹੀਂ ਹੋਏ, ਟਿੱਪਣੀ ਵੀ ਕਰਦੇ ਆ ਬੜੇ ਪ੍ਰੇਮ ਤੇ ਤਰੀਕੇ ਨਾਲ, ਟਿੱਪਣੀ ਕਰਦੇ ਬੜੇ ਸ਼ਾਂਤ ਸੁਭਾਅ ਦੇ ਨਾਲ ਟਿੱਪਣੀ ਕਰਦੇ ਆ, ਚਾਹੇ ਜਿਵੇਂ ਮਰਜ਼ੀ ਸਮੇਂ ਦੇ ਵਿੱਚ ਲੰਘੇ ਆ, ਪਰ ਉਹਨਾਂ ਨੇ ਜਿੰਨੀਆਂ ਵੀ ਟਿੱਪਣੀਆਂ ਕੀਤੀਆਂ ਅੱਜ ਤੱਕ ਵਿਰੋਧੀ ਧਿਰ ਤੇ, ਕਦੇ ਨੀ ਮੈਨੂੰ ਆਏ ਲੱਗਿਆ ਜਿੰਨੀਆਂ ਵੀ ਵੀਡੀਓ ਦੇਖੀਆਂ ਵੀ ਕਦੇ ਪੂਰੇ ਗੁੱਸੇ ਨਾ, ਰੋਬ ਨਾ, ਮੈਂ ਐਂ ਕਰ ਦੂ ਮੈਂ ਜੋ ਕਰ, ਬੜੇ ਸ਼ਾਂਤੀ ਢੰਗ ਦੇ ਨਾਲ ਕਹਿੰਦੇ ਆ ਕਿ ਜਦੋਂ ਸਾਡੀ ਸਰਕਾਰ ਆ ਗਈ ਨਾ ਦੇਖਾਂਗੇ ਜਰੂਰ ਇੱਕ ਵਾਰੀ ਮਾਨਸਿਓ ਤੈਨੂੰ ਕਿਹੜੇ ਕਿਹੜੇ ਰਾਹ ਪੈਣਾ ਤੂੰ। ਕਦੇ ਉਹਨੇ ਕਹਿੰਦੇ ਜਿਵੇਂ ਬਿਕਰਮਜੀਤ ਮਜੀਠੀਆ ਟਿੱਪਣੀ ਵਿਰੋਧੀ ਧਿਰ ਨੂੰ ਘੇਰਦੇ ਵੀ ਆ, ਪਰ ਪੂਰੀ ਗਰਮੀ ਦੇ ਨਾਲ ਘੇਰਦੇ ਬਿਕਰਮਜੀਤ ਮਜੀਠੀਆ, ਪਰ ਚਰਨਜੀਤ ਸਿੰਘ ਚੰਨੀ ਬੜੇ ਸ਼ਾਂਤ ਸੁਭਾਅ ਦੇ ਆ। ਪਰ ਇਸ ਕਰਕੇ ਉਹਨਾਂ ਨੂੰ ਜਦੋਂ ਇੱਕ ਮੁੱਖ ਮੰਤਰੀ ਦੇ ਸਿਹਰਾ ਸਿਰ ਤੇ ਆਇਆ ਸੀ ਤਾਂ ਉਦੋਂ ਵੀ ਲੋਕਾਂ ਨੇ ਵੱਡੀਆਂ ਉਮੀਦਾਂ ਲਾਈਆਂ ਸੀ ਕਿ ਜੇਕਰ ਦੁਬਾਰੇ ਸਰਕਾਰ ਬਣਦੀ ਸੀ ਕਾਂਗਰਸ ਦੀ ਤਾਂ ਫਿਰ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਚਿਹਰਾ ਹੀ ਘੋਸ਼ਿਤ ਕੀਤਾ ਗਿਆ ਸੀ, ਚਾਹੇ ਉਸ ਟਾਈਮ ਨਵਜੋਤ ਸਿੱਧੂ ਵੀ ਨਾਲ ਸੀ ਤੇ ਵੱਡੀਆਂ ਉਮੀਦਾਂ ਵੀ ਸੀ ਕਿ ਸ਼ਾਇਦ ਚਿਹਰਾ ਜਿਹੜਾ ਮੁੱਖ ਮੰਤਰੀ ਦਾ ਨਵਜੋਤ ਸਿੱਧੂ ਦੇ ਸਿਰ ਤੇ ਜਾ ਸਕਦਾ, ਪਰ ਬਾਅਦ ਦੇ ਵਿੱਚ ਜਦੋਂ ਚਰਨਜੀਤ

0: ਚੰਨੀ ਨੂੰ ਚਿਹਰਾ ਲੀਕਿਆ ਗਿਆ। ਉਸ ਤੋਂ ਬਾਅਦ ਚਾਹੇ ਕਾਂਗਰਸ ਪਾਰਟੀ ਨਹੀਂ ਵੀ ਬਣੀ, ਪਰ ਫਿਰ ਵੀ ਉਹਨਾਂ ਦੀ ਨਿਮਰਤਾ, ਉਹਨਾਂ ਦਾ ਸਾਥ ਸੁਭਾਅ ਦੇਖ ਕੇ ਅੱਜ ਫਿਰ ਤੋਂ ਕਾਂਗਰਸ ਨੇ ਇੱਕ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਸੌਂਪੀ ਗਈ ਆ। ਸੋ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ ਕਿ ਇਸ ਜ਼ਿੰਮੇਵਾਰੀ ਨੂੰ ਕਿਸ ਤਰੀਕੇ ਨਾਲ ਨਿਭਾ ਰਹੇ ਆ ਤੇ ਕਿਸ ਤਰੀਕੇ ਨਾਲ ਅੱਗੇ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ।
1: 905-813-1320 905-813-1320 ਤੁਸੀਂ ਆਪਣੇ ਵਿਚਾਰ ਆਨ ਦੀ ਏਅਰ ਹੁਣ ਰੱਖ ਸਕਦੇ ਹੋ। ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ। ਰਾਣਾ ਜੀ, ਸਹੁੰ ਚੁੱਕ ਫਾਰਮ ਘਰਾਂ ਵਿੱਚ ਪਹੁੰਚਾਏ ਗਏ ਤੇ ਸਰਕਾਰ ਦੀ ਚੁੱਪੀ ਕਿਉਂ ਆ ਜੀ?
0: ਬਿਲਕੁਲ ਬਿਲਕੁਲ ਅਰਸ਼ ਭਾਜੀ, ਮੈਂ ਨਾ ਜਿੰਨੇ ਵਾਰੀ ਵੀ ਆਪਾਂ ਵੇਖੀ ਮਾਨ ਕਰਤੂਤ ਦੀ, ਜਦੋਂ ਮਾਨ ਸਰਕਾਰ ਦੀ ਜਦੋਂ ਗੱਲ ਕਰਦੇ ਆ ਨਾ, ਤਾਂ ਆਪਾਂ ਹਰ ਵਾਰੀ ਇੱਕ ਗੱਲ ਦੋਦੇ ਆ ਵੀ 70 ਸਾਲ ਦੇ ਵਿੱਚ ਕਦੀ ਐਸਾ ਨਹੀਂ ਹੁੰਦਾ। ਜੋ ਕੰਮ ਮਾਨ ਸਰਕਾਰ ਕਰ ਰਹੀ ਹੈ, ਮੈਨੂੰ ਇੰਝ ਲੱਗਦਾ ਪਿਆ ਕਿ ਇਹ ਵਰਲਡ ਬੁੱਕ ਦੇ ਵਿੱਚ ਨਾ ਨਾਮ ਜ਼ਰੂਰ ਦਰਜ ਕਰਾ ਕੇ ਜਾਊ ਆਪਣਾ, ਚਾਹੇ ਸਰਕਾਰ ਦੁਬਾਰੀ ਫਿਰ ਤੋਂ ਆ ਜਾਏ ਰਿਪੀਟ ਕਰਕੇ, ਪਰ ਦਰਜ ਜ਼ਰੂਰ ਹੋ ਜਾਊ। ਹੁਣ ਇੱਕ ਫਾਰਮ ਘਰਾਂ ਦੇ ਵਿੱਚ ਪਹੁੰਚ ਰਿਹਾ ਜਿਨ੍ਹਾਂ ਤੇ ਲਿਖਿਆ ਹੋਇਆ ਸਹੁੰ ਚੱਕ ਫਾਰਮ, ਉਹਦੇ ਵਿੱਚ ਤੁਸੀਂ ਆਪਣਾ ਵੇਰਵਾ ਪਾਉਣਾ ਕਿ ਮੈਂ ਫਲਾਨਾ ਸਿੰਘ, ਮੇਰੇ ਪਿਤਾ ਨਾਲ ਫਲਾਨਾ ਸਿੰਘ, ਮੈਂ ਸਹੁੰ ਖਾਨਾ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਵੋਟ ਪਾਵਾਂਗਾ। ਔਰ ਇਹ ਫਾਰਮ ਪਤਾ ਕੌਣ ਲੈ ਕੇ ਜਾ ਰਹੇ ਆ? ਸਕੂਲਾਂ ਦੇ ਟੀਚਰ ਜਿਹੜੇ LBO ਬਣੇ ਹੋਏ ਆ, ਉਹਨਾਂ ਨੂੰ ਹੁਣ ਡਿਊਟੀਆਂ ਲਾਤੀਆਂ ਵੀ ਸਹੁੰ ਚੱਕ ਫਾਰਮ ਤੇ ਸਾਈਨ ਕਰਾਓ। ਫਾਰਮ ਸਾਈਨ ਕਰਾਉਣ ਤੋਂ ਬਾਅਦ ਅਸੀਂ ਸਰਵੇ ਕੀਤਾ ਜਾਵਾਂਗੇ ਇਹ ਕਿਹੜੀ ਸਹੁੰ ਆ ਜਿਹੜੀ ਜ਼ਬਰਦਸਤੀ ਖਵਾਈ ਜਾ ਰਹੀ ਹੈ। ਵੀ ਸਾਡੇ ਦਸਮ ਪਿਤਾ ਨੇ ਇੱਕ ਗੱਲ ਕਹੀ ਸੀ ਅਰਸ਼ ਭਾਜੀ, 52 ਹੁਕਮ ਕੀਤੇ ਸੀ ਨੰਦੇੜ ਸਾਹਿਬ, ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜੇ ਕੋਈ ਬਾਂਹ ਤੇ ਸਰੋਂ ਦਾ ਤਿਲ ਲਾ ਕੇ ਤਿਲਾਂ ਦੀ ਬੋਰੀ ਦੇ ਵਿੱਚ ਪਾ ਲਵੇ ਤੇ ਜਿੰਨੇ ਬਾਂਹ ਦੀ ਉਹਦੇ ਤਿਲ ਲੱਗ ਗਏ ਨਾ, ਜਿਹੜਾ ਬੰਦਾ ਸਹੁੰ ਖਾਵੇ ਉਹਦੇ ਤੇ ਉਨਾ ਵਿਸ਼ਵਾਸ ਮੈਂ ਨਹੀਂ ਕਰਨਾ। ਮਹਾਰਾਜ ਨੇ ਕਿਹਾ ਸੀ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੇਰਾ ਸਿੱਖ ਕਦੇ ਸਹੁੰ ਨਾ ਖਾਊਗਾ। ਤੇ ਵੱਡੀ ਗੱਲ ਇਹ, ਉਹ ਕਹਿੰਦੇ ਵੀ ਜਿਹੜਾ ਬੰਦਾ ਸਹੁੰ ਖਾਊਗਾ ਵੀ ਜਿੰਨੇ ਬਾਂਹ ਦੀ ਉਹਦੇ ਤਿਲ ਲੱਗੇ ਹੋਣਗੇ ਸਰੋਂ ਦੇ ਤੇਲ ਦੇ ਵਿੱਚ ਲਵੇੜ ਕੇ ਬਾਂਹ ਤਿਲਾਂ ਵਿੱਚ ਪਾਊਗਾ, ਤਾਂ ਬਈ ਉਸ ਤਿਲਾਂ ਤੇ ਭੋਰਾ ਵੀ ਉਹਨਾਂ ਜਿੰਨਾ ਵਿਸ਼ਵਾਸ ਨਹੀਂ ਕਰਨਾ। ਹੁਣ ਗੱਲ ਇਹ ਆ ਵੀ ਸਹੁੰ ਚੱਕ ਫਾਰਮ ਚੱਲ ਰਹੇ ਆ, ਇਹ ਤਾਂ ਮੈਨੂੰ ਸਰਕਾਰ ਦਾ ਸਮਝ ਨਹੀਂ ਆ ਰਹੀ ਵੀ ਇਹ ਕਿਸ ਤਰੀਕੇ ਨਾਲ ਸਹੁੰ ਖਵਾ ਰਹੀ ਆ। ਵੀ ਤੁਸੀਂ ਕਸਮ ਖਾ ਲਈ ਆ ਵੀ ਭਾਈ ਵੋਟ ਪਾਉਣੀ ਆ, ਬਾਅਦ ਦੇ ਵਿੱਚ ਇਹ ਨਾ ਹੋਵੇ ਤੁਹਾਡੇ ਸਾਈਨ ਹੋਏ ਹੋਏ ਆ ਕਸਮ ਸਹੁੰ ਖਾਧੀ ਫਾਰਮ ਤੇ, ਵੀ ਇਹ ਤੁਹਾਨੂੰ ਦਿਖਾਉਣਾ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਕਿੰਨੀਆਂ ਸਰਕਾਰਾਂ ਬਣ ਜਾਣੀਆਂ 70 ਸਾਲ ਦੇ ਵਿੱਚ? ਕਿਸੇ ਸਰਕਾਰ ਨੇ ਵੀ ਸਹੁੰ ਚੱਕ ਫਾਰਮ ਲਿਆਂਦੇ? ਤੁਸੀਂ ਕੋਈ ਪੰਜਾਬ ਦੀ ਵਧੀਆ ਕੰਮ ਕਰੋ, ਪੰਜਾਬ ਦੀ ਕੋਈ ਹੋਰ ਉੱਨਤੀ ਦੇ ਰਾਹ ਲਿਆਓ, ਇਹ ਕਿਹੜੇ ਫਾਰਮ ਕੱਢਦੇ ਜਮੀ ਤੁਸੀਂ ਸਹੁੰ ਖਾਣ ਦੇ? ਵੀ ਭਾਈ ਸਹੁੰ ਖਾਓ, ਉਹ ਵੀ ਲਿਖਤੀ ਰੂਪ ਦੇ ਵਿੱਚ ਸਹੁੰ ਖਾਣੀ। ਮੈਂ ਤਾਂ ਅੱਜ ਜਦੋਂ ਮੈਂ ਫਾਰਮ ਦੇਖੇ ਤੇ ਮੇਰਾ 5 ਮਿੰਟ ਦਾ ਆਸ ਭਾਜੀ, ਮੈਂ ਬਹੁਤ ਹੱਸਿਆ ਵੀ ਇਹ ਨਵਾਂ ਹੀ ਕਾਨੂੰਨ ਚੱਲ ਪਿਆ ਵੀ ਸਹੁੰ ਖਵਾਓ, ਫਾਰਮਾਂ ਤੋਂ ਵੀ ਲਿਖ ਕੇ ਸਹੁੰ ਖਾਣੀ। ਇੱਕ ਤਾਂ ਹੁੰਦਾ ਵੀ ਚਲੋ ਵਰਬਲੀ ਗੱਲ ਕਰਤੀ ਯਾਰ ਬੰਦੇ ਨੇ, ਇੱਕ ਲਿਖਤੀ ਰੂਪ ਦੇ ਵਿੱਚ ਸਹੁੰ ਖਾ ਲਈ ਵੀ ਭਾਈ ਮੈਂ ਸਹੁੰ ਖਾ ਲਈ ਲਿਖਤੀ ਰੂਪ ਦੇ ਵਿੱਚ। ਇਹ ਸਰਕਾਰ ਨੇ ਇੱਕ ਨਵਾਂ ਹੀ ਤਰੀਕਾ ਲੱਗ ਲਿਆ। ਹਲੇ ਮਾਨ ਸਾਹਿਬ ਕਹਿੰਦੇ ਆ ਕਿ ਇੱਕ ਵਾਰ ਫਿਰ ਤੋਂ ਸਰਕਾਰ, ਇੱਕ ਵਾਰੀ ਫਿਰ ਤੋਂ ਮੌਕਾ ਦਿਓ। ਮੈਂ ਇਸ ਤਰੀਕੇ ਨਾਲ ਸਹੁੰ ਖਵਾ ਖਵਾ ਕੇ ਥੋੜੇ ਮੌਕੇ ਲੈਣੇ ਆਪਾਂ ਕੰਮ ਕਰਕੇ ਦਿਖਾਉਣਾ ਸੀ, ਪੰਜਾਬ ਦੀ ਉੱਨਤੀ ਦੇ ਰਾਹ ਤੇ ਲਿਜਾਣਾ ਸੀ। ਅੱਜ ਇੱਕ ਨਾ ਮੈਂ ਹੋਰ ਇੱਕ ਪੋਸਟ ਭਰ ਰਿਹਾ ਸੀ ਤੇ ਜਿਸ ਦੇ ਵਿੱਚ ਮਾਨ ਸਾਹਿਬ ਦੇ ਸ਼ਬਦ ਲਿਖੇ ਹੋਏ ਸੀ ਦੋ ਕ, ਕਿ ਮੈਂ 70,000 ਗੈਂਗਸਟਰ ਫੜੇ। ਅਰਸ਼ ਭਾਜੀ, ਪੰਜਾਬ ਦੀਆਂ ਜੇਲਾਂ ਦੇ ਵਿੱਚ ਜਿਹੜੀ ਟੋਟਲ ਸਮਰੱਥਾ ਉਹ 32,000 ਦੀ ਆ, ਬਾਕੀ ਜਿਹੜੇ 38 ਜਿਹੜੇ ਬਾਕੀ 38-37,000 ਉਹ ਕਿੱਥੇ ਤਾੜਦੇ? ਉਹਦਾ ਹਾਲੇ ਤੱਕ ਮੈਨੂੰ ਹਿਸਾਬ ਹੀ ਨੀ ਪਤਾ ਲੱਗਿਆ ਵੀ ਉਹ ਤਾੜੇ ਕਿੱਥੇ ਆ। ਜੇ 70,000 ਫੜੇ ਗਏ ਤਾਂ ਜੇਲਾਂ ਦੀ ਸਮਰੱਥਾ ਜਿਹੜੀ ਉਹ 32,000 ਦੀ ਆ, ਜੇਲਾਂ ਦੇ ਵਿੱਚ 32,000 ਬੰਦਾ ਹੀ ਰੱਖਿਆ ਜਾ ਸਕਦਾ, ਵੱਧ ਤੋਂ ਵੱਧ 35,000 ਹੋਜੂ, 3,000 ਵਧਾ ਕੇ ਵੀ ਸਮਰੱਥਾ ਰੱਖੀ ਜਾਵੇ ਤੇ 40 ਵੀ ਹੋਜੂ, ਖਿੱਚ ਧੂ ਕੇ ਚਲੋ 40 ਵੀ ਹੋਜੂ, ਤੇ ਬਾਕੀ ਜਿਹੜਾ 30,000 ਫੜਿਆ ਉਹ ਕਿੱਥੇ ਤਾੜਿਆ? ਉਹ ਵੀ ਨੀ ਮਾਨ ਸਾਹਿਬ ਦੱਸ ਰਹੇ ਵੀ ਭਾਈ ਉਹ ਕਿੱਥੇ ਗੈਂਗਸਟਰ ਤਾੜਿਆ। ਜੇਕਰ ਗੈਂਗਸਟਰ 70,000 ਫੜੇ ਆ ਤਾਂ ਮਾਨ ਸਾਹਿਬ ਨੂੰ ਪੁੱਛੋ ਕਿ ਅੱਜ ਵੀ ਸ਼ਰੇਆਮ ਬੀਤੇ ਦਿਨ ਆਪਾਂ ਵੇਖੀ ਆ ਕਿ ਅੰਮ੍ਰਿਤਸਰ ਦੇ ਵਿੱਚ ਕੀ ਹੋਇਆ ਮੈਡ ਸਿੱਧੂ ਦੇ ਨਾਲ,
1: ਜੀ ਬਿਲਕੁਲ ਜੀ,
0: ਗੋਲੀਆਂ ਮਾਰ ਕੇ ਕਤਲ ਹੀ ਹੋਇਆ, ਤੇ ਉਹ ਕਿਹੜੇ ਗੈਂਗਸਟਰ ਸੀਗੇ ਤੇ ਉਹ ਨਵੇਂ ਉੱਭਰ ਕੇ ਸਾਹਮਣੇ ਆ ਰਹੇ ਆ? ਇਹ ਵੀ ਪੁਰਾਣੇ ਗੈਂਗਸਟਰ ਆ ਜਿਹਨੇ ਹੁਣ ਫਿਰ ਤੋਂ ਧਮਕੀ ਦਿੱਤੀ ਹੋਈ ਆ। ਤੇ ਗੱਲ ਇਹ ਅਰਸ਼ ਭਾਜੀ ਕਿ ਕੰਮ ਕਰਕੇ ਦਿਖਾਓ, ਸਹੁੰ ਚੱਕਾਂ ਫਾਰਮਾਂ ਨਾਲ ਸਹੁੰਾਂ ਖਾਣ ਨਾਲ ਕਦੇ ਸਰਕਾਰਾਂ ਚੱਲਦੀਆਂ?
1: ਜੀ,
0: ਸਹੁੰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਖਾਧੀ ਸੀ।
1: ਹਾਂ
0: ਜੀ,
1: ਤੁਹਾਡੇ ਦੋ ਕਾਲਰਸ ਨੇ, ਆਪਾਂ ਕਾਲ ਲੈ ਲਈਏ ਪਹਿਲਾਂ ਆਉਂਦੀ ਹੈ। ਸਤਿ ਸ਼੍ਰੀ ਅਕਾਲ ਕਾਲਰ।
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਦੋਨੇ ਵੀਰ।
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ।
2: ਹਾਂਜੀ, ਆਪਣੇ ਧੂਰੀ ਸੀਟ ਤੋਂ ਕਿਹੜੇ ਕੀ ਅਪਡੇਟ ਆ ਜੀ, ਹੈ ਕੁਛ ਪਤਾ
1: ਧੂਰੀ ਤੋਂ?
2: ਹਾਂਜੀ,
1: ਬਹੁਤ ਬਹੁਤ ਜੀ, ਕੋਈ ਹੈ ਅਪਡੇਟ ਧੂਰੀ ਤੋਂ?
0: ਨਹੀਂ ਭਾਜੀ, ਮੈਂ ਹਲੇ ਨਹੀਂ ਜਾਣੀ ਮਾਰੀ, ਆਪਾਂ ਗਲਤ ਸਾਹਮਣੇ ਲਿਆਵਾਂਗੇ, ਹਲੇ ਧੂਰੀ ਤੇ ਮੇਰੇ ਨਹੀਂ ਜਾਣੀ,
1: ਧੂਰੀ ਤੇ ਖਬਰ ਨਹੀਂ। ਚਲੋ ਜੀ, ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਕਾਂਗਰਸ ਦੇ ਨਵੇਂ ਪ੍ਰਧਾਨ ਪ੍ਰਗਟ ਸਿੰਘ ਨੇ ਦੱਸੀ ਅਗਲੀ ਰਣਨੀਤੀ।
0: ਬਿਲਕੁਲ ਬਿਲਕੁਲ ਹਰਸ਼ ਭਾਜੀ, ਜਦੋਂ ਤੋਂ ਆਪਾਂ ਨੂੰ ਪਤਾ ਕਿ ਬੀਤੇ ਦੋ ਦਿਨਾਂ ਤੋਂ ਕਾਂਗਰਸ ਨੂੰ ਨਵੇਂ ਪ੍ਰਧਾਨ ਮਿਲੇ ਆ ਪ੍ਰਗਟ ਸਿੰਘ, ਜਿਹੜੇ ਚੈਂਪੀਅਨ ਰਹੇ ਹਾਕੀ ਟੀਮ ਦੇ ਵਿੱਚ, ਤੇ ਵੱਡੀ ਗੱਲ ਇਹ ਕਿ ਪ੍ਰਗਟ ਸਿੰਘ ਅੱਜ ਖੁਲਾਸੇ ਕਰਕੇ ਗਏ ਆ ਮੀਡੀਆ ਦੇ ਸਾਹਮਣੇ। ਉਹਨਾਂ ਨੇ ਕਿਹਾ, ਪਹਿਲਾਂ ਧੰਨਵਾਦ ਕੀਤਾ ਕਾਂਗਰਸ ਪਾਰਟੀ ਦਾ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਮੇਰੀ ਅਗਲੀ ਰਣਨੀਤੀ ਹੈ ਨਾ, ਉਹ ਪੰਜਾਬ ਦੇ ਵਿੱਚ ਇੱਕ ਨਵਾਂ ਉੱਭਰ ਕੇ ਸਾਹਮਣੇ ਆਊ ਕਾਂਗਰਸ ਦੀ ਟੀਮ। ਉਹਨਾਂ ਨੇ ਕਿਹਾ ਕਿ ਜਿਹੜੀਆਂ ਵਿਰੋਧੀ ਧਿਰਾਂ ਨਾ ਹੁਣ ਥੋੜੀਆਂ ਜਿਹੀਆਂ ਸਟਰੋਂਗ ਹੋ ਜਾਣ। ਕਹਿੰਦਾ, ਪਹਿਲਾਂ ਮੈਂ ਬੜਾ ਚੁੱਪ ਰਿਹਾ, ਪਰ ਹੁਣ ਮੈਂ ਸਾਹਮਣੇ ਆ ਗਿਆ ਵਾ, ਤੇ ਹੁਣ ਮੈਂ ਇਕੱਲੀ ਇਕੱਲੀ ਰਣਨੀਤੀ, ਇਕੱਲੇ ਇਕੱਲੇ ਪੁਆਇੰਟ ਤੇ ਗੱਲ ਕਰੂੰਗਾ ਜਿੱਥੇ ਮੈਨੂੰ ਲੱਗੂਗਾ ਬਈ ਇੱਥੇ ਪੁਆਇੰਟ ਬੋਲਣ ਵਾਲਾ ਵਾ। ਅਰਸ਼ਪਾ ਜੀ, ਗੱਲ ਇਹ ਆ ਵੀ ਜਿਹੜੀਆਂ ਉਹਦੀਆਂ ਗੱਲਾਂ ਸੀ ਨਾ ਮੀਡੀਆ ਦੇ ਮੂਹਰੇ, ਇਸ ਤਰੀਕੇ ਨਾਲ ਗੱਲਾਂ ਲੱਗੀਆਂ ਵੀ ਜਿਸ ਤਰੀਕੇ ਨਾਲ ਕੋਈ ਨਵਾਂ ਚਿਹਰਾ ਪਹਿਲੀ ਵਾਰੀ ਉੱਭਰ ਕੇ ਮੁੱਖ ਮੰਤਰੀ ਦੇ ਰੂਪ ਵਾਂਗੂ ਲੱਗਿਆ। ਇਹ ਬਹੁਤ ਸਾਰੇ ਲੋਕਾਂ ਨੇ ਥੱਲੇ ਮੈਂ ਕਮੈਂਟ ਪੜ੍ਹ ਰਿਹਾ ਸੀ ਕਿ ਇੰਨਾ ਵਧੀਆ ਪੰਜਾਬ ਨੂੰ ਪ੍ਰਧਾਨ ਮਿਲਿਆ ਕਾਂਗਰਸ ਨੂੰ, ਕਿ ਜਿਵੇਂ ਲੋਕਾਂ ਦੀਆਂ ਬਹੁਤ ਸਾਰੀਆਂ ਤਮੰਨਾ ਸੀ, ਬਹੁਤ ਸਾਰੀ ਕਾਂਗਰਸ ਦੀਆਂ ਹਾਈਕਮਾਨ ਨੇ, ਚਾਹੇ ਧੰਨਵਾਦ ਵੀ ਕੀਤਾ ਹਾਈਕਮਾਨ ਦਾ ਉਹਨਾਂ ਨੇ, ਪਰ ਫਿਰ ਵੀ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਵਾਹ ਵਾਹ ਲਿਖੀ। ਔਰ ਵੱਡੀ ਗੱਲ ਇਹ ਕਿ ਮੈਂ ਨਾ ਜਿਹੜੀ ਖ਼ਬਰਾਂ ਚ ਭਾਜੀ ਪੜ੍ਹਦਾ ਉਹਦੇ ਕਮੈਂਟ ਦੇਖਦਾ ਉਹਨਾਂ ਕਿ ਕਿਸੇ ਬੰਦੇ ਦੇ ਖਿਲਾਫ਼ ਜਾਂਦੇ ਜਾਂ ਬੰਦੇ ਦੇ ਹੱਥ ਜਾਂਦੇ, ਤਾਂ ਉੱਥੋਂ ਪ੍ਰਭਾਵ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਪ੍ਰਭਾਵ ਪੈ ਰਿਹਾ ਇਸ ਪਾਰਟੀ ਤੇ। ਤਾਂ ਜਦੋਂ ਮੈਂ ਕਮੈਂਟ ਸਾਰੇ ਬੁਕਸ ਕੀਤੇ ਤਾਂ ਘੱਟੋ ਘੱਟ ਉਹਨਾਂ ਦੇ ਹੱਕ ਦੇ ਵਿੱਚ 27,000 ਕਮੈਂਟ ਆਇਆ ਹੋਇਆ ਸੀ।
1: ਵਾਓ,
0: ਜੇ ਪ੍ਰਗਟ ਸਿੰਘ ਦੇ ਹੱਕ ਦੇ ਵਿੱਚ 27,000 ਕਮੈਂਟ ਸੀ, ਤਾਂ ਇੱਥੋਂ ਪਤਾ ਲੱਗਦਾ ਕਿ ਪ੍ਰਗਟ ਸਿੰਘ ਦਾ ਪੰਜਾਬ ਦੇ ਵਿੱਚ ਕਿੰਨਾ ਕੁ ਪਿਆਰ। ਔਰ ਪ੍ਰਗਟ ਸਿੰਘ ਮੈਂ ਐਸੇ ਬੰਦੇ ਦੇਖੇ, ਅਰਥ ਭਾਜੀ ਤੁਹਾਨੂੰ ਵੀ ਪਤਾ ਵਾ ਕਿ ਅੱਜ ਤੱਕ ਉਹਨਾਂ ਤੇ ਵੱਡੀਆਂ ਕੋਈ ਇਲਜ਼ਾਮ ਨਹੀਂ ਲੱਗੇ, ਕੋਈ ਘਪਲੇਬਾਜ਼ੀ ਦਾ, ਕੋਈ ਹੋਰ ਭ੍ਰਿਸ਼ਟਾਚਾਰੀ ਦਾ ਇਲਜ਼ਾਮ ਨਹੀਂ ਲੱਗਿਆ। ਔਰ ਜਿੰਨਾ ਟਾਈਮ ਵੀ ਉਹਨਾਂ ਨੇ ਰਾਜਨੀਤੀ ਦੇ ਵਿੱਚ ਜਿੰਨਾ ਟਾਈਮ ਉਹਨਾਂ ਨੂੰ ਆਇਆ ਨੂੰ ਹੋ ਗਿਆ, ਅੱਜ ਤੱਕ ਉਹ ਹਮੇਸ਼ਾ ਕਦੇ ਵੀ ਵੱਡੇ ਵਿਵਾਦਾਂ ਦੇ ਵਿੱਚ ਨਹੀਂ ਉੱਭਰ ਕੇ ਸਾਹਮਣੇ ਆਏ ਪ੍ਰਗਟ ਸਿੰਘ। ਔਰ ਪ੍ਰਗਟ ਸਿੰਘ ਨੇ ਅੱਜ ਜਿਹੜੇ ਖੁਲਾਸੇ ਕੀਤੇ ਕਿ ਪੰਜਾਬ ਨੂੰ ਇੱਕ ਐਸੀ ਸੇਧ ਦੇਣਾ ਚਾਹੁੰਦਾ ਕਿ ਬਈ ਭਾਈ ਪੰਜਾਬ ਨੂੰ ਲੋਕੀ ਇਸ ਤਰੀਕੇ ਨਾਲ ਦੇਖਣ ਕਿ ਪੁਰਾਣਾ ਪੰਜਾਬ ਹੀ ਬਣ ਗਿਆ ਇੱਕ ਵਾਰ ਫਿਰ ਤੋਂ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਪੰਜਾਬ ਬਣਾਉਣਾ ਚਾਹੁੰਦਾ, ਚਾਹੇ ਜਿੰਨੀਆਂ ਵੀ ਸਰਕਾਰਾਂ ਬਣੀਆਂ, ਚਾਹੇ ਉਹਨਾਂ ਨੇ ਵੀ ਦਾਅਵੇ ਪੇਸ਼ ਕੀਤੇ। ਮੈਂ ਇਹ ਨੀ ਕਹਿੰਦਾ ਕਿ ਪ੍ਰਗਟ ਸਿੰਘ ਨੇ ਵੱਖਰੀ ਗੱਲ ਕਹੀ, ਇਹ ਗੱਲ ਮਾਨ ਸਾਹਿਬ ਵੀ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਭਾਈ ਮੈਂ ਮਹਾਰਾਜਾ ਰਣਜੀਤ ਸਿੰਘ ਵਰਗਾ ਪੰਜਾਬ ਬਣਾਵਾਂਗਾ, ਪਰ ਚਲੋ ਹਲੇ ਨਹੀਂ ਬਣਿਆ, ਚਾਹੇ ਬਣਾਉਣ ਲਈ ਹਲੇ ਕੋਸ਼ਿਸ਼ ਕਰ ਰਹੀ ਆ, ਜੇ ਇੱਕ ਮੌਕਾ ਮੰਗ ਰਿਹਾ ਤੇ ਕੀ ਪਤਾ ਕਹਿੰਦਾ ਵੀ ਮੈਂ ਦੂਸਰੇ ਮੌਕੇ ਵਿੱਚ ਬਣਾ ਦੇਵਾਂਗਾ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ। ਪਰ ਪ੍ਰਗਟ ਸਿੰਘ ਨੇ ਮਾਨ ਸਰਕਾਰ ਨੂੰ ਵੀ ਨਿਸ਼ਾਨੇ ਤੇ ਲੈਂਦਿਆਂ ਇਹ ਗੱਲ ਕਹੀ ਆ ਕਿ ਵਿਰੋਧੀ ਧਿਰਾਂ ਜਿੰਨੀਆਂ ਵੀ ਹੋਣਗੀਆਂ, ਮੈਂ ਉਹਨਾਂ ਦੇ ਇਕੱਲੇ ਇਕੱਲੇ ਪੁਆਇੰਟ ਤੇ ਨਿਗਾਹ ਰੱਖੂਗਾ ਤੇ ਇਕੱਲੀ ਇਕੱਲੀ ਬਰੀਕੀ ਦੀ ਜਾਂਚ ਕਰਾਊਂਗਾ ਜਰੂਰ।
1: ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, 905-813-1320 ਕਾਲਾਂ ਫਲੈਸ਼ ਕਰ ਰਹੀਆਂ ਸਨ, ਅਸੀਂ ਦੁਬਾਰਾ ਕਾਲਰਸ ਕਾਲ ਕਰ ਲਓ ਜੀ। ਮੁੱਖ ਮੰਤਰੀ ਦੇ ਦਫ਼ਤਰ ਤੱਕ ਪਹੁੰਚੀ CBI, ਕਹਿੰਦੇ ਕੀਤੀ ਛਾਪੇਮਾਰੀ, ਕੁਛ ਨਿਕਲਿਆ?
0: ਬਿਲਕੁਲ ਬਿਲਕੁਲ ਅਰਸ਼ ਭਾਜੀ, ਆਪਾਂ ਨੂੰ ਸਭ ਨੂੰ ਪਤਾ ਕਿ ਬੀਤੇ ਕੱਲ ਤੋਂ ਜਿਹੜਾ OSD ਰਾਜਵੀਰ ਘੁੰਮਣ ਆ, ਉਸ ਤੇ ਹਾਈ ਕੋਰਟ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਸੀ। ਹੁਕਮ ਜਾਰੀ, ਮਾਨਯੋਗ ਅਦਾਲਤ ਨੇ ਜਦੋਂ ਹੁਕਮ ਜਾਰੀ ਕੀਤੇ ਤਾਂ ਉਸ ਤੋਂ ਬਾਅਦ ਉਹਨਾਂ ਨੇ CBI ਨੂੰ ਇਹ ਜਾਂਚ ਸੌਂਪਤੀ ਸੀ, ਤੇ ਬਲਕਿ ED ਵੱਲੋਂ ਸਾਰੇ ਡਾਕੂਮੈਂਟ ਦਿੱਤੇ ਗਏ ਸੀ ਰਾਜਵੀਰ OSD ਦੇ ਖਿਲਾਫ, ਜਿੰਨੇ ਵੀ ਡਾਕੂਮੈਂਟ ਸੀ, ਤੇ ਪਰਚੇ ਦੀ ਸਿਫਾਰਿਸ਼ ਕੀਤੀ ਗਈ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਪਰਚੇ ਨੂੰ DGP ਸਾਹਿਬ ਨੂੰ ਵੀ ਇਹ ਸਿਫਾਰਿਸ਼ ਕੀਤੀ ਸੀ ਪੰਜਾਬ ਪੁਲਿਸ ਨੂੰ, ਪਰ ਇਹਨਾਂ ਨੇ ਪਰਚਾ ਨਹੀਂ ਦਰਜ ਕੀਤਾ, ਤਾਂ ਮੈਨੂੰ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਗਿਆ। ਪਰ ਹੁਣ ਗੱਲ ਇਹ ਆ ਕਿ ਉਹਨਾਂ ਨੇ ਜਦੋਂ CBI ਨੂੰ ਜਾਂਚ ਕੀਤੀ ਤਾਂ CBI ਤੜਕੇ ਮਾਰਨਿੰਗ ਅੱਜ ਨਾਲੋ ਨਾਲ ਹੀ CM ਦੇ ਹਾਊਸ ਦੇ ਦਫ਼ਤਰਾਂ ਵਿੱਚ ਪਹੁੰਚ ਗਈ ਅਤੇ ਰਾਜਵੀਰ ਦੇ ਹੋਰ ਵੀ ਪਰਸਨਲ ਜਿਹੜੇ ਉਹਨਾਂ ਦੇ ਅੱਡੇ ਸੀ ਉਹਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਕੋਈ ਪ੍ਰੂਫ ਲੱਗ ਜਾਵੇ, ਹੱਥ ਮਿਲ ਜਾਵੇ। ਪਰ ਗੱਲ ਇਹ ਅਰਸ਼ ਭਾਜੀ, ਤੇ ਜਿਸ ਤਰੀਕੇ ਨਾਲ ਛਾਪੇਮਾਰੀ ਹੋ ਰਹੀ ਆ, ਉਸ ਤਰੀਕੇ ਨਾਲ ਇੰਜ ਲੱਗ ਰਿਹਾ ਕਿ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ OSD ਰਾਜਵੀਰ ਘੁੰਮਣਾ, ਇਹਨਾਂ ਤੇ ਜਲਦੀ ਹੀ ਪਰਚਾ ਦਰਜ ਹੋ ਸਕਦਾ। ਜੇਕਰ ਅਰਸ਼ ਭਾਜੀ ਪਰਚਾ ਦਰਜ ਹੋ ਜਾਂਦਾ ਨਾ, ਤਾਂ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਆਜੂਗਾ ਪੰਜਾਬ ਦੀ ਸਿਆਸਤ ਦੇ ਵਿੱਚ। ਜਿਹੜੇ ਮਾਨ ਸਾਹਿਬ ਨੇ ਅੱਜ ਹਥਿਆਰ ਲਾਏ ਹੋਏ ਕਿ ਭ੍ਰਿਸ਼ਟਾਚਾਰ ਖਤਮ ਹੋ ਗਿਆ, ਭ੍ਰਿਸ਼ਟਾਚਾਰ ਖਤਮ ਆ, ਜਿਹਨਾਂ ਤੇ ਕਰੋੜਾਂ ਰੁਪਇਆ ਹਥਿਆਰਾਂ ਤੇ ਲੱਗਾ, ਕਰੋੜਾਂ ਦੇ ਹਿਸਾਬ ਨਾਲ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਲੱਗਿਆ ਹਥਿਆਰਾਂ ਤੇ, ਤੇ ਹੁਣ ਤੋਂ ਫਿਰ ਤੋਂ ਜਿਹੜੇ ਹਥਿਆਰ ਲੱਗੇ ਹੋਏ ਲੁਧਿਆਣੇ ਦੇ ਵਿੱਚ ਤੇ ਲਾਈਟਿੰਗ ਵਾਲੇ ਹਥਿਆਰ ਲੱਗੇ ਆ, ਜਿਹੜੇ ਜਿੰਨੇ ਵੀ ਲੁਧਿਆਣੇ ਦੇ ਵਿੱਚ ਲੱਗੇ, ਕਿ ਇੱਕ ਮੌਕਾ ਫਿਰ ਤੋਂ ਮੈਂ ਭ੍ਰਿਸ਼ਟਾਚਾਰ ਇੰਨੇ ਫੜੇ। ਤਾਂ ਮੈਨੂੰ ਇੰਝ ਲੱਗਦਾ ਪਿਆ ਕਿ ਸਿਆਸਤ ਦੇ ਵਿੱਚ ਉਦੋਂ ਨਵਾਂ ਮੋੜ ਆਜੂਗਾ ਜੇਕਰ ਪਰਚਾ ਦਰਜ ਹੋ ਜਾਂਦਾ, ਤੇ ਵੀ ਤੁਹਾਡੀ ਕੁਰਸੀ ਦੇ ਵਿਚ ਕੋਲੇ ਬੈਠ ਕੇ ਬੰਦਾ ਭ੍ਰਿਸ਼ਟਾਚਾਰੀ ਸੀ, ਤੁਹਾਨੂੰ ਓਹਦੀ ਪਰਖ ਨੀ ਆਈ ਤੇ ਫਿਰ ਤੁਸੀਂ ਹੋਰ ਪੰਜਾਬ ਚੋ ਕਿਵੇਂ ਬੰਦਾ ਲੱਭ ਲਓਗੇ? ਵੀ ਭਾਈ ਇਹ ਭ੍ਰਿਸ਼ਟਾਚਾਰ ਆ। ਇਸ ਕਰਕੇ ਭ੍ਰਿਸ਼ਟਾਚਾਰ ਹੁਣ ਜਿਵੇਂ ਆਪਾਂ ਨੂੰ ਸਭ ਨੂੰ ਪਤਾ ਅਰਸ਼ ਭਾਜੀ ਕਿ ਦਿਨੋ ਦਿਨ ਪੁਲਿਸ ਵੀ ਵਿਵਾਦਾਂ ਦੇ ਵਿਚ ਆ ਰਹੀ, ਜਿਵੇਂ ਉਹ ਬੀਬੀ ਨੇ ਨੌਕਰੀ ਤੋਂ ਲਾਹ ਦਿੱਤਾ ਗਿਆ ਭ੍ਰਿਸ਼ਟਾਚਾਰੀ ਸੀ ਜਿਹੜੀ ਬੀਬੀ ਕੋਟੀ ਸੇਖਾਂ ਤੋਂ, ਸੁਨੀਤਾ ਮੈਡਮ ਐਸ ਐਚ ਓ ਸੀ ਜਿਹੜੀ, ਉਹਨੂੰ ਵੀ ਨੌਕਰੀ ਤੋਂ ਲਾਹ ਦਿੱਤਾ। ਪਰ ਗੱਲ ਇਹ ਅਰਸ਼ ਭਾਜੀ ਇਹ ਭ੍ਰਿਸ਼ਟਾਚਾਰ ਖਤਮ ਹੋਇਆ ਹੀ ਨੀ, ਹੋਣਾ ਹੀ ਨੀ ਪੰਜਾਬ ਚ। ਜਿਹੜੀ ਪੰਜਾਬ ਚੋ ਚੀਜ਼ ਖਤਮ ਹੋਣ ਵਾਲੀ ਆ, ਜਿਸ ਦੇ ਪਿੱਛੇ ਆਪਾਂ ਜਾਣਾ ਸੀਗਾ, ਉਸ ਵੱਲ ਆਪਾਂ ਧਿਆਨ ਕਿਉਂ ਨੀ ਦੇ ਰਹੇ? ਆਪਾਂ ਪੰਜਾਬ ਦਾ ਇੱਕ ਸਹੁੰ ਖਾਧੀ, ਜਿੰਨੇ ਵੀ ਮੰਤਰਕਾਰਾਂ ਬਣੀਆਂ, ਜਿਹਨੇ ਵੀ ਆਏ ਪੰਜਾਬ ਦੇ ਵਿਚ, ਸਭ ਨੇ ਇੱਕੋ ਹੀ ਕਸਮ ਖਾਧੀ ਕਿ ਪੰਜਾਬ ਨੂੰ ਚਿੱਟਾ ਖਤਮ ਕਰ। ਪਰ ਪੰਜਾਬ ਚ ਉਹ ਨੀ ਖਤਮ ਹੋ ਰਿਹਾ, ਆਪਾਂ ਹੋਰ ਹੀ ਪੀਂਘਾ ਪਾਈ ਬੈਠੇ ਆ। ਭ੍ਰਿਸ਼ਟਾਚਾਰ ਫੜ ਲਏ, ਇੰਨੇ ਫੜ ਲਏ, ਉਹਨੇ ਫੜ ਲਏ। ਕਦੇ ਮਾਨ ਸਾਹਿਬ ਦਾ ਇਸ਼ਤਿਹਾਰ ਲੱਗਿਆ ਦੇਖਿਆ ਕਿ ਮੈਂ ਇੰਨੇ ਪਿੰਡਾਂ ਚੋਂ ਚਿੱਟਾ ਖਤਮ ਕਰਤਾ? ਕਿਸੇ ਵੀ ਸਰਕਾਰ, ਚਾਹੇ ਕਾਂਗਰਸ ਨੇ ਗੁਟਕਾ ਸਾਹਿਬ ਫੜ ਕੇ ਹੱਥ ਦੇ ਵਿਚ ਕਸਮ ਖਾਧੀ ਸੀ, ਜਗਰਾਉਂ ਦੇ ਨੇੜੇ ਮੋਗੇ ਜ਼ਿਲ੍ਹੇ ਚ ਗੁਟਕਾ ਸਾਹਿਬ ਫੜਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਦੇ ਵਿਚ। ਤੇ ਅੱਜ ਕੀ ਸਮਾਂ ਵਾ
1: ਜੀ?
0: ਪਰ ਅੱਜ ਜੇਕਰ ਕਿਸੇ ਵੀ ਸਰਕਾਰ ਨੇ ਇਸ਼ਤਿਹਾਰ ਲਵਾਇਆ, ਕਿਸੇ ਵੀ ਉਹਨੂੰ ਤੁਸੀਂ ਬੈਨਰਾਂ ਤੇ ਮਸ਼ਹੂਰੀ ਕਰ ਰਹੇ ਹੋ ਕਿ ਇੱਕ ਵਾਰ ਫਿਰ ਤੋਂ ਮੌਕਾ। ਮੈਂ ਕਿਹਾ ਸਾਰੇ ਲੁਧਿਆਣੇ ਦੇ ਵਿਚ ਕਰੋੜਾਂ ਦੇ ਇਸ਼ਤਿਹਾਰ ਲੱਗੇ ਹੋਏ ਆ, ਉਹ ਵੀ ਲਾਈਟਿੰਗ ਵਾਲੇ ਵੱਡੇ ਵੱਡੇ, ਜਿਨ੍ਹਾਂ ਦਾ ਰੈਂਟ ਪੇ ਕਰਨਾ ਪੈਂਦਾ, ਲੋਕੀ ਬਿਲਡਿੰਗਾਂ ਦਿੱਤੀਆਂ ਹੋਈਆਂ ਵੀ ਇੱਥੇ ਇਸ਼ਤਿਹਾਰ ਲਾਓ, ਤੁਹਾਨੂੰ ਰੈਂਟ ਦੇਣਾ ਪਊਗਾ ਇੱਥੇ, ਉਹ ਲੱਗੇ ਹੋਏ ਆ ਲਾਈਟਿੰਗ ਵਾਲੇ ਵੱਡੇ ਵੱਡੇ ਇਸ਼ਤਿਹਾਰ, ਵੀ ਇੱਕ ਮੌਕਾ ਫਿਰ ਤੋਂ। ਤੁਸੀਂ ਐਸਾ ਕਦੇ ਕਿਸੇ ਨੇ ਇਸ਼ਤਿਹਾਰ ਲਾਇਆ ਵੀ ਅੱਜ ਆਹ 10 ਪਿੰਡ ਮੈਂ ਨਸ਼ਾ ਮੁਕਤ ਕਰਤੇ? ਇਹ 10 ਪਿੰਡਾਂ ਦੇ ਵਿੱਚੋਂ ਜਾ ਕੇ ਬਰੀਕੀ ਨਾਲ ਜਾਂਚ ਕਰ ਲਓ, ਸਰਵੇ ਕਰ ਲਓ, ਇਹ 10 ਪਿੰਡਾਂ ਦੇ ਵਿੱਚ ਕੋਈ ਨਸ਼ਾ ਨਹੀਂ ਪੀਂਦਾ। ਤੁਸੀਂ ਪੰਜਾਬ ਦੇ ਵਿੱਚ ਯਾਤਰਾ ਵੀ ਕੱਢਤੀ ਨਸ਼ਾ ਮੁਕਤ ਯਾਤਰਾ, ਹੁਣ ਭਾਵੇਂ ਬੀਜੇਪੀ ਵੀ ਕੱਢਦੀ ਪਈ ਆ, ਇਹ ਕੱਢਦੇ ਯਾਤਰਾ ਕਿਹੜੇ ਰਾਹਾਂ ਤੇ? ਗੱਡੀਆਂ ਤੇ ਬੈਠ ਕੇ ਉੱਤੇ ਆਪ ਤਾਂ ਚੜ ਕੇ ਬਹਿ ਜਾਂਦੇ, ਕੁਰਸੀ ਰੱਖ ਕੇ ਬਾਏ ਹੈਲੋ ਹਾਏ ਬਾਜ਼ਾਰਾਂ ਦੇ ਵਿੱਚ ਕਰਕੇ ਲੰਘ ਜਾਂਦੇ ਆ। ਤੁਸੀਂ ਥੱਲੇ ਉਤਰ ਕੇ ਦੇਖੋ ਵੀ ਚਿੱਟਾ ਪੀਂਦੇ ਆ, ਕਿਹੜੇ ਪਿੰਡ ਪੀਂਦੇ ਆ। ਹੁਣ ਤੁਸੀਂ, ਮੈਂ ਇੱਕ ਦੇਖਿਆ ਬੀਜੇਪੀ ਦਾ ਨਾ ਅਰਸ਼ ਭਾਜੀ, ਹਾਸੋਹੀਣੀ ਵੀ ਗੱਲ ਹੈ ਕਿ ਕੈਂਟਰ ਬਣਾਇਆ, ਉੱਪਰ ਕੁਰਸੀਆਂ ਲਾਈਆਂ ਹੋਈਆਂ ਕੈਂਟਰ ਦੇ ਉੱਪਰ, ਉਹ ਨਾ ਛੱਤ ਜੀ ਬਣਾਈ ਹੋਈ ਆ ਬੈਠਣ ਵਾਸਤੇ ਲੀਡਰਾਂ ਦੇ, ਉੱਥੇ 5-4 ਲੀਡਰ ਬਹਿ ਜਾਂਦੇ, ਹਾਰ ਪਾ ਕੇ ਗੱਲ ਚ ਤੜਕੇ ਮੋਰਨਿੰਗ ਉਹ ਬਸ ਤੋਰ ਲੈਂਦੇ ਬਾਜ਼ਾਰਾਂ ਚੋਂ, ਉਹ ਬੈਠੇ ਹੋਏ ਹੱਥ ਲਾਉਂਦੇ ਮਗਰ ਮਗਰ, ਜਿਹੜੇ ਮੇਰੇ ਤੇਰੇ ਕਹਿੰਦੇ ਤਾਂ ਮਗਰ ਹੀ ਤੁਰਨਾ ਹੁੰਦਾ, ਇਹਨਾਂ ਨੂੰ ਤਾਂ ਬਸ ਤੇ ਪਾਉਂਦੇ ਨੀ, ਜਿਹੜੇ ਆਪਣੇ ਵਰਗ ਹੁੰਦੇ ਉਹਨਾਂ ਨੂੰ ਤਾਂ ਬਸ ਤੇ ਬਣਾਉਣ ਦਾ ਮੌਕਾ ਹੀ ਨੀ ਦਿੰਦੇ ਵੀ ਭਾਈ ਸਾਡੇ ਨਾਲ ਬਹਿ ਜਾਓ। ਉਹ ਵਿਚਾਰੇ ਮੇਰੇ ਤੇਰੇ ਵਰਗੇ ਮਗਰ ਤੁਰੇ ਹੁੰਦੇ, ਉਹ ਭੱਜੇ ਫਿਰਦੇ ਗੱਲ ਚ, ਉਹ ਪੱਲੂ ਜੇ ਪਾ ਕੇ ਬੀਜੇਪੀ ਨਸ਼ਾ ਮੁਕਤ ਯਾਤਰਾ, ਉਹ ਵਿਚਾਰੇ ਬਾਜ਼ਾਰਾਂ ਵਿਚ ਹੱਥ ਲਾਉਂਦੇ ਲੰਘ ਜਾਂਦੇ, ਗਰਾਊਂਡ ਲੈਵਲ ਤੇ ਉਤਰ ਕੇ ਦੇਖੋ
1: ਬਹੁਤ
0: ਜਿਹੜੇ ਮਹੱਲਿਆਂ ਚ ਚਿੱਟਾ ਵਿਕਦਾ, ਬਹੁਤ ਬੁਰਾ ਹਾਲ। ਤੁਸੀਂ ਉਤਰ ਕੇ ਦੇਖੋ, ਕਦੇ ਚਿੱਟੇ ਵਾਲੇ ਨੂੰ ਮਿਲ ਕੇ ਦੇਖੋ, ਤੁਹਾਨੂੰ ਉਹ ਦੱਸੋ ਵੀ ਕੀ ਹਾਲਾਤ ਆ
1: ਜੀ।
0: ਇੱਥੇ ਜਗਰਾਉਂ ਸ਼ਹਿਰ ਦੇ ਵਿਚ ਅੱਜ ਮੈਂ ਇੱਕ ਥਾਂ ਤੇ ਰੇਹੜੀ ਤੇ ਖੜਾ ਤੇ ਇੱਕ ਬੰਦਾ ਮੋਬਾਈਲ ਆਪਣਾ ਗਹਿਣੇ ਰੱਖਣ ਲਈ ਆ ਗਿਆ, ਮੁੰਡਾ ਸੀਗਾ 24-25 ਸਾਲ ਦਾ, ਤੇ ਮੈਂ ਉਹ ਰੇਹੜੀ ਵਾਲੇ ਨੂੰ ਪੁੱਛਿਆ ਵੀ ਕੀ, ਕਹਿੰਦਾ ਯਾਰ ਮੋਬਾਈਲ ਗਹਿਣੇ ਰੱਖਦਾ ਫਿਰਦਾ, ਕਹਿੰਦਾ 1,000 ਰੁਪਏ ਦੇ ਵਿਚ। ਤੇ ਮੈਂ ਕਿਹਾ ਤੂੰ ਇਹ ਕੰਮ ਚ ਨਾ ਬਈ ਵੀ ਇਹਦੇ ਨਸ਼ੇ ਨੁਸ਼ੇ ਵਾਲੇ, ਕਹਿੰਦਾ ਵੀਰੇ ਮੈਨੂੰ ਪਤਾ, ਕਹਿੰਦੇ ਪਹਿਲਾਂ ਵੀ ਇੱਕ ਵਾਰੀ ਸਿਲੰਡਰ ਰੱਖ ਕੇ ਗਿਆ, ਕਹਿੰਦਾ 400 ਰੁਪਏ ਤੇ।
1: ਮਾਈ ਗੋਡ।
0: ਤੇ ਮੁੰਡਾ ਕੱਲਾ ਇਕਲੌਤਾ, ਮਾਪਿਆਂ ਦਾ ਇਕਲੌਤਾ ਮੁੰਡਾ, ਉਹਨੂੰ ਮੈਂ ਪੁੱਛ ਵੀ ਇਹਦੀ ਹਿਸਟਰੀ ਕੀ, ਕਹਿੰਦਾ ਕੱਲਾ ਹੀ ਮੁੰਡਾ ਯਾਰ, ਤਕੜੇ ਘਰ ਦਾ ਮੁੰਡਾ ਵਾ, ਕਹਿੰਦਾ 24-25 ਸਾਲ ਦਾ।
1: ਲੋ ਜੀ ਵੇਖੋ ਜੀ, ਇੰਨਾ ਇੰਨਾ ਇੰਨਾ ਕੰਮ ਖਰਾਬ ਹੋਇਆ ਪਿਆ ਪੰਜਾਬ ਦੇ ਵਿਚ ਰਾਣਾ ਜੀ, ਬਟ ਕੀ ਕਰੀਏ ਜੀ, ਸਰਕਾਰਾਂ ਨੂੰ ਥੋੜਾ ਜਿਹਾ ਆਪਣਾ ਕੁਰਸੀ ਵੱਲ ਵੇਲ ਨੀ ਨਾ ਮਿਲਦੀ, ਜੇ ਕੁਰਸੀ ਵੱਲ ਵੇਲ ਮਿਲ ਕੇ ਆਮ ਜਨਤਾ ਵੱਲ ਦੇਖਣ ਤੋਂ ਬਹੁਤ ਕੁਛ ਹੋ ਸਕਦਾ। ਰਾਣਾ ਜੀ ਟਾਈਮ ਆ ਗਿਆ ਨੀ ਦੇ ਰਿਹਾ ਸਾਨੂੰ, 11:50 ਹੋ ਗਏ, 10 ਮਿੰਟ ਰਹਿ ਗਏ, ਅਸੀਂ ਕੁਛ ਇੱਕ ਸਪੋਂਸਰ ਦੇ ਸੁਨੇਹ ਲੈ ਲਈਏ ਜੀ, ਕੱਲ ਦੇ ਪ੍ਰੋਗਰਾਮ ਦੇ ਵਿਚ ਹੋਰ ਗੱਲਾਂ ਪਤਾ ਕਰਾਂਗੇ ਜੀ। ਧੰਨਵਾਦ, ਥੈਂਕ ਯੂ ਸੋ ਮਚ ਰਾਣਾ ਜੀ, ਸ਼ੁਕਰੀਆ,
0: ਥੈਂਕ
1: ਯੂ ਸੋ ਮਚ, ਥੈਂਕ ਯੂ ਜੀ। ਇਹ ਸਨ ਰਣਜੀਤ ਸਿੰਘ ਜੀ ਰਾਣਾ, ਤੁਸੀਂ ਇਹਨਾਂ ਦੀ ਖੱਟੀਆਂ ਮਿੱਠੀਆਂ, ਅੱਜ ਥੋੜਾ ਜਿਹਾ ਆਪਾਂ ਲੇਟ ਸ਼ੁਰੂ ਕੀਤਾ ਬਿਕਾਜ਼ ਕੁਛ ਟੈਕਨੀਕਲ ਪ੍ਰੋਬਲਮ ਸਾਨੂੰ ਫੇਸ ਕਰਨੀ ਪਈ, ਤੇ ਟੈਕਨੀਕਲ ਪ੍ਰੋਬਲਮ ਦੇ ਸੋਲੂਸ਼ਨ ਮਾਹਿਰ ਨੀਲਮ ਜੀ ਆ ਚੁੱਕੇ ਨੇ, ਕੁਈਨ ਨੀਲਮ ਜੀ, ਬ੍ਰੋਕਰ ਨੇ ਜੀ, ਕਹਿੰਦੇ ਮੈਨੂੰ ਬ੍ਰੋਕਰ ਕਿਹਾ ਕਰੋ, ਬ੍ਰੋਕਰ ਨੇ ਜੀ, ਕੁਈਨ ਨੇ। ਕੱਲ ਕਾਫੀ ਤੁਸੀਂ ਕਾਲ ਨੰਬਰਸ ਮੰਗੇ ਮੇਰੇ ਤੋਂ, ਮੈਨੂੰ ਪਤਾ ਕਲੋਜ਼ਿੰਗ ਆ ਰਹੀਆਂ ਨੇ, ਫਰਸਟ ਮੋਰਗੇਜ, ਸੈਕੰਡ ਮੋਰਗੇਜ, ਏ ਲੈਂਡਿੰਗ, ਬੀ ਲੈਂਡਿੰਗ, ਪ੍ਰਾਈਵੇਟ ਫੰਡਸ, ਰੀਫਾਈਨਾਂਸਿੰਗ, ਕੁਈਨ ਨੀਲਮ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ 6477-739-8710, ਹੌਟ ਲਾਈਨ ਤੇ ਹੌਟ ਹੌਟ ਗੱਲਾਂ ਲੈ ਕੇ ਆ ਚੁੱਕੇ ਨੇ। ਨੀਲਮ ਜੀ ਸਵਾਗਤ ਹੈ।
3: ਥੈਂਕ ਯੂ ਸਰ, ਹਾਊ ਆਰ ਯੂ?
1: ਕੀ ਹਾਲ ਚਾਲ? ਮੈਂ ਅੰਡਰ ਦਾ ਵੈਦਰ, ਕਦੀ ਗਰਮ ਕਦੀ ਸਰਦ, ਕਦੀ ਨੱਕ ਬੰਦ ਹੋ ਜਾਂਦਾ ਕਦੀ ਖੁੱਲ ਜਾਂਦਾ ਆ, ਖਾਂਸੀ ਲੱਗੀ ਪਈ ਆ, ਕੀ ਕਰੀਏ ਜੀ।
3: ਮੈਂ ਫਰਾਈਡੇ ਨੂੰ ਤੁਹਾਡੇ ਡੈਡ ਨਾਲ ਗੱਲ ਕਰਦੀ ਪਈ ਸੀਗੀ, ਤੁਹਾਡੀ ਆਵਾਜ਼ ਇੰਨੀ ਜ਼ਿਆਦਾ ਮਿਲਦੀ ਹੈ, ਜੇ ਮੈਂ ਪਹਿਲਾਂ ਰੇਡੀਓ ਨਾ ਸੁਣਿਆ ਹੁੰਦਾ ਤਾਂ ਮੈਨੂੰ ਪਤਾ ਨਹੀਂ ਲੱਗਣਾ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰਦੀ ਪਈ ਕਿ ਉਹਨਾਂ
1: ਨੇ। ਸੋ ਹੂ ਹੈਜ਼ ਅ ਮੋਰ ਸੈਕਸੀ, ਹੂ ਹੈਜ਼ ਅ ਮੋਰ ਸੈਕਸੀਅਰ ਵੌਇਸ, ਆਈ ਡੂ ਔਰ ਮਾਈ ਫਾਦਰ?
3: ਦੈਟ
1: ਓਹ ਦੇਅਰ ਯੂ ਗੋ, ਦੇਖਿਆ ਦੇਖਿਆ ਦੇਖਿਆ ਸਹੀ ਹੈ ਸਹੀ ਹੈ
3: ਹੀ ਇਜ਼ ਕੂਲ ਟੂ ਹੀ ਇਜ਼ ਅ ਲੈਜੈਂਡ
1: ਲੈਟਸ ਪੁੱਟ ਇਟ ਦੈਟ ਵੇ ਹੀ ਇਜ਼ ਅ ਲੈਜੈਂਡ ਯੈਸ ਯੈਸ ਲੈਜੈਂਡ ਹੋਰ ਸੁਣਾਓ ਕੀ ਹਾਲ ਚਾਲ ਕੇਮ ਚੋ ਸਾਰੂ ਤਾਂ ਖੁਮਸੀ ਖੁਮਸਾ ਯੂ ਨੋ ਇੱਕ ਸੋ
3: ਅੱਛਾ
1: ਠੀਕ ਹੈ ਨਹੀਂ ਪਰ ਮਜ਼ਾ ਮਚ ਬਟ ਮਾਰਕੀਟ ਮਜ਼ਾ ਮਚ ਹੈ ਕਿ ਖੁਮਸੀ ਖੁਮਸਾ ਚੱਲਦਾ
3: ਮਾਰਕੀਟ ਬਹੁਤ ਓਨੈਸਟ ਟੂ ਗੋਡ ਮੈਂ ਆਮ ਨਾਟ ਲਾਇੰਗ ਸਵੇਰੇ ਸਵੇਰੇ ਹਨਾ ਤੇ ਆਪਣੀਆਂ ਦਿਸ ਪਰਟੀਕੁਲਰ ਮੰਥ ਦੀਆਂ ਓਨਲੀ 1 month ਦੀਆਂ 50 ਕਲੋਜ਼ਿੰਗ ਨੇ ਸੋ ਯੂ ਕੈਨ ਇਮੇਜਿਨ ਕਿ ਯੈਸ
1: ਅੱਧੀਆਂ ਤਾਂ ਮੇਰੀਆਂ ਹੋਣੀਆਂ
3: ਅੱਧੀਆਂ ਆਲਮੋਸਟ 23 ਤੁਹਾਡੀਆਂ
1: ਹਾਂ ਦੇਖੋ ਜੀ ਕੀ ਖਰੀਦਿਆ ਹੋਵੇ ਤਾਂ ਨੀਲਮ ਜੀ ਕੋਲੋਂ ਅੱਧੀਆਂ ਐਮ ਸੀ ਟੀ ਦੀਆਂ ਫਾਈਲਾਂ ਪਹੁੰਚੀਆਂ ਹੋਈਆਂ ਨੇ ਤੇ ਅੰਡੇ ਹੋਏ ਨੇ ਤਾਂ ਤੁਸੀਂ ਇਹਨਾਂ ਤੋਂ ਕਲੋਜ਼ਿੰਗ ਕਰਾ ਸਕਦੇ ਹੋ ਮੈਂ ਬਸ ਦੱਸ ਰਿਹਾ ਜੀ ਹਾਂਜੀ ਨੀਲਮ ਜੀ ਪਲੀਜ਼ ਗੋ ਅਹੈਡ
3: ਓਕੇ ਅੱਜ ਮੈਂ ਕੁਇਕਲੀ ਸ਼ੋਰਟ ਜੀ ਗੱਲ ਕਰੀਏ ਮੋਰਗੇਜ ਤੋਂ ਥੋੜੀ ਜਿਹੀ ਹਟ ਕੇ ਕਿ ਜਸਟ ਔਨ ਐਜੂਕੇਸ਼ਨ ਕਾਈਂਡ ਆਫ ਥਿੰਗ ਜਦੋਂ ਆਪਾਂ ਪ੍ਰਾਈਵੇਟ ਮੋਰਗੇਜ ਲੈਂਦੇ ਹਾਂ ਉਦੋਂ ਹੀ ਲਿਆ ਕਰੋ ਜਦੋਂ ਸਿਰੋਂ ਪਾਣੀ ਲੰਘ ਜਾਵੇ ਜੇ ਸਿਰਫ ਇਸ ਪਰਪਸ ਲਈ ਲੈਣਾ ਕਿ ਚਲੋ ਬੇਸਮੈਂਟ ਬਣਾਉਣੀ ਆ ਫਲਾਣਾ ਕਰਨਾ ਦਿਸ ਕਰਨਾ ਦੈਟ ਉਹ ਹੌਲੀ ਹੌਲੀ ਪ੍ਰਾਈਵੇਟ ਦੀ ਜਿਹੜੀ ਤੁਸੀਂ ਪੈਸੇ ਲੈਂਦੇ ਹੋ ਨਾ ਆਪਾਂ ਲੈਂਦੇ ਬੜੀ ਖੁਸ਼ੀ ਨਾਲ ਆ ਪਰਸਨਲੀ ਮੀ ਮੈਨੂੰ ਜਦੋਂ ਆ ਜਾਂਦੇ ਪੈਸੇ ਠੀਕ ਹੈ ਜੇ ਕਿਸੇ ਨੂੰ ਦੇਣੇ ਹੋਣ ਤਾਂ ਮੈਨੂੰ ਤਾਂ ਮੌਤ ਪੈ ਜਾਂਦੀ ਹੈ ਆਈ ਟੈਲ ਯੂ ਦੈਟ ਕਿਉਂਕਿ ਇਟਸ ਨੋਟ ਅ ਨਾਈਸ ਫੀਲਿੰਗ ਤੁਸੀਂ ਪੈਸੇ ਵਾਪਸ ਕਰਨੇ ਆਉਂਦੇ ਆ ਤਾਂ ਬੁੱਢ ਲੱਗਦੇ ਆ ਖਰਚਦੇ ਹੋ ਜੇ ਵੋ ਦਿਸ ਚਲੋ ਲੈਟਸ ਟਾਕ ਕੁਇਕਲੀ ਇਸ ਗੱਲ ਤੇ ਆਈ ਹੈਡ ਅ ਕਲਾਇੰਟ ਜਿਨ੍ਹਾਂ ਦੇ ਕੋਲ ਹਾਊਸ ਪਰਚੇਸ ਕੀਤਾ 1.2 million ਦਾ 8 lakh ਦੀ ਇਹਨਾਂ ਨੇ ਪ੍ਰਾਈਵੇਟ ਲੈਂਡਰ ਤੋਂ ਮੋਰਗੇਜ ਚੱਕੀ ਸੋ ਪ੍ਰਾਈਵੇਟ ਲੈਂਡਰ ਇਜ਼ ਵਨ ਆਫ ਦੀ ਇੰਸਟੀਟਿਊਸ਼ਨਲ ਲੈਂਡਰ ਉਹਨਾਂ ਦੀ ਲੈਂਡਿੰਗ ਫੀਸ ਸੀ 3% 8-9% ਇੰਟਰਸਟ ਰੇਟ ਸੀਗਾ ਫਰੋਮ ਲਾਸਟ 3 years ਦੇ ਕੁਡ ਨਾਟ ਕਮ ਆਊਟ ਆਫ ਦ ਡੈਟ ਉਹ 8 to 8.80 ਬਣ ਗਈ ਆ ਇਸ ਵੇਲੇ ਆਈ ਉਹ ਫੇਰ ਹਲੇ ਰੀਨਿਊ ਕਰਾਉਣ ਨੂੰ ਫਿਰਦੇ ਆ ਸੋ ਹੌਲੀ ਹੌਲੀ ਜੇ ਮੰਨ ਲਓ ਕੱਲ ਨੂੰ 9 something ਹੋ ਜਾਣੀ ਕਿਉਂਕਿ ਦਸੰਬਰ ਚ ਉਹਨਾਂ ਦੀ ਹੈਗੀ ਆ ਰੀਨਿਊ ਤਾਂ ਜੇ 9 something ਦੀ ਹੋ ਗਈ ਜਿਹੜੇ private lenders hunde hai if you don't return the money unna di jehdi equity hai oh barabar te aaje they will put the house on power of sale ek ta tusi already inna jyada interest ditta $7,100 hai jehdi unna di kisht jandi jinna di main kisse di gal kar rahi ha $7,100 so they could that's what I said je tusi private lending leni ho ya ਛੋਟੀ ਅਮਾਊਂਟ ਦੀ ਇਹ ਨੀ ਕਿ ਇੰਨੀ ਵੱਡੀ ਮੋਰਗੇਜ ਲੈ ਕੇ 8 lakh ਦੀ ਤੁਸੀਂ ਪ੍ਰਾਈਵੇਟ ਇੰਸਟੀਟਿਊਸ਼ਨਲ ਲੈਂਡਰ ਦੇ ਨਾਲ ਉਹਨਾਂ ਨਾਲ ਟਿਕੇ ਰਹੋ ਜਿਸ ਆਫ ਦ ਸਟੋਰੀ ਇਜ਼ ਮੋਰਗੇਜ ਕਰਾਉਣੀ ਹੈ ਬੈਂਕ ਤੋਂ ਕਰਾਓ ਜੇ ਤੁਸੀਂ ਸੋਚਿਆ ਕਿ ਘਰ ਲੈਣਾ ਚੱਲ ਕੋਈ ਨੀ ਹੋਜੂ ਕਲੋਜ਼ਿੰਗ ਹੋਜੂ ਪ੍ਰਾਈਵੇਟ ਕਰਾਂਗੇ ਕੋਈ ਗੱਲ ਨੀ ਬਾਅਦ ਚ ਦੇਖੀ ਜਾਓ ਇਹ ਬਾਅਦ ਚ ਕੁਛ ਨੀ ਦੇਖਿਆ ਜਾਂਦਾ ਬਾਅਦ ਦੇ ਵਿੱਚ ਤੁਸੀਂ ਯੂ ਆਪਣੇ ਵਾਸਤੇ ਜਿਹੜਾ ਹੋਲ ਹੈ ਉਹ ਬਿਗੜ ਡਿੱਗ ਕਰਦੇ ਹੋ ਸੋ ਪਹਿਲੇ ਇੰਸਟੈਂਸ ਆਪਣਾ ਆਪਣੇ ਆਪ ਨੂੰ ਠੀਕ ਰੱਖਿਆ ਕਰੋ ਤੁਹਾਡੀ ਕੋਈ ਸਿਚੁਏਸ਼ਨ ਆ ਤੁਸੀਂ ਪ੍ਰਾਈਵੇਟ ਲੈਂਡਰ ਤੇ ਨਹੀਂ ਜਾਣਾ ਚਾਹੁੰਦੇ ਬੈਂਕ ਨਾਲ ਟਿਕੇ ਰਹਿਣਾ ਚਾਹੁੰਦੇ ਹੋ ਈਵਨ ਬੀ ਇਜ਼ ਨਾਟ ਬੈਟਰ ਬੀ ਲੈਂਡਰ ਆਰ ਦੇ ਆਰ ਬੈਟਰ ਦੈਨ ਪ੍ਰਾਈਵੇਟ ਨਾਲੋਂ ਸੋ ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਮੋਰਗੇਜ ਅਲਾਇੰਸ ਨੀਲਮ ਸਰਫ ਮੈਂ ਬ੍ਰੋਕਰ ਜਿਹੜਾ ਤੁਸੀਂ ਬਾਰ ਬਾਰ ਕਹਿੰਦੇ ਮੈਨੂੰ ਕਹਿੰਦੇ ਬ੍ਰੋਕਰ ਕਿਆ ਕਰੋ ਬ੍ਰੋਕਰ ਦਾ ਕੋਰਸ ਕਰਕੇ ਸਟੱਡੀ ਕਰਕੇ ਐਗਜ਼ਾਮ
1: Mortgage queen, mortgage broker.
3: Absolutely, yeah.
1: Queen Neelam ji.
3: 6477398710.
1: Thank you, sir. 6477398710. Shukriya, madam.
3: Thank you so much. Thank you. Have a good day.
1: You too. Elections are here, ji. Zaroor go out and vote. Advance polling ate 26 October nu vota pe rahi hai, ji. Please do go out and vote. Vote karna ek lag ji farz hai ji tuhanda. If you want a change, and if you want ਕਿ ਤੁਹਾਡਾ ਜਿਹੜਾ ਵਾਰਡ ਆ ਚਾਹੇ ਉਹ ਬ੍ਰੈਂਪਟਨ ਹੋਵੇ ਮਿਸਿਸਾਗਾ ਹੋਵੇ ਇੱਕ ਬਦਲਾਵ ਤੁਸੀਂ ਚਾਹੁੰਦੇ ਹੋ ਤੇ ਗੋ ਵੋਟ ਵੋਟ ਕਰਨਾ ਇਜ਼ ਵੈਰੀ ਇੰਪੋਰਟੈਂਟ ਇਸ ਵਾਰੀ 20% 30% ਨਹੀਂ ਚਾਹੀਦੇ ਵੀ ਨੀਡ ਗੁੱਡ ਅਮਾਊਂਟ ਆਫ ਪਰਸੈਂਟੇਜ ਕਿ ਹਾਂ ਵੀ ਇਹਨੂੰ ਕਹਿੰਦੇ ਡੈਮੋਕਰੇਸੀ ਯੂ ਹੈਵ ਟੂ ਗੋ ਆਊਟ ਐਂਡ ਵੋਟ ਅਸੀਂ ਬਾਰ ਬਾਰ ਇਹ ਅਪੀਲ ਕਰ ਰਹੇ ਹਾਂ ਹੁਣ ਤਾਂ ਪਿਛਲੀ ਵਾਰ ਕੀ ਹੁੰਦਾ ਸੀ ਕਿ ਦੀਵਾਲੀ ਆ ਆਹ ਹੋ ਗਿਆ ਇਹ ਤਿਉਹਾਰ ਹੋ ਗਿਆ ਉਹ ਹੋ ਗਿਆ ਆਹ ਹੋ ਗਿਆ ਨੋ ਹੁਣ ਤਾਂ ਕੋਈ ਬਹਾਨਾ ਵੀ ਨਹੀਂ ਆ ਪਲੀਜ਼ ਜਿਨ੍ਹਾਂ ਨੇ ਇੰਡੀਆ ਜਾਣਾ ਆ ਉਹਨਾਂ ਨੂੰ ਬੇਨਤੀ ਹੈ ਕਿ ਐਡਵਾਂਸ ਪੋਲਿੰਗ ਅਗਲੇ ਹਫ਼ਤੇ ਤੋਂ ਸ਼ੁਰੂ ਹੈ ਤੁਸੀਂ ਜ਼ਰੂਰ ਵੋਟ ਪਾਓ ਤੇ ਫਿਰ ਤੁਸੀਂ ਜਾਓ ਇੰਡੀਆ ਨੂੰ ਤੇ ਫਿਰ ਇੰਡੀਆ ਵਾਲਿਆਂ ਨੂੰ ਵੋਟ ਪਾਓ ਬਟ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਜ਼ਰੂਰ ਗੋ ਆਊਟ ਐਂਡ ਵੋਟ, ਇਟਸ ਵੈਰੀ ਇੰਪੋਰਟੈਂਟ। ਬਾਕੀ ਜਿੰਨੇ ਵੀ ਕੈਂਡੀਡੇਟਸ ਇਸ ਵੇਲੇ ਆਪਣਾ ਵਾਰਡ ਦੇ ਵਿਚ ਲੱਕ ਅਜ਼ਮਾ ਰਹੇ ਨੇ, ਜ਼ਰੂਰ ਉਨ੍ਹਾਂ ਦਾ ਸਾਥ ਦਿਓ, ਉਨ੍ਹਾਂ ਨੂੰ ਤੁਸੀਂ ਸਵਾਲ ਪੁੱਛੋ, ਉਨ੍ਹਾਂ ਦੇ ਹਰ ਇਕ ਬੈਕਗਰਾਉਂਡ ਪੁੱਛੋ ਕੀ ਤੁਸੀਂ ਕਰ ਸਕਦੇ ਹੋ, ਬਿਕਾਜ਼ ਤੁਹਾਡੇ ਹੀ ਬਿਠਾਏ ਹੋਏ ਇਹ ਕੈਂਡੀਡੇਟਸ ਸਿਟੀ ਦੇ ਵਿਚ ਤੁਹਾਡੀਆਂ ਮੁਸ਼ਕਲਾਵਾਂ, ਤੁਹਾਡੀ ਪ੍ਰੋਬਲਮਸ ਇਹ ਠੀਕ ਕਰਨਗੇ। ਤੁਸੀਂ ਜੇ ਉਨ੍ਹਾਂ ਨਾਲ ਗੱਲ ਕਰੋਗੇ ਤਾਂਹੀਓ ਇਹ ਸਾਹਮਣੇ ਗੱਲ ਪਹੁੰਚੇਗੀ ਜੀ। ਸੋ ਗਾਈਜ਼, ਡੂ ਗੋ ਗੋ ਗੋ ਗੋ ਆਊਟ ਐਂਡ ਵੋਟ and it will be a wonderful wonderful election. I hope is war numbers sone nazar aunge ji screens de utte jadon 26 october aavega. khair sanu hun tusi itthe deo aagya, assi milange tuhanu hun 6 baje te programming start karna chahunde ho sade is khoobsurat 1320 de utte zarur sanu call kiti ja sakdi hai 416-303-1515 te 416-303-1515 te mere naal gal baat kiti ja sakdi hai. ਕੋਈ ਵੀ ਤੁਸੀਂ ਪ੍ਰਮੋਸ਼ਨ ਕਰਨਾ ਚਾਹੁੰਦੇ ਹੋ, ਲਾਈਵ ਔਨ ਲੋਕੇਸ਼ਨ ਬੁੱਕ ਕਰਨਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਇੱਕ ਵਾਰੀ ਫਿਰ ਤੋਂ 416-303-1515 ਤੇ ਸਾਡੀ ਟੀਮ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਦਿਓ ਆਗਿਆ, ਹੈਵ ਅ ਵੰਡਰਫੁਲ ਵੰਡਰਫੁਲ ਡੇ, ਰੱਬ ਰੱਖਾ, ਸਤਿ ਸ੍ਰੀ ਅਕਾਲ।

0: ਘੁੰਮਦੀਆਂ ਯਾਰਾਂ ਦੀਆਂ ਚੁੰਡੀਆਂ।
1: ਟਾਊਨ ਵਿੱਚ ਸਾਰੇ ਗੱਲਾਂ ਹੁੰਦੀਆਂ, ਦੇਖ ਘੁੰਮਦੀਆਂ ਯਾਰਾਂ ਦੀਆਂ ਚੁੰਡੀਆਂ। ਸਾਨੂੰ ਪਾਉਣਾ ਬਿੱਲੋ ਹੱਥ ਹਰ ਕਿਸੇ ਦੇ ਨਾ ਬਸ ਜਿਗਰੇ ਵਾ।

0: ਐਲਵੀ ਦੇ ਕੈਮੋ ਵਿੱਚ ਜਰਮਨ ਐਮੋ ਲੱਗੇ ਕੁੜੀ ਬੜੀ ਗਲਤ
1: ਸੋਚਿਆ ਸੀ ਮੈਂ ਉਹਦੇ ਪੈਣਾ ਨੀ ਪਿਆ ਚੀਜ਼ ਬੜੇ ਕੰਮ ਦੀ ਬਿਠਾ ਲਈ ਮੈਂ ਤਾਂ ਕਾਂਚ ਸੋਚਿਆ ਸੀ ਮੈਂ ਉਹਦੇ ਪੈਣਾ ਨੀ ਪਿਆ ਚੀਜ਼ ਬੜੇ ਕੰਮ ਦੀ

Your home for culture, community, and unity here on CJMR 1320.

0: ਚਾਹੀਦਾ,
1: ਰੱਬ ਚਾਹੀਦਾ, ਰੱਬ ਚਾਹੀਦਾ, ਰੱਬ ਚਾਹੀਦਾ।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320 CJMR 1320।

0: शहर दी आवाज दिला दी पुकार योर सिटी योर वॉइस योर रेडियो स्टार आ गया फेर तो एक बार तुहाड़ा अपना CJMR 1320 CJMR 1320
1: बस खुल गई कोली गई कोली गई और
2: अच्छा बेबे मैं चली आ
3: तू कितने चली आ
2: एक ही मिट्टी जी कोले जाने हो
3: हाँ बेबे मिट्टी आंधी आ
1: कुड़े सादे बेले आंधा मेकअप है हे एनु मुल्तानी मिट्टी कहने ने कोई एनु गाची कहना है कोई मेरे यार का गाच नहीं दास्ता
2: अच्छा ठीक है बेबे मैं चली भी
1: कुड़े मेरी गल
2: तारी छोड़
1: रुक ਉਹੀ ਪੈਸੇ ਪੱਟੀ ਜਾਂਦੀ ਹੈ
4: ਮੇਰੇ ਘਰ ਜੀ ਬੱਤੀ ਹੈ ਮੈਂ ਹੀ ਦੇਖਣਾ ਉਹਨਾਂ ਨੂੰ
5: ਹੋ ਲਾਲਾ ਬੇਫਿਕਰ ਹੈ ਉਹ ਪੈਸੇ ਕਿਤੇ ਤੇਰੇ ਭੱਜੇ ਜਾਂਦੇ ਨਾ ਇਹ ਜੱਟ ਭੱਜਿਆ ਜਾਂਦਾ ਪਹੁੰਚ ਜਾਣਗੇ ਤੇਰੇ
4: ਮੇਰੀ ਗੱਲ ਤੋਂ ਮੇਰੇ ਪੈਸੇ ਪਹੁੰਚਾ ਦੀ ਯਾਰ ਮੈਂ ਬਾਰ ਬਾਰ ਨੀ ਆਉਣਾ
5: ਹੋ ਲਾਲਾ ਹੌਲੀ ਕਰ ਪਰਵਾਹ
4: ਹਾਂ ਠੀਕ
3: ਤੈਨੂੰ ਕੀ ਹੋ ਗਿਆ ਕੀ ਭੁੱਲ ਗਈ
2: ਭੁੱਲੀ ਕੁਛ ਨੀ ਬੇਬੇ ਮੈਂ ਸੋਚ ਰਹੀ ਸੀਗੀ ਬਿਊਟੀ ਪਾਰਲਰ ਤੋਂ ਮੈਂ ਜਾਣੀ ਰਹਿੰਦੀ ਹਾਂ ਅੱਜ ਤੁਹਾਡੀ ਮਿੱਟੀ ਦਾ ਜਾਦੂ
1: ਲੈ ਦੇਖ ਲੈ ਲੈ ਫੜ ਪੁੱਤ ਲੈ ਫੜ ਲੈ

ਸੁਖਜਿੰਦਰ ਜੀ ਦਾ ਬਹੁਤ ਹੀ ਪਿਆਰਾ ਸੌਂਗ ਹੈ ਜੀ, ਅਬੀ ਫਤਿਹ ਗੜੀ ਦਾ ਲਿਖਿਆ ਹੋਇਆ ਬਹੁਤ ਹੀ ਪਿਆਰਾ ਪਰਿਵਾਰਕ ਸੌਂਗ ਹੈ ਜਿਹੜਾ ਬਹੁਤ ਜਲਦੀ ਟੀਵੀ ਤੋਂ ਤੁਹਾਡੇ ਘਰਾਂ ਦੇ ਵਿੱਚ ਪਹੁੰਚਣ ਵਾਲਾ ਹੈ। ਸੋ ਤੁਸੀਂ ਰੱਜ ਕੇ ਸੌਂਗ

0: ਕਿ ਫੂਕਣਾ ਇਹੋ ਜੀ ਦੱਸੋ
1: ਹਿਲਰੀ ਵੈਨਿਟੀ ਫਾਈਨਲੀ ਸਾਡਾ ਸ਼ੋਅ ਸਰਦਾਰ ਨਾਲ ਬਿਠਾਏ ਹੋਏ ਨੇ ਦੇਖ ਲੋ ਫਿਰ ਰੋਮ ਆਪਣਾ ਹੀ ਹੈ ਵੱਖਰਾ ਬਾਕੀ ਆਪਣਾ ਸ਼ੂਟ ਪੂਰਾ ਹੋ ਚੁੱਕਾ ਜੋ ਦੱਸ ਚੁੱਕੇ ਹੋਣੇ ਆ ਸ਼ਿੰਦਾ ਭਾਈ ਦਾ ਸ਼ੂਟ ਸੀਗਾ ਐਬੀ ਭਾਈ ਦੇ ਲਿਰਿਕਸ ਸੀਗੇ ਹੈ ਸ਼ਿੰਦਾ ਭਾਈ ਦਾ ਮਿਊਜ਼ਿਕ ਸੀਗਾ ਵੀਡੀਓ ਆਪਾਂ ਕਰਤੀ ਸ਼ਿੰਦਾ ਭਾਈ ਨੂੰ ਵੀਡੀਓ ਵੀ ਆਪ ਕਰ ਦਿੰਦੀ
2: ਇੱਕ ਦੋ ਤਿੰਨ ਪੈਗਾ
3: ਪੈਗਾ
4: ਆ ਗਿਆ ਮੇਰਾ ਪੁੱਤ
5: ਬੇਬੇ ਆ ਖੋਟਾ ਸਿੱਕਾ ਕੀ ਹੁੰਦਾ
4: ਖੋਟਾ ਸਿੱਕਾ ਹੁੰਦਾ ਜਿਹੜਾ ਕਿਤੇ ਨੀ ਚੱਲਦਾ
5: ਤੇ ਫਿਰ ਬੇਬੇ ਮੈਂ ਤਾਂ ਭੱਜਦਾ ਵੀ ਹਾਂ ਮੈਨੂੰ ਸਾਰੇ ਖੋਟਾ ਸਿੱਕਾ ਕਹਿੰਦੇ ਰਹਿੰਦੇ ਆ
4: ਮੇਰਾ ਪੁੱਤ ਤਾਂ ਖਰਾ ਸਿੱਕਾ ਹੈ ਤੇ ਜਿਹੜੇ ਖਰੇ ਤੇ ਹਿੰਮਤੀ ਹੁੰਦੇ ਆ ਨਾ ਜ਼ਿੰਦਗੀ ਦੀ ਦੌੜ ਚ ਸਾਰਿਆਂ ਤੋਂ ਅੱਗੇ ਨਿਕਲ ਜਾਂਦੇ ਮੇਰੇ ਪੁੱਤ ਨੇ ਸਾਰਿਆਂ ਨੂੰ ਪਿੱਛੇ ਛੱਡ ਜਾਣਾ ਜਾ ਨੇੜੇ ਲਾ ਰੋਟੀ ਦਿਆਂ ਚੱਲ ਵਾਹਿਗੁਰੂ

0: शहर दी आवाज दिला दी पुकार योर सिटी योर वॉइस योर रेडियो स्टार आ गया फेर तो एक बार तुहाडा अपना CJMR 1320 CJMR 1320
1: तुसी सुन रहे हो चावला न्यूज नेटवर्क टोरंटो CNN टोरंटो
2: CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਦਾ ਪ੍ਰੋਗਰਾਮ ਸੁਣਨ ਅਤੇ ਦੇਖਣ ਵਾਸਤੇ ਜਿੱਥੇ ਆਪ ਸਭ ਦਾ ਧੰਨਵਾਦ। ਸਮਾਂ ਹੋ ਚੁੱਕਾ ਹੈ 6:02 ਕੁਝ ਸੈਕਿੰਡ ਹੋਏ ਨੇ। ਸਟੂਡੀਓ ਦੇ ਨੰਬਰ ਨੇ 905-813-1320 9058132020 ਲਓ ਪਹਿਲੀਆਂ ਖ਼ਬਰਾਂ ਪੇਸ਼ ਕਰਾਂਗੇ ਪੰਜਾਬ ਤੋਂ ਰੀਮਾ ਗੋਗਲਾਨੀ ਜੀ ਦੀ ਜ਼ਬਾਨੀ। ਮੇਰੇ ਪਾਸ ਖ਼ਬਰਾਂ ਨੇ ਦੋ ਹਿੱਸਿਆਂ ਦੇ ਵਿਚ ਪੇਸ਼ ਕੀਤੀਆਂ ਜਾਣਗੀਆਂ। ਫਿਰ ਪੰਜਾਬ ਤੋਂ ਖ਼ਬਰਾਂ ਦਾ ਇਕ ਹੋਰ ਵਿਸ਼ੇਸ਼ ਬੁਲੇਟਿਨ ਹਿੰਦੀ ਸਮਾਚਾਰ ਅੰਜੂ ਜੀ ਪੇਸ਼ ਕਰਨਗੇ। ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਅਤੇ ਮਿੰਟੂ ਗੁਰਸਰੀਆ ਜੀ ਆਪਣੇ ਅੰਦਾਜ਼ ਨਾਲ ਹਾਜ਼ਰ ਹੋਣਗੇ। ਸਟੂਡੀਓ ਦੇ ਨੰਬਰ 905-813-1320 9058132020 ਪ੍ਰੋਗਰਾਮ ਦਾ ਹਿੱਸਾ ਲੋਟਸ ਫਿਨਲ ਹੋਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਊ ਰੈਕਸਟਲ 34 ਕਿਚਨਰ ਦੇ ਵਿਚ ਵਾਕਿਆ ਨੇ। ਵੀਰ ਹਰਮਿੰਦਰ ਹੰਸੀ ਜੀ ਨੂੰ ਮ੍ਰਿਤਕ ਦੇ ਕਿਸੇ ਦੇਸ਼ ਭੇਜਣ ਸਮੇਂ ਜਾਂ ਕਿਸੇ ਦੇਸ਼ ਤੋਂ ਲੈ ਕੇ ਆਉਂਦੇ ਸਮੇਂ ਕਾਲ ਕਰ ਲੈਣਾ 647-541-88 ਤੇ ਲਓ ਪੇਸ਼ ਨੇ ਚੋਣਵੀਆਂ ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਅੱਜ ਦੀ ਇਸ ਮਹਿਫਲ ਦੇ ਵਿਚ ਕੁਝ ਇਸ ਪ੍ਰਕਾਰ।
3: ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਬਰਾਂ। ਪੰਜਾਬ ਕਾਂਗਰਸ ਦੇ ਨਵੇਂ ਮੁਖੀ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਕਿਹਾ ਇਕਜੁੱਟਤਾ ਦੇ ਨਾਲ ਕਰਾਂਗੇ ਕੰਮ। ਖੁਦ ਨੂੰ CM ਦਾ ਦਾਅਵੇਦਾਰ ਦੱਸਣ ਤੇ ਦੀਪੇਂਦਰ ਹੁੱਡਾ ਦਾ ਹੋਇਆ ਵਿਰੋਧ। ਕਾਂਗਰਸ ਨੇ ਮੰਗਿਆ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫ਼ਾ, ਕਿਹਾ ਹੁਣ ਦੇਸ਼ ਲਈ ਬੋਝ। ਰਾਜਸਥਾਨ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਚ ਬੇਅਦਬੀ ਤੇ ਭੰਨਤੋੜ, ਮੁੱਖ ਪ੍ਰਬੰਧਕ ਨੂੰ ਹਿਰਾਸਤ ਚ ਲਿਆ। SGPC ਨੇ ਕੀਤੀ ਘਟਨਾ ਦੀ ਨਿੰਦਾ। ਹਰਸਿਮਰਤ ਕੌਰ ਬਾਦਲ ਨੇ ਮਾਈ ਭਾਗੋ ਫੌਜ ਬਣਾਉਣ ਦਾ ਕੀਤਾ ਐਲਾਨ, ਹੁਣ ਬੀਬੀਆਂ ਲੜਨਗੀਆਂ ਨਸ਼ਿਆਂ ਦੇ ਖਿਲਾਫ ਜੰਗ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਕਾਂਗਰਸ ਦੇ ਨਵੇਂ ਮੁਖੀ ਪ੍ਰਗਟ ਸਿੰਘ ਨੇ ਅੱਜ ਦਿੱਲੀ ਦੇ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਦਾ ਐਲਾਨ ਕਰਦੇ ਹੋਇਆਂ ਪ੍ਰਗਟ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਲਿਖਿਆ, ਰਾਹੁਲ ਗਾਂਧੀ ਨੂੰ ਮਿਲਣਾ ਇਕ ਸਨਮਾਨ ਦੀ ਗੱਲ ਸੀ। ਮੈਂ ਉਨ੍ਹਾਂ ਦੇ ਮਾਰਗ ਦਰਸ਼ਨ, ਉਤਸ਼ਾਹ ਤੇ ਪੰਜਾਬ ਅਤੇ ਇਸ ਦੇ ਲੋਕਾਂ ਦੀ ਭਲਾਈ ਦੇ ਲਈ ਅਟੁੱਟ ਵਚਨਬੱਧਤਾ ਦਾ ਧੰਨਵਾਦੀ ਹਾਂ। ਉਨ੍ਹਾਂ ਲਿਖਿਆ, ਨਵੀਂ ਊਰਜਾ ਤੇ ਸਾਡੇ ਨੇਤਾਵਾਂ, ਵਰਕਰਾਂ ਤੇ ਪੰਜਾਬ ਦੇ ਲੋਕਾਂ ਦੀ ਸਮੂਹਕ ਤਾਕਤ ਦੇ ਨਾਲ ਅਸੀਂ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਤੇ ਪੰਜਾਬ ਦੇ ਬਿਹਤਰ ਭਵਿੱਖ ਦੇ ਨਿਰਮਾਣ ਦੇ ਲਈ ਅਣਥਕ ਮਿਹਨਤ ਕਰਾਂਗੇ। ਪ੍ਰਗਟ ਸਿੰਘ ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਦਿੱਲੀ ਵਿਚ ਹੀ ਰਹਿ ਰਹੇ ਨੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਨਾਲ ਕੁਝ ਨਾ ਕੁਝ ਸਬੰਧ ਰੱਖਣ ਵਾਲੇ ਹਰੇਕ ਕਾਂਗਰਸੀ ਆਗੂ ਨਾਲ ਮੁਲਾਕਾਤ ਕੀਤੀ ਹੈ। ਮੰਨਿਆ ਜਾ ਰਿਹਾ ਕਿ ਇਸ ਰਾਹੀਂ ਉਹ ਪਾਰਟੀ ਦੇ ਅੰਦਰੂਨੀ ਵਿਰੋਧੀਆਂ ਦੇ ਲਈ ਦਿੱਲੀ ਦਾ ਦਰਵਾਜ਼ਾ ਬੰਦ ਕਰ ਰਹੇ ਨੇ। ਸੋਮਵਾਰ ਨੂੰ ਰਾਹੁਲ ਗਾਂਧੀ ਦੀ ਪ੍ਰਗਟ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਇਸ ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਪ੍ਰਗਟ ਸਿੰਘ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੇ। ਇਸ ਲਈ ਪ੍ਰਗਟ ਪੰਜਾਬ ਦੇ ਪ੍ਰਧਾਨ ਬਣਨ ਤੋਂ 4 ਦਿਨ ਬਾਅਦ ਵੀ ਪੰਜਾਬ ਦਾ ਦੌਰਾ ਕਰਨ ਚ ਸਫਲ ਰਹੇ ਨੇ। ਇਸ ਦਾ ਜਵਾਬ ਦਿੰਦਿਆਂ ਪ੍ਰਗਟ ਨੇ ਕਿਹਾ ਕਿ ਉਨ੍ਹਾਂ ਕੋਲ ਮੇਰੇ ਵਿਰੁੱਧ ਕਹਿਣ ਲਈ ਕੁਝ ਨਹੀਂ ਹੈ। ਆਮ ਆਦਮੀ ਪਾਰਟੀ ਖੁਦ ਡੁੱਬਣ ਵਾਲੀ ਹੈ, ਬਸ ਥੋੜਾ ਇੰਤਜ਼ਾਰ ਕਰੋ। ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਨੇ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਦੇ ਵਿਰੁੱਧ ਪਾਰਟੀ ਹਾਈ ਕਮਾਂਡ ਕੋਲ ਸ਼ਿਕਾਇਤ ਦਰਜ ਕਰਾਈ ਹੈ। ਦੀਪੇਂਦਰ ਵੱਲੋਂ 2029 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਖੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਨ ਦਾ ਵਿਰੋਧ ਕਰਦਿਆਂ ਸ਼ਰਮਾ ਨੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ KC ਵੇਣੁਗੋਪਾਲ, ਸੂਬਾ ਇੰਚਾਰਜ ਸੰਜੇ ਦੱਤ ਅਤੇ ਹਰਿਆਣਾ ਕਾਂਗਰਸ ਪ੍ਰਧਾਨ ਰਾਓ ਨਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਇਹ ਪੱਤਰ 13 ਸਤੰਬਰ ਨੂੰ ਭੇਜਿਆ ਗਿਆ ਸੀ ਜੋ ਹੁਣ ਸਾਹਮਣੇ ਆਇਆ। ਪੱਤਰ ਚ ਸ਼ਰਮਾ ਨੇ ਸਚਿਨ ਪਾਇਲਟ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਿਚ ਸਾਂਝੀ ਲੀਡਰਸ਼ਿਪ ਨਾਲ ਚੋਣਾਂ ਲੜਨੀਆਂ ਚਾਹੀਦੀਆਂ ਨੇ। ਕਿਸੇ ਇਕ ਚਿਹਰੇ ਜਾਂ ਪਰਿਵਾਰ ਨੂੰ ਅੱਗੇ ਰੱਖਣ ਦੇ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਹੈ। ਸਾਬਕਾ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਨਿਸ਼ਾਨਾ ਲਾਉਂਦੇ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਵਿਚ ਇਕ ਵਿਅਕਤੀ ਤੇ ਹੁਣ ਉਨ੍ਹਾਂ ਦੇ ਪੁੱਤਰ CM ਚਿਹਰੇ ਵਜੋਂ ਪੇਸ਼ ਕਰਨ ਕਾਰਨ ਪਾਰਟੀ ਨੂੰ ਵਾਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
4: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515 416-303-1515।
3: ਕਾਂਗਰਸ ਨੇ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਪਾਰਟੀ ਅਨੁਸਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗੈਰ ਕਾਨੂੰਨੀ ਹੁਕਮਾਂ ਨੂੰ ਲਾਗੂ ਕਰਨ ਦੀ ਸਮਰੱਥਾ ਕਾਰਨ ਗਿਆਨੇਸ਼ ਕੁਮਾਰ ਹੁਣ ਦੇਸ਼ ਲਈ ਇੱਕ ਬੋਝ ਬਣ ਚੁੱਕੇ ਨੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ ਬਿਆਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਉਜਵਲ ਪਿਆਨ ਦੇ ਉਸ ਬਿਆਨ ਤੋਂ ਬਾਅਦ ਆਇਆ ਜਿਸ ਵਿਚ ਉਨ੍ਹਾਂ ਕਿਹਾ ਕਿ ਕਰੋੜਾਂ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਵਾਲੀ ਕੋਈ ਵੀ ਪ੍ਰਕਿਰਿਆ ਸੰਵਿਧਾਨਕ ਵਿਵਸਥਾ ਦਾ ਅਪਮਾਨ ਹੈ। ਜਸਟਿਸ ਪੁਆਨ ਦੇ ਭਾਸ਼ਣ ਦੀ ਵੀਡੀਓ ਸਾਂਝੀ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਜੱਜ ਨੇ ਸੀਈਸੀ ਦਾ ਪੂਰੀ ਤਰ੍ਹਾਂ ਨਕਾਬ ਉਤਾਰ ਦਿੱਤਾ। ਜੇਕਰ ਮੁੱਖ ਚੋਣ ਕਮਿਸ਼ਨਰ ਵਿਚ ਥੋੜੀ ਜਿਹੀ ਨੈਤਿਕਤਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। ਗੰਗਾਨਗਰ ਦੇ ਗੁਰਦੁਆਰਾ ਸਾਹਿਬ ਦੇ ਵਿਚ ਰਾਜਸਥਾਨ ਪੁਲਿਸ ਵੱਲੋਂ ਬੇਅਦਬੀ ਕਰਨ ਅਤੇ ਸਿੱਖ ਧਰਮ ਪ੍ਰਚਾਰ ਕਮੇਟੀ ਰਾਜਸਥਾਨ ਦੇ ਸੂਬਾ ਪ੍ਰਧਾਨ ਤਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਪੁਲਿਸ ਨੇ ਟਿੰਮਾ ਨੂੰ ਉਦੋਂ ਹਿਰਾਸਤ ਚ ਲਿਆ ਜਦੋਂ ਉਹ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸਨ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਪੁਲਿਸ ਵੱਲੋਂ ਲੰਗਰਾਂ ਦੀ ਬੇਅਦਬੀ ਕਰਨ, ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਤੇ ਹੋਰ ਸ਼ਹੀਦ ਸਿੰਘਾਂ ਦੇ ਪੋਸਟਰ ਪਾਉਣ ਤੇ ਸਿੱਖ ਆਗੂ ਭਾਈ ਤਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਕਾਰਵਾਈ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਤਜਿੰਦਰਪਾਲ ਸਿੰਘ ਟਿੰਮਾ ਨੂੰ ਭਾਰੀ ਸੰਗਤ ਦੇ ਵਿਰੋਧ ਦੇ ਬਾਵਜੂਦ ਪੁਲਿਸ ਲਿਜਾ ਰਹੀ ਹੈ। ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ। ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੋਗਰਾਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਸ਼ੇ ਦੇ ਅੱਤਵਾਦ ਦੇ ਖਿਲਾਫ਼ ਬੰਦੂਕ ਨਾਲ ਨਹੀਂ ਦ੍ਰਿੜਤਾ ਤੇ ਸਿਆਣਪ ਦੇ ਨਾਲ ਲੜਾਈ ਲੜਨੀ ਪਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਢੇ ਚਾਰ ਸਾਲ ਵਿਚ ਨਸ਼ਾ ਖਤਮ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਮਾਈ ਭਾਗੋ ਫੌਜ ਬਣਾਉਣ ਦਾ ਐਲਾਨ ਕਰਦੇ ਨੇ ਜੋ ਨਸ਼ਿਆਂ ਦੇ ਵਿਰੁੱਧ ਲੜੇਗੀ ਤੇ ਹੁਣ ਬੀਬੀਆਂ ਨਸ਼ੇ ਦੇ ਖਿਲਾਫ਼ ਜੰਗ ਵਿਚ ਕੁੱਦਣ ਗਿਆ। ਉਨ੍ਹਾਂ ਕਿਹਾ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਓ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ ਤੇ ਨਸ਼ੇ ਦੇ ਖਾਤਮੇ ਦੇ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ ਅਤੇ ਔਰਤ ਨੂੰ ਡੀਜੀਪੀ ਪੱਧਰ ਦੀ ਪੋਸਟ ਤੇ ਲਾ ਕੇ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ। ਬੀਬੀਆਂ ਦੀ ਟਾਸਕ ਫੋਰਸ ਵੀ ਬਣਾਈ ਜਾਵੇਗੀ। ਨਸ਼ੇ ਦੇ ਕਾਰੋਬਾਰੀਆਂ ਨੂੰ 10 ਸਾਲ ਲਈ ਜੇਲ੍ਹ ਵਿਚ ਭੇਜਣ ਦੀ ਵਿਵਸਥਾ ਵੀ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ। ਮੀਟਿੰਗ ਦੌਰਾਨ ਸੂਬੇ ਨਾਲ ਸਬੰਧਤ ਕਈ ਮਹੱਤਵਪੂਰਨ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਕਈ ਵੱਡੇ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: ਸ੍ਰੀ ਮਾਤਰਾ 20 ਮੀਟਰ ਬੈਨ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਤੁਸੀਂ ਖਬਰਾਂ ਦਾ ਪਹਿਲਾ ਵਿਸ਼ੇਸ਼ ਬੁਲੇਟਿਨ ਸੁਣਿਆ ਜਿਸ ਨੂੰ ਲੁਧਿਆਣਾ ਟ੍ਰੇਡਿੰਗ ਇੰਕ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਸੀ। ਰੇਲ ਆਸਨ ਤੇ ਮਿਕਲੋਗਲਨ ਦੇ ਨਜ਼ਦੀਕ ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਭਰੋਸੇਯੋਗ ਸੇਵਾਵਾਂ ਫਾਸਟ ਸਰਵਿਸ ਲਈ 24 ਘੰਟਿਆਂ ਦੇ ਅੰਦਰ ਇੰਡੀਆ ਚ ਪੈਸੇ ਤੁਸੀਂ ਭੇਜਣੇ ਨੇ ਤਾਂ ਲੁਧਿਆਣਾ ਟ੍ਰੇਡਿੰਗ ਇੰਕ 905-900-5905-9050-9540 ਤੇ ਕਾਲ ਕਰੋ ਅਤੇ ਆਓ ਤੁਹਾਨੂੰ ਉਸ ਜਗ੍ਹਾ ਤੇ ਲੈ ਚਲਦੇ ਹਾਂ ਜਿੱਥੇ ਤੁਹਾਡੀ ਬਚਤ ਹੀ ਬਚਤ ਹੋ ਰਹੀ ਹੈ। ਹਰ ਆਈਟਮ ਜੇ ਤੁਸੀਂ ਬਚਤ ਦੇ ਨਾਲ ਖਰੀਦਣੀ ਹੈ ਤਾਂ ਸੀ ਕੇ ਲਿਕੁਡੇਸ਼ਨ ਪੁਰਾਣਾ ਤੇ ਮਸ਼ਹੂਰ ਕੰਬਲ $50 ਦਾ ਇਕ ਹੈ, ਦੋ ਖਰੀਦਣ ਤੇ ਇਕ ਫਰੀ, $100 ਦੇ ਤਿੰਨ ਹੋ ਜਾਣਗੇ। 16 ਪੀਸ ਡਿਨਰ ਸੈੱਟ $70 ਵਾਲਾ ਤੁਹਾਨੂੰ $35 ਦਾ ਮਿਲੇਗਾ। ਰੇਡੀਓ 100 ਦੇ 5 ਮਿਲ ਸਕਦੇ ਨੇ। ਕੰਫਰਟ ਸੈੱਟ $20 ਦਾ, ਪਰਫਿਊਮ $20 ਦੇ ਪਰਫਿਊਮ, ਗਿਫਟ ਸੈੱਟ $40 ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ $79 ਦਾ। ਮੈਂ ਵੇਖਿਆ ਕੁਝ ਥਾਵਾਂ ਤੇ ਵੱਡੇ ਸ਼ੋਰੂਮਾਂ ਦੇ ਵਿਚ 100-125 ਦੇ ਪਏ ਨੇ, ਪਲੱਸ ਟੈਕਸ ਹੈ। ਇਹ $79 ਦਾ ਆਇਰਨ, $20 ਦੀ, ਔਰ ਇਸ ਤੋਂ ਇਲਾਵਾ ਬਿੜੇ $15 ਦਾ, ਹਨੀਵੈਲ ਦੇ ਟਾਵਰ ਫੈਨ ਜਿਹੜੇ ਨੇ $30 ਦੇ ਈਚ, ਬ੍ਰੈਂਡਡ ਜੈਕਟ $15 ਤੋਂ ਸ਼ੁਰੂ ਹੋ ਰਹੀਆਂ ਨੇ। ਕਿਡਜ਼ ਟੋਆਏ 50% ਆਲ ਔਫ ਮਿਲੇਗਾ ਤੁਹਾਨੂੰ। ਟ੍ਰਾਈਸਾਈਕਲ ਤੇ ਮਿਲੇਗਾ ਜੀ ਬੱਚਿਆਂ ਵਾਲੇ ਤੇ ਜਿਹੜੇ $40 ਦਾ ਇਕ, ਅਤੇ 7 ਪੀਸ ਗਲਾਸ ਵਿਦ ਵਿਸਕੀ ਬੋਟਲ, ਬੋਟਲ ਦੇ ਵਿਚ ਵਿਸਕੀ ਨਹੀਂ ਹੈ, ਇਹ ਗਿਫਟ ਸੈੱਟ ਹੁੰਦਾ ਹੈ, $20 ਦਾ। ਜੇ ਤੁਸੀਂ $150 ਦੀ ਸ਼ੋਪਿੰਗ ਕਰ ਲੈਂਦੇ ਹੋ ਤਾਂ ਤੁਹਾਨੂੰ ਇਹ $150 ਦੀ ਸ਼ੋਪਿੰਗ ਦੇ ਨਾਲ ਫ੍ਰੀ ਮਿਲ ਜਾਵੇਗਾ। ਵੈਸੇ ਇਹ ਕਾਫੀ ਮਹਿੰਗਾ ਹੈ ਮਾਰਕੀਟ ਦੇ ਵਿਚ, ਪਰੰਤੂ ਇਨ੍ਹਾਂ ਨੇ $20 ਦਾ ਲਾਇਆ। 31 ਮੈਲਣੀ ਮੈਲਣੀ ਅਤੇ ਸਟੀਲ 905-405-5555, ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਆਈਟਮਸ ਸੇਲ ਤੇ ਨੇ। ਤਾਜ਼ੀਆਂ ਸਬਜ਼ੀਆਂ ਇਨ੍ਹਾਂ ਦਿਨਾਂ ਦੇ ਵਿਚ ਛੱਕ ਛਕਾ ਲਿਆ ਕਰੋ, ਮੁੜ ਕੇ ਤਾਂ ਆਪਾਂ ਨੂੰ ਫਰੋਜ਼ਨ ਮਾਲ ਹੀ ਮਿਲਣਾ। ਤੇ ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨਾਂ ਤੋਂ ਇਲਾਵਾ ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਸਬਜ਼ੀਆਂ ਦਾ ਰਾਜਾ ਬਣਿਆ ਬਣਾਇਆ। ਗੰਦਲਾਂ ਦਾ ਲਿਆਉਣਾ ਜਾਂ ਘਰ ਲਿਆ ਕੇ ਬਣਾਉਣਾ ਤੁਹਾਡੀ ਮਰਜ਼ੀ ਹੈ। ਵੈਸੇ ਇਹਨਾਂ ਦੀ ਕਿਚਨ ਦੇ ਵਿਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਸਪੈਸ਼ਲ ਡਿਸ਼, ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ ਤੋਂ ਇਲਾਵਾ ਸ਼ਿਮਲਾ ਮਿਰਚਾਂ, ਟਮਾਟਰ ਇਨ੍ਹਾਂ ਦੇ ਅਤੇ ਛਲੀਆਂ ਤੁਸੀਂ ਲੈ ਸਕਦੇ ਹੋ। ਮੂਲੀਆਂ 5-7.5 ਡਾਲ ਦੀਆਂ, ਐਗ ਪਲਾਂਟ, ਬਲੈਕ ਬਿਊਟੀ $1 ਦਾ ਬਤਾਉ ਹੈ ਜੀ, ਔਰ 12050 ਏਅਰਪੋਰਟ ਤੇ ਮੇਫੀਲਡ ਤੇ ਗਰੋਸੀ ਤੇ ਵੀ ਬਚਤ ਕਰਨ ਲਈ ਆ ਸਕਦੇ ਹੋ 905-840-9000 ਇਸ ਵਕਤ ਸ਼ਾਮਾਂ ਪਈਆਂ ਨੇ ਤੁਸੀਂ ਪੀਸਾ ਲਵਰ ਹੋ ਤਾਂ ਪੀਸਾ ਮਸ਼ੀਨ ਦੀ ਇਕੋ ਬ੍ਰਾਂਚ ਹੈ 2 ਫਿਲੋਸਫਰਸ ਟ੍ਰੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ ਆਫਟਰ ਮਾਈਨਰ ਰੈਨੋਵੇਸ਼ਨ ਤੋਂ ਬਾਅਦ ਉਨ੍ਹਾਂ ਨੇ ਦਰਵਾਜੇ ਖੋਲ ਦਿੱਤੇ ਨੇ ਤੁਹਾਡੇ ਮਨ ਪਾਉਂਦੀਆਂ 4 ਟੋਪਿੰਗ ਈਚ ਪੀਜ਼ੇ ਤੇ ਵਿਦ 2 ਡਿਪਿੰਗ ਸਾਸ $24 ਤੇ 99 ਸੈਂਟ ਦੇ ਵੀ ਤੁਸੀਂ ਇਹ ਪਿਕਅਪ ਡੀਲ ਲੈ ਸਕਦੇ ਹੋ ਪੀਜ਼ਾ ਮਸ਼ੀਨ 905-490-1222 ਤੇ ਆਈ ਪੀ ਟੀ ਵੀ ਬਾਕਸ ਦੀ ਸਰਵਿਸ 12 ਮਹੀਨਿਆਂ ਦਾ $100 ਤੇਰਵਾਂ ਮਹੀਨਾ ਫ੍ਰੀ ਨਹੀਂ ਹੈ 2 ਦਿਨ ਦਾ ਟ੍ਰਾਇਲ ਫ੍ਰੀ ਆਮ ਸੋਰੀ ਮੂੰਹ ਚੋਂ ਨਿਕਲ ਚੱਲਿਆ ਸੀ ਫਿਰ ਉਹਨਾਂ ਕਰਨਾ ਬਣਾ ਸੀ ਅਜੇ ਡੀਲ ਆਈ ਨਹੀਂ 12 ਮਹੀਨੇ ਦਾ ਉੱਕਾ ਪੁੱਕਾ $100 2 ਦਿਨ ਦਾ ਟ੍ਰਾਇਲ ਫ੍ਰੀ ਔਰ 647-554-5859 ਦੇ ਕਾਲ ਕੀਤੀ ਜਾ ਸਕਦੀ ਹੈ
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 ਲੋਟਸ ਫਿਊਨਰਲ ਹੋਮ
5: ਕੈਲੇਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ ਹਰੀਆਂ ਮਿਰਚਾਂ ਘੀਆ ਮਟਰ ਕੱਦੂ ਲੌਕੀ ਸ਼ਲਗਮ ਟਮਾਟਰ ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ ਇਸ ਤੋਂ ਇਲਾਵਾ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਸਾਈਜ਼ ਦੇ ਬਰਤਨ ਫੋਲਡਿੰਗ ਬੈੱਡ ਨਵਾਰੀ ਪਲੰਘ ਮੂੜੇ ਸਾਈਕਲ ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ ਏਅਰਪੋਰਟ ਐਂਡ ਮੇਫੀਲਡ ਔਰ ਕਾਲ 9058409000 ਗਰੋਸਰੀ ਤੇ ਢੇਰ ਸਾਰੀ ਕੈਲੇਡਨ ਸਬਜ਼ੀ ਫਾਰਮ
6: ਭੈਣ ਜੀ ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ ਭਲਾ ਇੰਡੀਆ ਤੋਂ ਆਈ
7: ਓ ਨਾ ਜੀ ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ
8: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ
9: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ
8: ਅਵੇਲੇਬਲ ਐਟ ਆਲ 3 ਲੋਕੇਸ਼ਨ ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ ਕਾਲ ਐਟ 416-213-1165 ਸਮੋਸਾ ਐਂਡ ਸਵੀਟ ਫੈਕਟਰੀ
10: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ
11: ਕਿਉਂ ਨੀ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ
10: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
11: ਹਾਂ ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ
10: ਤੇ ਮੇਰੇ ਜੀਜੇ ਲਈ ਘੜੀ
11: ਆਹੋ ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ
10: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ ਫੋਨ ਨੰਬਰ ਹੈ 9056714290
12: ਘਰ ਹੋਵੇ ਜਾਂ ਆਫਿਸ ਡਰਾਈਵਵੇ ਜਾਂ ਪਾਰਕਿੰਗ ਲੋਟਸ ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ Pathways paving le perfect hai Caledon paving
13: access ramps excavation grading resurfacing overlay farm driveway paving is sab karde ne aaj hi contact karo Jasbal nu it's 416-818-8900
12: or visit www.caledonpaving.com
1: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬਰੈਂਪਟਨ ਨੰਬਰ 905-799-0045 9057990045 Top Choice Electronics
14: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰ ਅੰਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656. ਦੈਟਸ 905-790-5656. J. Kaloti, tried, trusted, most effective.

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰੈਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor Transport and moving services.
3: For service with a smile, give us a call.
2: Call Mr. Harminder 416-524-6704.
3: 416-524-6704.
2: Visit 140 Advance Boulevard, Unit Number 10, Brampton.
4: Long distance moving specialist.
2: HK Movers.
5: HK Movers.

0: mithaiyan, snacks, delicious food, perfect dining. Vyadi Paji, live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal, 680 Rexdale Boulevard. For more information, call Sukha Kang 416-679-9191.
1: Sweet Mahal.
2: Navratri special anokha andaz di special sale lagan ja rahi hai. Ladies men's party wear, bridal lehengas, suits, sarees, kurtis, unstitched suit material lena hove te aaj hi aao. Suits se dresses customized bhi karwa sakde ho. Navratri special kagra choli just $50. More than 20 years of experience. Mention CJMR and get 20% off on every dress. Anokha andaz, 6101 Mayfield Road, Unit 3, Brampton. Call 905-794-4005.
3: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859.
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 Monday to Friday 11 AM to 12 PM and 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
4: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
5: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
4: ਸੱਚੀ?
5: ਓ ਮੁੱਚੀ,
6: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
5: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
4: ਹੁਣ ਐਡਰੈਸ ਵੀ ਲਿਖਾ।
5: ਲੈ ਲਿਖ ਲਾ, 1 Goodmark Place, Etobicoke, Unit 5,
6: ਕਾਲ 6477-706-9257
3: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਵਨਸ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200 905-678-1200 ਕਟਾਰੀਆ ਟੂਰਸ ਐਂਡ ਟਰੈਵਲ।
7: Real news, real impact, showing you real world. CJMR 1320, the voice of the city.
8: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: ਜੇਕਰ ਤੈਨੂੰ ਦੋਸ਼ ਮੇਰੇ ਸਿਰ ਮੜਨਾ ਆਉਂਦਾ, ਜੇਕਰ ਤੈਨੂੰ ਦੋਸ਼ ਮੇਰੇ ਸਿਰ ਮੜਨਾ ਆਉਂਦਾ, ਮੈਨੂੰ ਮੇਰਾ ਸੱਚ ਹਵਾ ਵਿੱਚ ਜੜਨਾ ਆਉਂਦਾ, ਜੇਕਰ ਤੈਨੂੰ ਦੋਸ਼ ਮੇਰੇ ਸਿਰ ਮੜਨਾ ਆਉਂਦਾ, ਮੈਨੂੰ ਮੇਰਾ ਸੱਚ ਹਵਾ ਵਿੱਚ ਜੜਨਾ ਆਉਂਦਾ। ਮੈਂ ਨਿਰਪੱਖਤਾ ਵਾਲੀ ਸ਼ੋਸ਼ੇਬਾਜ਼ੀ ਨਹੀਂ ਕਰਦਾ, ਮੈਨੂੰ ਆਪਣੀ ਧਿਰ ਦੇ ਨਾਲ ਜਾ ਕੇ ਖੜਨਾ ਆਉਂਦਾ। ਜੇਕਰ ਤੈਨੂੰ ਦੋਸ਼ ਮੇਰੇ ਸਿਰ ਮੜਨਾ ਆਉਂਦਾ, ਮੇਰਾ ਸੱਚ ਹਵਾ ਵਿੱਚ ਮੈਨੂੰ ਜੜਨਾ ਆਉਂਦਾ। ਮੈਂ ਨਿਰਪੱਖਤਾ ਵਾਲੀ ਸ਼ੋਸ਼ੇਬਾਜ਼ੀ ਨਹੀਂ ਕਰਦਾ, ਮੈਨੂੰ ਆਪਣੀ ਧਿਰ ਨਾਲ ਜਾ ਕੇ ਖੜਨਾ ਆਉਂਦਾ। ਜਿਹੜੀ ਤੇਰੀ ਨੀਅਤ ਵਿੱਚ ਇਬਾਰਤ ਉਕਰੀਏ, ਮੈਨੂੰ ਉਹਦਾ ਅੱਖਰ ਅੱਖਰ ਅੱਖਰ ਅੱਖਰ ਅੱਖਰ ਅੱਖਰ ਅੱਖਰ ਅੱਖਰ ਅੱਖਰ ਪੜ੍ਹਨਾ ਆਉਂਦਾ। ਤੂੰ ਤਾਂ ਸ਼ਬਦਾਂ ਨੂੰ ਬਸ ਸ਼ਬਦਾਂ ਤੀਕਰ ਹੀ ਜਾਣੇ, ਮੈਂ ਜਾਣੂ ਹਾਂ ਸ਼ਬਦ ਨੂੰ ਖੰਡਾ ਫੜਨਾ ਆਉਂਦਾ, ਮਿਹਨਤ ਕਸ਼ ਨੂੰ ਆਪਣੇ ਹੱਥੀ ਆਪਣੀ ਕਿਸਮਤ ਨੂੰ ਖੂਨ ਪਸੀਨੇ ਦੇ ਸੰਦਾਂ ਦੇ ਨਾਲ ਘੜਨਾ ਆਉਂਦਾ। ਆਪਣੀ ਮਿੱਟੀ ਦੇ ਨਾਲ ਜੁੜਿਆ ਹੋਇਆ ਬਿਰਖ, ਆਪਣੀ ਮਿੱਟੀ ਦੇ ਨਾਲ ਜੁੜਿਆ ਹੋਇਆ ਬਿਰਖ ਨੂੰ ਝੱਖੜ ਤੇਜ ਹਨੇਰੀ ਸਾਵੇਂ ਅੜਨਾ ਆਉਂਦਾ। ਕੌਣ ਅਮਨ ਪਰਿਭਾਸ਼ਾ ਇਸ਼ਕ ਦੀ ਏਦਾਂ ਦੇ ਸਕਦਾ, ਜਿੱਦਾਂ ਲਾਟ ਤੇ ਪਰਵਾਨੇ ਨੂੰ ਸੜਨਾ ਆਉਂਦਾ ਸੜਨਾ ਆਉਂਦਾ। ਅਮਨਦੀਪ ਸਿੰਘ ਅਮਨ ਦੀਆਂ ਇਹਨਾਂ ਸਤਰਾਂ ਦੇ ਨਾਲ ਲਓ ਫਿਰ ਅੱਜ ਦੀ ਇਸ ਸ਼ਾਮ ਦੀ ਮਹਿਫਲ ਨਾਲ ਤੁਸੀਂ ਜੁੜ ਬੈਠੇ ਹੋ। ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਅਗਲੀਆਂ ਖ਼ਬਰਾਂ ਤੁਹਾਡੀ ਨਜ਼ਰ ਕਰਾਂਗੇ। ਪ੍ਰੋਗਰਾਮ ਦੇ ਵਿਚ ਅਗਰ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਕਰਨ ਨੂੰ ਦਿਲ ਕਰੇ ਤਾਂ ਸਾਡੇ ਸਟੂਡੀਓ ਦੇ ਨੰਬਰ ਨੇ 905-813-1320 ਔਰ ਇਸ ਦੇ ਨਾਲ ਰੰਗਲਾ ਪੰਜਾਬ ਦੀ ਮਹਿਫਲ ਨੂੰ ਤੁਸੀਂ ਸਪਾਂਸਰ ਕਰਨਾ ਚਾਹੋ ਤਾਂ ਨੰਬਰ ਹੈ 416-716-7794। ਖ਼ਬਰਾਂ ਦੇ ਇਸ ਹਿੱਸੇ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸਪਾਂਸਰ ਕੀਤਾ ਜਾਵੇਗਾ। ਟੋਰਾਂਟੋ ਟੂ ਦਿੱਲੀ 1-12-1275 ਤੇ ਰਿਟਰਨ 1599 ਦੀ ਹੈ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1395-1 ਤੇ ਰਿਟਰਨ 2480 ਦੀ ਹੈ। ਪਾਕਿਸਤਾਨ ਟੋਰਾਂਟੋ ਟੂ ਕਰਾਚੀ 1245-1 ਅਤੇ ਰਿਟਰਨ 2220 ਦੀ ਹੈ। ਟੋਰਾਂਟੋ ਟੂ ਇਸਲਾਮਾਬਾਦ 1290 ਤੇ ਰਿਟਰਨ $2,095 ਦੀ ਹੈ। ਔਰ ਪੈਕੇਜ ਵਕੇਸ਼ਨ ਦਾ ਡੋਮਿਨਿਕਨ ਰਿਪਬਲਿਕ ਆਉਣ ਜਾਣ ਰਹਿਣ ਸਹਿਣ ਖਾਣ ਪੀਣ ਇਨਕਲੂਡ ਹੁੰਦਾ 1200 ਦਾ। ਮੈਕਸੀਕੋ 1175 ਓਸੀ ਲਈ ਅਪਲਾਈ ਕਰਨਾ। ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸ਼ੋਰੈਂਸ ਜਾਂ ਕਿਸੇ ਵੀ ਸੰਦਰਭ ਚ ਗੱਲਬਾਤ ਕਰਨੀ ਹੈ 2883@airport4550 ਈਬਨੇਜ਼ਰ ਰੋਡ ਤੇ ਕਾਲ ਕਰ ਸਕਦੇ ਹੋ 905-678-1200 ਸਵੇਰੇ 8:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਤੇ। ਲਓ ਫਿਰ ਪੇਸ਼ ਨੇ ਚੋਣਵੀਆਂ ਖ਼ਬਰਾਂ। ਤੁਸੀਂ ਇਸ ਵਕਤ ਟੈਲੀਵਿਜ਼ਨ ਦੇਖ ਰਹੇ ਹੋ, ਘਰ ਦੇ ਵਿਚ ਜੇਕਰ ਪੀਜ਼ਾ ਖਾਣ ਨੂੰ ਦਿਲ ਕਰੇ ਤਾਂ ਬਹੁਤ ਵਧੀਆ ਡੀਲ ਵੈਜ ਨਾਨ ਵੈਜ ਪੀਜ਼ਾ $24.99 ਦੇ ਵਿਚ 2 ਲਾਰਜ ਪੀਜ਼ਾ ਤੁਸੀਂ ਮੰਗਵਾ ਸਕਦੇ ਹੋ। ਪਿਓਰ ਵੈਜੀਟੇਰੀਅਨ ਹੋ ਵੈਜੀਟੇਰੀਅਨ ਬਣਾ ਕੇ ਦਿੱਤਾ ਜਾਵੇਗਾ, ਸਾਫ਼ ਸੁਥਰਾ ਮਾਹੌਲ। ਜੇ ਵੈਜ ਨਾਨ ਵੈਜ ਖਾਣਾ ਤੁਹਾਡੀ ਮਰਜ਼ੀ। 2 ਲਾਰਜ ਪੀਜ਼ਾ ਵਿਦ 2 ਡਿਪਿੰਗ ਸਾਸ $24.99 ਦੇ ਵਿਚ ਪਿਕ ਕਰ ਸਕਦੇ ਹੋ। 2 ਫਿਲੋਸਫਰਸ ਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ ਪੀਜ਼ਾ ਮਸ਼ੀਨ ਦੀ ਯਾਦ ਰਵੇ ਇਕੋ ਹੀ ਲੋਕੇਸ਼ਨ ਹੈ, ਨੰਬਰ 905-490-1222 ਤੇ ਲੋਪੇਸ਼ ਨੇ ਆਪ ਜੀ ਦੀ ਕਚਹਿਰੀ ਦੇ ਵਿਚ ਚੰਦ ਚੋਣਵੀਆਂ ਖ਼ਬਰਾਂ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਆਕਾਸ਼ਵਾਣੀ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਲੋਪੇਸ਼ ਚੰਦ ਚੋਣਵੀਆਂ ਖ਼ਬਰਾਂ। ਕੋਈ ਵੀ ਏਜੰਟ ਪੱਕੀ ਨੌਕਰੀ ਵੀਜ਼ਾ ਜਾਂ PR ਦਵਾਉਣ ਦੀ ਗਰੰਟੀ ਨਹੀਂ ਦੇ ਸਕਦਾ। ਕੈਨੇਡਾ ਵਿਚ ਵੀਜ਼ੇ ਦੇ ਨਾਂ ਤੇ ਹੋ ਰਹੀ ਠੱਗੀਆਂ ਦੇ ਵਿਰੁੱਧ IRCC ਵੱਲੋਂ ਚੇਤਾਵਨੀ। ਕੈਨੇਡਾ ਦੀ ਇਮੀਗ੍ਰੇਸ਼ਨ ਸੰਸਥਾ ਨੇ ਵੀਜ਼ਾ ਲਵਾਉਣ ਵਾਲਿਆਂ ਤੇ ਕੈਨੇਡਾ ਚੋਂ ਨਵੇਂ ਲੋਕਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ AI ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਲਈ ਕਿਹਾ ਹੈ। ਠੱਗ AI ਦੀ ਵਰਤੋਂ ਕਰਕੇ ਸਰਕਾਰੀ ਅਫਸਰਾਂ ਦੀਆਂ ਨਕਲੀ ਵੀਡੀਓਜ਼ ਅਤੇ ਆਵਾਜ਼ਾਂ ਤਿਆਰ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਅਸਲੀ ਹੋਣ ਦਾ ਭੁਲੇਖਾ ਪਾਇਆ ਜਾ ਸਕੇ। ਇਹ ਚੇਤਾਵਨੀ ਪੰਜਾਬ ਦੇ ਕੁਝ ਲੋਕਾਂ ਨਾਲ ਹੋਈ ਠੱਗੀ ਤੋਂ ਬਾਅਦ ਜਾਰੀ ਕੀਤੀ ਗਈ ਹੈ। ਠੱਗਾਂ ਨੇ ਕੈਨੇਡਾ ਵਿਚ ਪੱਕੀ ਨੌਕਰੀ ਅਤੇ ਵੀਜ਼ਾ ਦਾ ਝਾਂਸਾ ਦੇ ਕੇ ਉਨ੍ਹਾਂ ਲੋਕਾਂ ਦੇ ਕੋਲੋਂ ਮੋਟੀਆਂ ਰਕਮਾਂ ਠੱਗ ਲਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਲੋਕਾਂ ਨੂੰ ਕੈਨੇਡਾ ਦੇ ਨਿਯਮਾਂ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ, ਜਿਸ ਦਾ ਫਾਇਦਾ ਠੱਗ ਚੁੱਕ ਰਹੇ ਹਨ। ਠੱਗ ਅਕਸਰ ਸਰਕਾਰੀ ਅਫਸਰ ਬਣ ਕੇ ਫੋਨ ਕਰਦੇ ਹਨ, ਈਮੇਲ ਜਾਂ ਮੈਸੇਜ ਭੇਜਦੇ ਹਨ ਅਤੇ ਟੈਕਸ ਜਾਂ ਫੀਸ ਦੇ ਨਾਂ ਤੇ ਡਰਾ ਕੇ ਪੈਸੇ ਮੰਗਦੇ ਹਨ। IRCC ਨੇ ਸਾਫ ਕੀਤਾ ਹੈ ਕਿ ਕੋਈ ਵੀ ਏਜੰਟ ਜਾਂ ਵਿਅਕਤੀ ਪੱਕੀ ਨੌਕਰੀ, ਵੀਜ਼ਾ ਜਾਂ PR ਭਾਵ ਪੱਕੀ ਰਿਹਾਇਸ਼ ਦਵਾਉਣ ਦੀ ਗਰੰਟੀ ਨਹੀਂ ਦੇ ਸਕਦਾ। ਵੀਜ਼ਾ ਦੇਣ ਦਾ ਫੈਸਲਾ ਸਿਰਫ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਅਫਸਰ ਹੀ ਕਰਦੇ ਹਨ। ਵਿਭਾਗ ਨੇ ਦਸਿਆ ਹੈ ਕਿ ਵੀਜ਼ਾ ਫੀਸ ਸਿਰਫ ਕੈਨੇਡਾ ਸਰਕਾਰ ਦੀ ਅਧਿਕਾਰਤ ਵੈਬਸਾਈਟ ਤੇ ਹੀ ਜਮ੍ਹਾਂ ਹੁੰਦੀ ਹੈ। ਸਰਕਾਰੀ ਕਰਮਚਾਰੀ ਕਦੇ ਵੀ ਕਿਸੇ ਦੇ ਨਿੱਜੀ ਬੈਂਕ ਖਾਤੇ ਚੋਂ ਪੈਸਾ ਪਾਉਣ ਲਈ ਨਹੀਂ ਕਹਿੰਦੇ ਤੇ ਨਾ ਹੀ ਰਿਪੋਰਟ ਭਾਵ ਵਾਪਸ ਭੇਜਣ ਦੀ ਧਮਕੀ ਦਿੰਦੇ ਹਨ। ਇਸ ਤੋਂ ਇਲਾਵਾ ਸਰਕਾਰੀ ਅਫਸਰ ਕਦੇ ਵੀ ਜੀਮੇਲ, ਹੌਟਮੇਲ ਜਾਂ ਯਾਹੂ ਵਰਗੀਆਂ ਆਮ ਈਮੇਲਾਂ ਦੀ ਵਰਤੋਂ ਨਹੀਂ ਕਰਦੇ। ਬਰਾਏ ਮਿਹਰਬਾਨੀ ਇਹ ਖ਼ਬਰ ਨੂੰ ਤੁਸੀਂ ਇੱਥੇ ਆਪਣੇ ਰਹਿੰਦੇ ਹੋਏ ਜਿਹੜੇ ਨਿਊ ਕੰਪਸ ਨੇ, ਕੱਚੇ ਨੇ, ਵਿਜ਼ਟਰ ਨੇ ਜਾਂ ਕਿਸੇ ਵੀ ਸੰਦਰਭ ਚ ਰਹਿ ਰਹੇ ਨੇ, ਇਹ ਖ਼ਬਰ ਉਨ੍ਹਾਂ ਤੱਕ ਜ਼ਰੂਰ ਪਹੁੰਚਦਾ ਕਰੋ। ਧੰਨਵਾਦੀ ਹੋਵਾਂਗੇ। ਕੈਨੇਡਾ ਦੇ ਵਿਚ ਸਬਜ਼ੀਆਂ ਦਾ ਸੀਜ਼ਨ ਚੱਲ ਰਿਹਾ ਹੈ। ਇਕ ਸੂਬੇ ਦਾ ਸਭ ਤੋਂ ਵੱਡਾ ਕੱਦੂ ਚਰਚਾ ਦੇ ਵਿਚ, ਰੋਜ਼ਾਨਾ 50 ਪਾਉਂਡ ਵੱਧ ਸਾਥੀ ਭਾਰ ਇਹਦਾ। ਮੈਰੀਟੋਬਾ ਦੇ ਮਸ਼ਹੂਰ ਰੋਲੈਂਡ ਪੰਪਕਿਨ ਫੇਰ ਕੱਦੂ ਮੇਲੇ ਦੇ ਵਿਚ ਇਹ ਸਟੈਨਲੇ ਦੇ ਰਹਿਣ ਵਾਲੇ ਕੌਰਨੀ ਬੈਨਮੈਨ ਵੱਲੋਂ ਉਗਾਇਆ ਗਿਆ 1725 ਪਾਉਂਡ ਲਗਭਗ 782 ਕਿਲੋਗ੍ਰਾਮ ਦਾ ਕੱਦੂ ਨਾ ਸਿਰਫ ਇਸ ਮੁਕਾਬਲੇ ਦਾ ਨੰਬਰ 1 ਜੇਤੂ ਬਣਿਆ ਸਗੋਂ ਉਸਨੇ ਸੂਬੇ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਕੱਦੂ ਹੋਣ ਦਾ ਨਵਾਂ ਰਿਕਾਰਡ ਵੀ ਬਣਾ ਦਿੱਤਾ। ਇਸ ਜਿੱਤ ਲਈ ਉਸ ਨੂੰ $1500 ਦਾ ਇਨਾਮ ਵੀ ਮਿਲਿਆ ਤੇ ਗੱਡੀ ਗੱਲ ਇਹ ਹੈ ਕਿ ਉਹ 20 ਕੱਦੂ ਲੈ ਕੇ ਆਏ ਸਨ ਤੇ ਦੂਜਾ ਇਨਾਮ ਵੀ ਇਸੇ ਪਰਿਵਾਰ ਨੂੰ ਬੈਨਮੈਨ ਪਰਿਵਾਰ ਦੇ ਹੀ ਹਿੱਸੇ ਆਇਆ ਹੈ। ਬਾਕੀ ਦੀਆਂ ਖ਼ਬਰਾਂ, ਟਰੰਪ ਨੇ ਫੋਰਟ ਹੁੱਡ ਗੋਲੀਬਾਰੀ ਦੀ ਦੋਸ਼ੀ ਨਿਦਾਲ ਹਸਨ ਦੀ ਮੌਤ ਦੀ ਸਜ਼ਾ ਨੂੰ ਮਨਜੂਰੀ ਦੇ ਦਿੱਤੀ ਹੈ। ਫੌਜ ਨੇ 1961 ਤੋਂ ਬਾਅਦ ਕਿਸੇ ਨੂੰ ਫਾਂਸੀ ਨਹੀਂ ਦਿੱਤੀ। ਪੈਡਾਗਨ ਦੇ ਬੁਲਾਰੇ ਸੀਨ ਪਾਰਲਿਨ ਨੇ ਕਿਹਾ ਹੈ ਕਿ ਫੌਜ ਸਕੱਤਰ ਹੀ ਫਾਂਸੀ ਦੇਣ ਦਾ ਸਮਾਂ ਤੇ ਸਥਾਨ ਤੈਅ ਕਰਨਗੇ। ਰਾਸ਼ਟਰਪਤੀ ਟਰੰਪ ਨੇ ਮੇਜਰ ਨਿਦਾਲ ਮਲਿਕ ਹਸਨ ਨੂੰ ਫਾਇਰਿੰਗ ਸਕੇਡ ਦੇ ਰਾਹੀਂ ਫਾਂਸੀ ਦੇਣ ਦੀ ਮਨਜੂਰੀ ਦਿੱਤੀ ਹੈ। ਫੌਜ ਦੇ ਮਨੋਵਿਗਿਆਨੀ ਹਸਨ ਨੇ ਇਕ ਮੈਡੀਕਲ ਇਮਾਰਤ ਵਿਚ ਦਾਖਲ ਹੋ ਕੇ ਅੰਧਾਧੁੰਦ ਗੋਲੀਆਂ ਚਲਾਈਆਂ ਸਨ ਜਿੱਥੇ ਸਿਪਾਹੀਆਂ ਦੀ ਸਿਹਤ ਦੀ ਜਾਂਚ ਹੋ ਰਹੀ ਸੀ। ਉਸ ਨੇ ਅੱਲਾਹ ਅਕਬਰ ਦਾ ਨਾਰਾ ਲਗਾਇਆ ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਘਟਨਾ ਵਿਚ 13 ਲੋਕ ਮਾਰੇ ਗਏ ਸਨ ਤੇ 30 ਤੋਂ ਵੱਧ ਜ਼ਖਮੀ ਹੋਏ ਸਨ। ਕੈਪਟਨ ਸਮਿਤ ਮਿਸ਼ਾਰ ਨੂੰ ਟਰੰਪ ਨੇ ਦਿੱਤਾ ਵੱਡਾ ਸਨਮਾਨ, ਦੁਨੀਆਂ ਭਰ ਦੇ ਵਿਚ ਹੋ ਰਹੀ ਹੈ ਪ੍ਰਸ਼ੰਸਾ। ਅਮਰੀਕੀ ਸੰਸਦ ਚ ਮਤਾ ਪੇਸ਼, ਰੱਜ ਕੇ ਹੋ ਰਹੀ ਹੈ ਤਾਰੀਫ਼। ਜੋਸ ਗੋਥਾਈਮਰ, ਡੌਨ ਬੇਕਨ ਅਤੇ ਮਾਈਕਲ ਮੈਕਾਲ ਨੇ ਕੈਪਟਨ ਸਮਿਥ ਮੋਸਕੀਟੋ ਅਤੇ ਫਲਾਈ ਦੁਬਈ ਫਲਾਈਟ 1073 ਦੇ ਚਾਲਕ ਦਲ ਅਤੇ ਯਾਤਰੀਆਂ ਦਾ ਸਨਮਾਨ ਅਤੇ ਉਸ ਫਲਾਈਟ ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਨ ਦਾ ਮਤਾ ਪੇਸ਼ ਕੀਤਾ। ਉਧਰ ਇਜ਼ਰਾਈਲੀ ਗਾਇਕ ਬੈਨ ਰੈਪਟਿਜ਼ ਨੇ ਹਨੂਮਾਨ 40 ਦਾ ਗਾਇਨ ਕਰਕੇ ਫਲਾਈ ਦੁਬਈ ਦੇ ਪਾਇਲਟ ਕੈਪਟਨ ਸਮਿਥ ਮਿਸ਼ਾਰ ਦੀ ਜਲਦ ਸਿਹਤਜਾਬੀ ਲਈ ਵੀ ਪ੍ਰਾਰਥਨਾ ਕੀਤੀ ਹੈ। ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਵਾ ਸੂਬੇ ਦੇ ਵਿਚ ਕੱਟੜਪੰਥੀਆਂ ਨੇ 4 ਕਸਟਮ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ ਹੈ। ਇਹ ਹਮਲਾ ਦੱਖਣੀ ਵਜ਼ੀਰਿਸਤਾਨ ਦੀ ਸਰਹੱਦ ਨਾਲ ਲਗਦੇ ਡੇਰਾ ਇਸਮਾਇਲ ਖਾਨ ਜ਼ਿਲ੍ਹੇ ਵਿਚ ਉਸ ਸਮੇਂ ਹੋਇਆ ਜਦੋਂ ਅਧਿਕਾਰੀ ਡਿਊਟੀ ਤੇ ਸਨ। ਐਕਸਚੇਂਜ ਰੇਟ ਨੂੰ ਬਚਾਅ ਤੰਤਰ ਵਜੋਂ ਕੰਮ ਕਰਨ ਦੇਵੇ ਭਾਰਤ। ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਕਿਹਾ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿਚ ਵਾਧੇ ਦੇ ਫੈਸਲੇ ਨਾਲ ਗਲੋਬਲ ਵਿੱਤੀ ਹਾਲਾਤ ਸਖ਼ਤ ਹੋਣਗੇ। ਇਸ ਦੇ ਨਾਲ ਹੀ ਉਸ ਨੇ ਭਾਰਤ ਨੂੰ ਸੁਝਾਅ ਦਿੱਤਾ ਹੈ ਕਿ ਐਕਸਚੇਂਜ ਨੂੰ ਰੇਟ ਬਚਾਅ ਤੰਤਰ ਵਜੋਂ ਕੰਮ ਕਰਨ ਦੇਵੇ। IMF ਦੇ ਬੁਲਾਰੇ ਨੇ ਕਿਹਾ ਹੈ ਕਿ ਇਤਿਹਾਸਕ ਤੌਰ ਤੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿਚ ਵਾਧੇ ਨੂੰ ਪੂੰਜੀ ਪ੍ਰਵਾਹ, ਵਿੱਤ ਪੋਸ਼ਣ ਅਤੇ ਸਥਿਤੀਆਂ ਦੇ ਐਕਸਚੇਂਜ ਰੇਟ ਤੇ ਉਤਰਾਅ ਚੜਾਅ ਦੇ ਜ਼ਰੀਏ ਉਭਰਦੇ ਬਾਜ਼ਾਰਾਂ ਲਈ ਕੁਝ ਦਬਾਅ ਪੈਦਾ ਕੀਤਾ ਹੈ। ਉਧਰ ਐਕਸਚੇਂਜ ਰੇਟ ਨੂੰ ਬਾਜ਼ਾਰ ਤੰਤਰ ਵਜੋਂ ਕੰਮ ਕਰਨ ਦੇ ਵਪਾਰ ਤੇ ਇਹ ਖ਼ਬਰ ਵੈਸੀ ਚਰਚਾ ਬਟੋਰ ਰਹੀ ਹੈ। ਫਰਾਂਸ ਵਿਚ ਵੱਧ ਰਹੇ ਵਿਰੋਧ ਪ੍ਰਦਰਸ਼ਨ ਤੇ ਟਰੰਪ ਦਾ ਪ੍ਰਵੇਸ਼ ਇਮੀਗ੍ਰੇਸ਼ਨ ਨੂੰ ਬਣਵਾਇਆ ਨਿਸ਼ਾਨਾ। ਡੋਨਾਲਡ ਟਰੰਪ ਨੇ ਲਿਖਿਆ ਹੈ ਕਿ ਫਰਾਂਸ ਵਿਚ ਜੋ ਹੋ ਰਿਹਾ ਹੈ ਉਹ ਕੰਟਰੋਲ ਤੋਂ ਬਾਹਰ ਹੈ। ਸਮੂਹ ਪ੍ਰਵਾਸ ਤੋਂ ਘੱਟ ਕੁਝ ਨਹੀਂ ਹੈ, ਇਹ ਸਕੂਲਾਂ ਬਾਰੇ ਨਹੀਂ, ਇਹ ਇਸਲਾਮ ਦੇ ਇਕ ਸਮੇਂ ਦੇ ਮਹਾਨ ਦੇਸ਼ ਤੇ ਕਬਜ਼ਾ ਕਰਨ ਦੀ ਇੱਛਾ ਬਾਰੇ ਹੈ। ਸਤੰਬਰ ਵਿਚ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਫਰਾਂਸ ਨੇ ਸਕੂਲ ਵਿਰੋਧ ਪ੍ਰਦਰਸ਼ਨ ਦਾ ਆਪਣਾ ਸਭ ਤੋਂ ਵੱਡਾ ਦਿਨ ਦੇਖਿਆ, ਜਿਸ ਵਿਚ ਵਿਦਿਆਰਥੀ, ਅਧਿਆਪਕ ਅਤੇ ਮਾਪੇ ਸਕੂਲ ਦੀਆਂ ਵਿਗੜਦੀਆਂ ਸਥਿਤੀਆਂ, ਸਟਾਫ਼ ਦੀ ਘਾਟ ਅਤੇ ਨਾਕਾਫੀ ਫੰਡਿੰਗ ਨੂੰ ਲੈ ਕੇ ਸੜਕਾਂ ਤੇ ਉਤਰੇ ਸਨ। ਲੱਖਾਂ ਦੀ ਤਾਦਾਦ ਵਿਚ ਗਿਣਤੀ ਦੱਸੀ ਜਾ ਰਹੀ ਹੈ। अमेरिका च खसरे ने ढाया कहर। न्यूयॉर्क दी गवर्नर कैथी होचुल ने पूरे सूबे चो स्टेट वाइड डिसार्ज एमरजेंसी का ऐलान कर दिता है। साल 2025 विच शुरू हुए खसरे दे प्रकोप तो बाद अमेरिका दे किसी भी सूबे चो जारी किया गया ए पहला एमरजेंसी हुक्म है। 3900 मामले सामने हुण तक आ चुके हन, जो कि साल 1991 तो बाद दा सब तो वड़ा अंकड़ा है। संयुक्त राष्ट्र दे सकत्तर जनरल एंटोनियो गुटेरेस अधिकार तौरे ते पाकिस्तान पहुंचे ने। इस दौरे दौरान ओ देश दी उच्च लीडरशिप नाल मुलाकात करनगे ते खेतरी ते अंतरराष्ट्रीय घटनाक्रम ते भी चर्चा होवेगी। विदेश दफ्तर अनुसार गुटेरेस उप प्रधानमंत्री ते विदेश मंत्री इसहाक डार दे सदे ते 6 तों 8 अक्तूबर तक ए अधिकारत दौरा कर रहे हैं। उधर आजादी का जश्न मनाने लई अफ्रीका के दखनी हिस्से विच स्थित बोतसवाना देश विच हाथियों का कतल किया गया है। पशु अधिकार कारकुना दे बोतसवाना विच 23 हाथियों के कतल की सख्त आलोचना की है। इन्हां हाथियों नूं इसलिए मारिया गया है तां कि देश दे आजादी दिवस समारोह दौरान मास हाथियों का उपलब्ध करवाया जा सके। बोतसवाना विच आजादी दिहाड़े ते रवायती भोज विच जंगली जानवरां दा मास परोसे जाण दी परंपरा है। इन्हां विच किन्ने हाथी मारे जा चुके हन ए फिलहाल साफ नहीं, परंतु ए खबर चर्चा बटोर रही है। लवांगे इक ब्रेक, ब्रेक तो बाद अगले हिस्से विच खबरां दा इसे तरह दा होर विशेष बुलेटिन। पंजाब तो एक विशेष बुलेटिन रीमा गुगलानी जी पेश करनगे, हिंदी समाचार नॉर्थ अमेरिका दे अंजू सिक्का जी पेश करनगे ते नाल दी नाल सरदार गुरनाम सिंह जी अकीदा ते मिंटू गुरसरिया जी अपनी गलबात तुहाडे रूबरू करनगे। अगर तुहाडा कोई कंसर्न है प्रोग्राम दे संदर्भ विच, मेरा नंबर है 416-716-7794 अर्श 416-303-1515। मिलदे आं ब्रेक तो बाद।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਦੋਸਤੋ ਪ੍ਰੋਗਰਾਮ ਦਾ ਹਿੱਸਾ ਸੀਕੇ ਲਿਕੁਇਡੇਸ਼ਨ ਵੱਲੋਂ ਇੱਕ ਵਾਰੀ ਫੇਰ ਮੈਂ ਦੱਸ ਦਵਾਂ ਕਿ ਸਪਾਂਸਰ ਕੀਤਾ ਜਾ ਰਿਹਾ। ਸੀਕੇ ਲਿਕੁਇਡੇਸ਼ਨ ਤੇ ਇੱਕ ਬਹੁਤ ਵੱਡੀ ਸੇਲ ਚੱਲ ਰਹੀ ਹੈ ਜਿਹੜੀ ਤੁਹਾਡੇ ਲਈ ਲਾਹੇਵੰਦ ਹੈ। ਕੰਬਲ $50 ਦਾ ਇੱਕ ਹੈ, ਕੋਰੀਆ ਦਾ ਬਣਿਆ ਹੋਇਆ, ਵਧੀਆ ਕੁਆਲਿਟੀ ਦਾ, ਡਿਜ਼ਾਇਨ ਬੜੇ ਸੋਹਣੇ ਨੇ। $50 ਦਾ ਇੱਕ ਹੈ, $100 ਦੇ ਦੋ ਲੈਣ ਤੇ ਤਿੰਨ ਤੁਹਾਨੂੰ ਮਿਲ ਜਾਣਗੇ, ਇੱਕ ਮਿਲ ਜਾਵੇਗਾ ਫ੍ਰੀ। 100 ਦੇ ਤਿੰਨ 16 ਪੀਸ ਡਿਨਰ ਸੈੱਟ $70 ਵਾਲਾ ਅੱਧੀ ਕੀਮਤ ਤੇ $35 ਦਾ। ਰੇਡੀਓ 100 ਦੇ 5 ਮਿਲਣਗੇ, ਕੰਫਰਟ ਸੈੱਟ $20 ਦਾ, ਪਰਫਿਊਮ $20 ਦੇ 3 ਮਿਲਣਗੇ, ਪਰਫਿਊਮ ਗਿਫਟ ਸੈੱਟ $40 ਦਾ, ਪੈਨਾਸੋਨਿਕ ਦਾ ਮਾਈਕਰੋਵੇਵ $79 ਦਾ ਹੈ, ਕੱਪੜੇ ਪ੍ਰੈਸ ਕਰਨ ਵਾਲੀ ਮਸ਼ੀਨ ਉਹ ਤੁਹਾਨੂੰ ਮਿਲਣੀ ਹੈ ਜੀ ਸਿਰਫ ਅਤੇ ਸਿਰਫ $20 ਦੀ। ਬਿੜੇ $15 ਦੇ, ਹਨੀਵੈਲ ਦਾ ਟਾਵਰ ਫੈਨ $30 ਦਾ, ਔਰ ਜੈਕਟਾਂ ਬੜੀਆਂ ਸੋਹਣੀਆਂ ਨੇ, ਉਹ ਤੁਹਾਨੂੰ ਬ੍ਰੈਂਡਡ ਜੈਕਟ $15 ਤੋਂ ਮਿਲ ਰਹੀ ਹੈ। ਕਿਡਸ ਜਿਹੜੀ ਹੈ ਸਾਰੀਆਂ ਟੋਇਜ਼ ਜਿਹੜੇ ਨੇ ਤੁਹਾਨੂੰ 50% ਆਫ ਮਿਲਣਗੇ, ਔਰ ਟ੍ਰਾਈਸਾਈਕਲ ਬੱਚਿਆਂ ਵਾਸਤੇ $40 ਤੋਂ ਸ਼ੁਰੂ ਹੋ ਰਿਹਾ, $40 ਦਾ ਈਚ ਹੈ। ਔਰ ਇਸ ਦੇ ਨਾਲ ਤੁਸੀਂ ਨੋਟ ਕਰੋ ਕਿ ਜੇਕਰ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 7 ਪੀਸ ਦਾ ਗਲਾਸ ਵਿਦ ਵਿਸਕੀ ਬੋਟਲ $20 ਦਾ, ਚਾਵਲਾ ਸਪੈਸ਼ਲ ਹੈ, $150 ਦੀ ਸ਼ੋਪਿੰਗ ਤੇ ਇਹ ਤੁਹਾਨੂੰ ਬਿਲਕੁਲ ਫ੍ਰੀ ਮਿਲ ਜਾਣਾ। ਕ੍ਰਿਤੀ ਮੈਲਨੀ ਅਤੇ ਸਟੀਲ ਦੇ ਉੱਤੇ ਵਾਕਿਆ ਨੇ, 905-405-5555 ਤੇ ਕਾਲ ਕੀਤੀ ਜਾ ਸਕਦੀ ਹੈ। ਮੈਂ ਤੁਹਾਡਾ ਦੋਸਤ ਹੋ ਦਰਬਾਗ ਸਿੰਘ ਚਾਵਲਾ। ਸ਼ਾਮਾਂ ਪਈਆਂ ਨੇ, ਪੀਜ਼ਾ ਖਾਣ ਦੇ ਸ਼ੌਕੀਨ ਹੋ ਤਾਂ 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ ਤੁਸੀਂ ਸਿਰਫ ਤੇ ਸਿਰਫ $24 ਤੇ 99 ਸੈਂਟ ਦੇ ਵਿਚ ਪਿਕ ਕਰ ਸਕਦੇ ਹੋ। 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ $24.99। 2 ਫਿਲੋਸਫਰਸ ਟੇਲ ਬਰੈਂਪਟਨ ਹਾਸਪਿਟਲ, ਨੰਬਰ 905-490-1222 905-490-1222। ਲਵਾਂਗੇ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਫਿਰ ਹਾਜ਼ਰ ਹੋ ਰਿਹਾ। ਪ੍ਰੋਗਰਾਮ ਨਾਲ ਜੁੜਨ ਲਈ, ਪ੍ਰੋਗਰਾਮ ਦੇਖਣ ਲਈ, ਸੁਣਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਕੋਈ ਵਪਾਰ ਹੈ, ਉਸਦੀ ਐਡਵਰਟਾਈਜ਼ਮੈਂਟ ਚਾਹੁੰਦੀ ਹੋ, ਰੰਗਲਾ ਪੰਜਾਬ ਦੇ ਰਾਹੀਂ ਕਰਵਾਉਣੀ ਤਾਂ ਮੇਰਾ ਨੰਬਰ ਹੈ

0: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨਨੂਆ ਐਂਡ ਯੂ ਆਫ ਏ ਲੋਇਰਸ।
1: If you're involved in a motor vehicle accident, a slip and fall, or any kind of accident that results in personal injury, please let us know. We can help.
0: Sanu contact karo. Sada phone number hai 647-793-6889.
2: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ, ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ। ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤ ਵੱਲ ਇੱਕ ਚੰਗਾ ਕਦਮ।
3: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 ਤੋਂ 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸਿੰਘਾ ਕੈਂਪੇਨ।
4: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰੈਂਪਟਨ। ਕਾਲ 905-928-8557 ਅਨਾਜ ਮਾਰਟ।
2: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847-6047-648-1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।

0: समोसा एंड स्वीट फैक्ट्री जिथे पाजी दिया सारी आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड इटोबीको। वधेरे जानकारी लई कॉल करो 416-213-1165 ते 416-213-1165।
1: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555। ਟਾਟਾ ਆਟੋ ਇਲੈਕਟ੍ਰਿਕ।
2: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
3: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
4: Authorized by the Harkirat Singh and Khushpal Singh Pawar campaigns.
5: The 2026 Brampton municipal election is on Monday, October 26. If you can't vote on voting day, you can vote early during advance polling. Advance polling will take place on October 9, 10, 11, 18 and 17. Voting hours are weekdays from noon to 8 p.m. and weekdays from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information and a list of candidates, visit brampton.ca/brampton votes. A message from the city of Brampton.
1: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸੁਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
6: HK Movers, home, offices, apartments and delivery, big or small, we move it all.
7: HK Movers,
6: local and long distance, we also ship cars, Kailor Transport and moving services.
7: For service with a smile, give us a call.
6: Call Mr. Harminder 416-524-6704. Visit 140 Advance Boulevard, Unit Number 10, Brampton.
8: Long distance moving specialist,
6: HK Movers.
9: HK Movers.
10: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
11: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
12: ਤਾਜ਼ੇ ਸਵਾਦ ਦੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਇਟੋਬੀਕੋ। ਫੋਨ ਨੰਬਰ 416-749-8333 ਯਾਨੀ 416-749-8333। ਜੇ ਵਧੀਆ ਸਵਾਦ ਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
13: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
14: जे बिजनेस दा करना चाहंदे हो प्रचार, तां रंगला पंजाब रेडियो ते IPTV ते प्रमोशन लई आज ही कॉल लाओ सरकार 416-716-7094, मंडे टू फ्राइडे 11 AM to 12 PM एंड 6 PM to 10 PM। तुसी 24/7 IPTV ते भी अपने बिजनेस दी प्रमोशन करा सकते हो। आज ही कॉल करो 416-716-7094।
15: Real news, real impact, showing you real world. CJMR 1320.

0: ਆਪਣੇ ਹੀ ਮੂੰਹ ਨੂੰ ਖੋਲਣ ਤੇ ਪਾਬੰਦੀ ਹੈ। ਆਪਣੇ ਹੀ ਮੂੰਹ ਨੂੰ ਖੋਲਣ ਤੇ ਪਾਬੰਦੀ ਹੈ, ਗੁੰਗਿਆਂ ਵਿੱਚ ਬਹਿ ਕੇ ਬੋਲਣ ਤੇ ਪਾਬੰਦੀ ਹੈ। ਆਪਣੇ ਹੀ ਮੂੰਹ ਨੂੰ ਖੋਲਣ ਤੇ ਪਾਬੰਦੀ ਹੈ, ਗੁੰਗਿਆਂ ਵਿੱਚ ਬਹਿ ਕੇ ਬੋਲਣ ਤੇ ਪਾਬੰਦੀ ਹੈ। ਆਪਣੇ ਖਾਬਾਂ ਨੂੰ ਹੱਥੀਂ ਸਾੜ ਲੈ ਬੇਸ਼ੱਕ, ਰਾਖ ਠੰਡੀ ਨੂੰ ਫਰੋਲਣ ਤੇ ਪਾਬੰਦੀ ਹੈ। ਆਪਣੇ ਹੀ ਮੂੰਹ ਨੂੰ ਖੋਲਣ ਤੇ ਪਾਬੰਦੀ ਹੈ, ਗੁੰਗਿਆਂ ਵਿੱਚ ਬਹਿ ਕੇ ਬੋਲਣ ਤੇ ਪਾਬੰਦੀ ਹੈ। ਆਪਣੇ ਖਾਬਾਂ ਨੂੰ ਹੱਥੀਂ ਸਾੜ ਲੈ ਬੇਸ਼ੱਕ, ਰਾਖ ਠੰਡੀ ਨੂੰ ਫਰੋਲਣ ਤੇ ਪਾਬੰਦੀ ਹੈ। ਨਾਗ ਹਿੱਕ ਤੇ ਮੇਲਦੇ ਨੂੰ ਜਰ ਲਿਆ ਕਰ ਤੂੰ, ਨਾਗ ਹਿੱਕ ਤੇ ਮੇਲਦੇ ਨੂੰ ਜਰ ਲਿਆ ਕਰ ਤੂੰ, ਜੁੱਤੀਆਂ ਦੇ ਥੱਲੇ ਮਧੋਲਣ ਤੇ ਪਾਬੰਦੀ ਹੈ। ਜੇ ਗਜ਼ਲ ਕਹਿਣੀ ਤਾਂ ਤੁਕਬੰਦੀ ਨੂੰ ਰੱਖ ਪਾਸੇ, ਹੁਣ ਕੜੀ ਸ਼ਬਦਾਂ ਦੀ ਘੋਲਣ ਤੇ ਪਾਬੰਦੀ ਹੈ। ਕੁਝ ਕੁ ਪਰਦੇ ਰੱਖਣੇ ਵੀ ਜ਼ਰੂਰੀ ਨੇ, ਕੁਝ ਕੁ ਪਰਦੇ ਰੱਖਣੇ ਵੀ ਜ਼ਰੂਰੀ ਨੇ। ਹਰ ਕਿਸੇ ਦੇ ਭੇਤ ਫੋਲਣ ਤੇ ਪਾਬੰਦੀ ਹੈ। ਮੈਂ ਜਦੋਂ ਗੁਜ਼ਰੇ ਸਮੇਂ ਚੋਂ ਭਾਲਦਾ ਤੈਨੂੰ, ਫਰਜ਼ ਆਖਣ ਉਸ ਨੂੰ ਟੋਲਣ ਤੇ ਵੀ ਪਾਬੰਦੀ ਹੈ, ਟੋਲਣ ਤੇ ਵੀ ਪਾਬੰਦੀ ਹੈ। ਇਹਨਾਂ ਸਤਰਾਂ ਦੇ ਵੀ ਲੇਖਕ ਨੇ ਅਮਨਦੀਪ ਸਿੰਘ ਅਮਨ, ਤੇ ਮੈਂ ਹਾਂ ਤੁਹਾਡਾ ਦੋਸਤ ਹੋਰ ਦਿਲਬਾਗ ਸਿੰਘ ਚਾਵਲਾ। ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ, ਟੋਰਾਂਟੋ, ਵੋਇਸ ਆਫ ਸਿਟੀ 1320 AM ਤੇ। ਲਓ ਫਿਰ ਖ਼ਬਰਾਂ ਦਾ ਅਗਲਾ ਹਿੱਸਾ ਸਾਂਝਾ ਕਰੀਏ ਤੁਹਾਡੇ ਨਾਲ, ਔਰ ਦੱਸ ਦਈਏ ਕਿ 26 ਅਕਤੂਬਰ ਛਾਲਾ ਮਾਰਦਾ ਆ ਰਿਹਾ। ਤੁਹਾਡੇ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਫੋਨ ਕਾਲਸ ਆਉਂਦੀਆਂ ਨੇ, ਅਸੀਂ ਹੂੰ ਹਾਂ ਕਰ ਛੱਡੀਦਾ ਤੁਹਾਡੇ ਨਾਲ। ਤੁਸੀਂ ਬਦਲਾਅ ਚਾਹੁੰਦੇ ਹੋ ਸਾਡੇ ਰਾਹੀਂ ਬਦਲਾਅ, ਅਸੀਂ ਸਿਰਫ਼ ਇੱਕ ਡਾਕੀਏ ਦੀ ਤਰ੍ਹਾਂ ਭੂਮਿਕਾ ਨਿਭਾਉਣੀ ਹੈ, ਸੱਚੀ ਗੱਲ ਤੁਹਾਡੇ ਅੱਗੇ ਰੱਖ ਦੇਣੀ ਹੈ। ਤੇ ਗੱਲ ਵੱਖਰੀ ਹੈ ਕਿ ਕਈਆਂ ਨੇ ਚੁੱਭਦੀ ਬੜੀ ਹੈ ਮਿਰਚਾਂ, ਸੱਚੀ ਗੱਲ ਜ਼ਬਾਨ ਤੇ ਆਈ ਨੀ ਰੁਕਦੀ, ਮਿਰਚਾਂ ਵਾਂਗੂ ਚੁੱਭਦੀ ਹੈ ਜਿਹਦੇ ਤੇ ਟੁੱਕਦੀ। ਸੋ ਗੱਲ ਇਹ ਆ ਕਿ ਤੁਸੀਂ ਜੇਕਰ ਬਦਲਾਅ ਚਾਹੁੰਦੇ ਹੋ ਤਾਂ ਏਕਾ ਕਰੋ, ਏਕੇ ਦੇ ਵਿੱਚ ਬਰਕਤ ਹੁੰਦੀ ਹੈ ਤੇ ਬਰਕਤਾਂ ਜਿਹੜੀਆਂ ਨੇ ਸਾਰੇ ਕੰਮ ਕਰ ਦਿੰਦੀਆਂ ਨੇ, ਬਸ਼ਰਤੇ ਇੱਕ ਏਕੇ ਹੁੰਦੀ ਹੈ। ਸੋ 26 ਅਕਤੂਬਰ ਨੂੰ ਘਰੋਂ ਨਿਕਲੋ ਤੇ ਘਰੋਂ ਇਹ ਮਨ ਬਣਾ ਕੇ ਨਿਕਲਣਾ ਕਿ ਮੈਂ ਕਿਸੇ ਦੇ ਕਹਿਣ ਤੇ ਵੋਟ ਨਹੀਂ ਪਾਉਣੀ, ਮੈਂ ਉਸ ਕੈਂਡੀਡੇਟ ਨੂੰ ਵੋਟ ਪਾਉਣੀ ਹੈ ਜਿਹਨੇ ਪਹਿਲਾਂ ਕੁਝ ਕੀਤਾ ਜੋ ਦੁਬਾਰਾ ਖੜਿਆ, ਤੇ ਫਿਰ ਉਹਨੂੰ ਵੋਟ ਪਾਓ ਨਹੀਂ ਤਾਂ ਨਕਾਰ ਦਿਓ। ਤੇ ਜੇ ਤੁਸੀਂ ਕਿਸੇ ਦੇ ਮਗਰ ਲੱਗ ਕੇ ਚਾਹ ਨਾਲ ਸਮੋਸੇ ਖਾ ਕੇ ਫਰੀ ਦੇ ਹੱਥ ਤੇ ਫੇਰ ਕੇ ਹੱਥ ਦੇ ਕੇ ਮੁੱਛਾਂ ਨੂੰ ਵੱਟਦੇ ਉਹਨੂੰ ਵੋਟ ਪਾਉਂਦੇ ਹੋ, ਫਿਰ ਲੱਭਦੇ ਬਦਲਾਅ, ਬਦਲਾਅ ਬਦਲੂ ਨੇ ਲੱਭਣਾ, ਫਿਰ ਸਮੋਸੇ ਹੀ ਲੱਭਣੇ ਆ। ਹਾਂਜੀ, ਚਟਨੀ ਨਾਲ ਫਰੀ ਹੁੰਦੀ ਹੈ, ਫਿਰ ਬਦਲਾਅ ਭੁੱਲ ਜਾਓ। ਜੇ ਬਦਲਾਅ ਲਿਆਉਣਾ ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ, ਪਰਸੋਂ ਨਹੀਂ ਤਾਂ ਨਰਸੋਂ, ਫਿਰ ਆਜ਼ਾਦਾਨਾ ਤੌਰ ਤੇ ਵੋਟ ਪਾਉਣੀ ਸਿੱਖੋ, ਆਜ਼ਾਦ ਹੋਵੋ ਆਜ਼ਾਦ। ਪਰ ਤਰਾਸਦੀ ਹੈ ਕਿ ਅਸੀਂ ਗਰੁੱਪਾਂ ਦੇ ਵਿੱਚ ਬੱਝੇ ਹੋਏ ਹਾਂ। ਬੜਾ ਸੋਹਣਾ ਸਾਡਾ ਮੁਲਕ ਸੀ, ਗਰੁੱਪਬਾਜ਼ੀ ਚੰਗੀ ਹੁੰਦੀ ਹੈ, ਮਾੜੀ ਨਹੀਂ ਹੁੰਦੀ, ਪਰ ਗਰੁੱਪਬਾਜ਼ੀ ਦੇ ਵਿੱਚ ਵੀ ਜੇਕਰ ਤੁਸੀਂ ਅੱਖਾਂ ਮੀਚ ਕੇ ਹੀ ਤੁਰੇ ਜਾਂਦੇ ਹੋ, ਤੁਹਾਨੂੰ ਇੱਕ ਬੰਦਾ ਕੈਸ਼ ਕਰ ਜਾਵੇ, ਕੁਝ ਬੰਦੇ ਛਾਤਰ ਤੁਹਾਨੂੰ ਪਿੱਛੇ ਲਾ ਕੇ ਘਰ ਤੇ ਉਹਨਾਂ ਦੀ ਭਾਵੇਂ ਪੁੱਛਣਾ ਹੋਵੇ ਤੇ ਉਹ ਕਹਿਣ ਕਿ ਇਹ ਬੱਲੇ ਬੱਲੇ ਆ ਜੀ, ਇਹਦੀ ਬੱਲੇ ਬੱਲੇ ਕਰਾਉਣੀ ਆ, ਆਪਣੀਆਂ ਮੁੱਠੀਆਂ ਗਰਮ ਕੀਤੀਆਂ ਹੋਈਆਂ ਕਰਨੀਆਂ। ਹੁਣ ਇਹ ਤੁਸੀਂ ਸੋਚਣਾ, ਤੁਸੀਂ ਵਿਚਾਰਨਾ, ਤੁਸੀਂ ਸਮਝਣਾ ਕਿ ਮੈਂ ਕਿਸੇ ਦੇ ਮਗਰ ਲਾ ਕੇ ਵੋਟ ਕਿਉਂ ਪਾਵਾਂ। ਕੈਨੇਡਾ ਦੇ ਵਿੱਚ ਸਾਨੂੰ ਇੰਡੀਅਨਸ ਨੂੰ ਵੋਟ ਪਾਉਣ ਦਾ ਹੱਕ ਬੜੀ ਮੁਸ਼ਕਲ ਦੇ ਨਾਲ, ਬੜੀ ਮੁਸ਼ਕਲ ਦੇ ਨਾਲ, ਬੜੀ ਮਿਹਨਤਾਂ ਦੇ ਨਾਲ, ਬੜੀਆਂ ਘਾਲਣਾ ਘਾਲਣ ਤੋਂ ਬਾਅਦ ਮਿਲਿਆ। ਅੱਜ ਕੱਲ ਪੁੱਛ ਲਓ ਤੁਸੀਂ, ਬੜੀ ਛੇਤੀ ਦੱਸ ਦਿੰਦੀ ਹੈ, ਤੇ ਗੂਗਲ ਬਾਬਾ ਤੇ ਮਿੰਟ ਲਾਉਂਦਾ, ਤੁਹਾਨੂੰ ਸਾਰਾ ਕੁਝ ਦੱਸ ਦੇਣਾ ਕਿ ਕਿਹੜੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਘਾਲਣਾ ਪਈਆਂ, ਕਿਹੜੇ ਕਿਹੜੇ ਮੋਰਚੇ ਲਾਉਣੇ ਪਏ, ਕਿੰਨਾ ਜਦੋ ਜਹਿਦ ਕਰਨਾ ਪਿਆ, ਫਿਰ ਜਾ ਕੇ ਤੁਹਾਨੂੰ ਸਾਨੂੰ ਵੋਟ ਪਾਉਣ ਦਾ ਹੱਕ ਮਿਲਿਆ। ਔਰਤਾਂ ਨੂੰ ਵੋਟ ਪਾਉਣ ਦਾ ਹੱਕ ਬੜੀ ਮੁਸ਼ਕਲ ਦੇ ਨਾਲ। ਇਸ ਖੂਬਸੂਰਤ ਕੈਨੇਡਾ ਦੇ ਵਿੱਚ ਵੀ ਅਸੀਂ ਹੁਣ ਇਲਾਕਾਬਾਜੀ, ਜਾਤ ਪਾਤ, ਮਜ਼ਹਬ ਤੇ ਧਰਮ ਨੂੰ ਵਿੱਚ ਲਿਆ ਕੇ ਸੁੱਟ ਦਿੱਤਾ, ਮੰਨੋ ਚਾਹੇ ਨਾ ਮੰਨੋ। ਪੁੱਤੋ, ਅਸੀਂ ਭਾਲਦੇ ਹਾਂ ਬਦਲਾਅ, ਬਦਲਾਅ ਬਦਲੋ, ਭੁੱਲ ਜਾਓ ਉਹਨਾਂ ਚਿਰ ਜਿੰਨਾ ਚਿਰ ਸਾਡੇ ਚ ਏਕਾ ਨਹੀਂ ਆਉਂਦੀ, ਬਰਕਤ ਨਹੀਂ ਆਉਂਦੀ, ਅਸੀਂ ਸਮਝਦਾਰ ਤੇ ਸੂਝਵਾਨ ਨਹੀਂ ਬਣਦੇ। ਆਜ਼ਾਦਾਨਾ ਤੌਰ ਤੇ ਵੋਟ ਪਾਉਣ ਘਰੋਂ ਨਹੀਂ ਨਿਕਲਦੇ। ਅਸੀਂ ਵੋਟ ਪਾਉਣ ਜਾਣੀ ਆ ਜੀ, ਫਲਾਣੇ ਨੇ ਕਿਹਾ ਸੀ ਯਾਰ ਚੱਲ ਪਾ ਹੀ ਆਉਂਦੇ ਹਾਂ, ਫਲਾਣਾ ਆਪਣੇ ਇਲਾਕੇ ਦਾ ਪਾ ਆਉਂਦੇ ਹਾਂ, ਕਿਉਂਕਿ ਇੱਥੇ ਸਾਡੇ ਘੱਟ ਨੇ। ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਸਾਨੂੰ ਦੇਖਦੇ ਹੋ, ਉੱਥੇ ਤਾਂ ਬੱਲੇ ਬੱਲੇ ਹੋਈ ਪਈ ਆ, ਬੱਲੇ ਬੱਲੇ ਪਈ। ਸਾਡੇ ਮਿਸੀਸਾਗਾ ਦੇ ਵਿਚ ਸਾਈਨ ਬਹੁਤ ਘੱਟ ਨੇ, ਸਾਈਨ ਵਾਰ ਬਹੁਤ ਘੱਟ ਹੈ। ਮੈਂ ਮਿਸੀਸਾਗਾ ਚ ਰਹਿੰਦਾ, ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਹੀਆਂ ਨੇ। ਐਲੀਗੇਸ਼ਨ ਇਕ ਦੂਜੇ ਦੇ ਇੱਥੇ ਵੀ ਲੱਗ ਰਹੇ ਨੇ, ਕੋਈ ਦਾਵਾ ਦੋਰਾਵਾਂ ਨਹੀਂ। ਸ਼ਬਦਾਵਲੀ ਇੱਥੇ ਵੀ ਸਾਡੇ ਜਿਹੜੇ ਕੈਂਡੀਡੇਟਸ ਨੇ ਉਨ੍ਹਾਂ ਦੀ ਕੋਈ ਚੰਗੀ ਨਹੀਂ ਹੈ, ਬਟ ਇਹ ਸਾਰੇ ਇਕੋ ਹੀ ਨੇ, ਹਮਾਮ ਦੇ ਵਿਚ ਸਾਰੇ ਨੰਗੇ ਨੇ। ਉਸ ਕੈਂਡੀਡੇਟ ਨੂੰ ਵੋਟ ਪਾਓ ਜਿਹੜਾ ਤੁਹਾਨੂੰ ਉਹੋ ਜਿਹੇ ਸਬਜ ਬਾਗ ਵਿਖਾ ਰਿਹਾ, ਵਾਅਦੇ ਕਰ ਰਿਹਾ ਕਿ ਮੈਂ ਪੂਰੇ ਕਰਾਂਗਾ। ਹਾਂ, ਉਹਦੇ ਵਾਅਦਿਆਂ ਵਿਚ ਦਮ ਵੀ ਹੈ, ਉਹ ਕਰ ਵੀ ਸਕਦਾ, ਕੈਪੇਬਿਲਿਟੀ ਹੈ, ਤੁਹਾਡੀ ਗੱਲ ਨੂੰ ਅੱਗੇ ਰੱਖਣ ਜੋਗੀ ਉਹਦੀ ਯੋਗਤਾ ਹੈ। ਸਮਝੋ, ਵਿਚਾਰੋ, ਤੇ ਜੇ ਤੁਸੀਂ ਕਿਸੇ ਦੇ ਮਗਰ ਲਾ ਕੇ ਵੋਟ ਪਾਈ, ਮੈਂ ਤਾਂ 97 ਤੋਂ ਕਹਿੰਦਾ ਆ ਰਿਹਾ, ਫਿਰ ਤੁਸੀਂ ਜੰਮੇ ਵੀ ਗੁਲਾਮ, ਮਰਨਾ ਵੀ ਗੁਲਾਮ, ਤੇ ਜਿਉਣਾ ਵੀ ਗੁਲਾਮ। ਬਾਕੀ ਸਮਝਦਾਰ ਤੁਸੀਂ ਹੋ। 26 ਅਕਤੂਬਰ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਬਦਲਾਅ ਤੁਸੀਂ ਲਿਆ ਸਕਦੇ ਹੋ। ਇਹ ਮੈਂ ਸੋਚੋ ਕਿ ਮੇਰੀ ਇੱਕ ਵੋਟ ਦੇ ਨਾਲ ਬਦਲਾਅ ਨਹੀਂ ਹੋਣਾ, ਹੋ ਸਕਦਾ ਉਹ ਤੁਹਾਡੀ ਵੋਟ ਹੀ ਹੋਵੇ ਜਿਹੜੀ ਤੁਹਾਡੇ ਕੈਂਡੀਡੇਟ ਨੂੰ ਜਿਤਾ ਦੇਵੇ, ਤੇ ਵੋਟ ਪਾਉਣ ਜ਼ਰੂਰ ਜਾਇਓ। ਸਟੂਡੀਓ ਦੇ ਨੰਬਰ ਹੈ 905-813-1320, 9081-3120। ਬਹੁਤ ਜਲਦੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਹਾਜ਼ਰ ਹੋਣਗੇ। ਖ਼ਬਰਾਂ ਦਾ ਇੱਕ ਵਿਸ਼ੇਸ਼ ਬੁਲੇਟਿਨ ਤੁਸੀਂ ਰੀਮਾ ਗੋਗਲਾਨੀ ਜੀ ਦੀ ਜ਼ਬਾਨੀ ਸੁਣਿਆ। ਮੇਰੇ ਕੋਲ ਬਹੁਤ ਸਾਰੀਆਂ ਖ਼ਬਰਾਂ ਨੇ, ਇੱਕ ਆਰਟੀਕਲ ਵੀ ਇਸ ਸਮਾਂ ਲੱਗਾ ਤਾਂ ਸਾਂਝਾ ਕਰਾਂਗਾ, ਪਰੰਤੂ ਅੱਜ ਦੀ ਇਸ ਮਹਿਫਲ ਦੇ ਵਿਚ ਸੈਕੰਡ ਵਿਸ਼ੇਸ਼ ਬੁਲੇਟਿਨ ਤੁਹਾਡੀ ਨਜ਼ਰ ਕਰਨ ਲੱਗੇ ਹਾਂ। ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੀ ਇਸ ਮਹਿਫਲ ਦੇ ਵਿਚ ਸਪਾਂਸਰ ਬਾਏ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁੱਖਾ ਕੰਗ 416-679-9999, ਜੱਗੀ ਅਕਾਊਂਟੈਂਟ ਤੋਂ ਸਾਡੇ ਵੀਰ ਸਰਦਾਰ ਗੁਰਮੀਤ ਸਿੰਘ ਜੱਗੀ, ਵੀਰ ਰਾਣਾ ਜੀ 905-677-4444। ਤੁਸੀਂ ਪ੍ਰੋਗਰਾਮ ਦੇ ਵਿਚ IPTV ਬਾਕਸ ਦੀ ਸਰਵਿਸ ਸਾਡੇ ਰਾਹੀਂ ਲੈ ਸਕਦੇ ਹੋ। 12 ਮਹੀਨਿਆਂ ਦਾ $100 ਤੇ 2 ਦਿਨ ਦਾ ਟਰਾਇਲ ਫ੍ਰੀ ਹੈ। ਨੰਬਰ ਟੂ ਕਾਲ 6475545859। ਪੀਜ਼ਾ ਲਵਰੋ, ਪੀਜ਼ਾ ਮਸ਼ੀਨ ਦੀ 2 ਫਿਲੋਸਫਰਸ ਵਾਲੀ ਟੇਲ ਮਾਈਨਰ ਰੈਨੋਵੇਸ਼ਨ ਤੋਂ ਬਾਅਦ ਖੁੱਲ ਗਈ ਹੈ। 2 ਲਾਰਜ ਪੀਜ਼ਾਜ ਵਿਦ ਫੂਡ ਟੋਪਿੰਗ ਈਚ, 2 ਡਿਪਿੰਗ ਸਾਸ ਨਾਲ $24 ਤੇ 99 ਸੈਂਟ ਦੇ ਵਿਚ ਤੁਸੀਂ ਪਿਕ ਕਰਨ ਲਈ ਕਾਲ ਕਰੋ 905-490-1222।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਆਸਟ੍ਰੇਲੀਆ ਦੇ ਵਿਚ ਪ੍ਰਵਾਸ ਨੂੰ ਲੈ ਕੇ ਸਭ ਤੋਂ ਵੱਡੀ ਕਟੌਤੀ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪਰਿਵਾਰਕ ਵੀਜ਼ਿਆਂ ਤੇ ਸਕੰਜਾ ਕੱਸਿਆ ਗਿਆ। ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਵਿਚ ਵੱਡੇ ਬਦਲਾਅ ਦਾ ਐਲਾਨ ਕਰਦਿਆਂ ਅੱਜ ਮੁੱਖ ਵਿਰੋਧੀ ਧਿਰ ਨੇ ਨੈੱਟ ਵਿਦੇਸ਼ੀ ਪ੍ਰਵਾਸ ਨੂੰ ਸਾਲਾਨਾ ਸਿਰਫ 1 ਲੱਖ ਤੱਕ ਲਿਆਉਣ ਦਾ ਟੀਚਾ ਰਖਿਆ। ਇਹ ਮੌਜੂਦਾ ਪੱਧਰ ਦਾ ਲਗਭਗ 1/3 ਹੈ। ਵਿਰੋਧੀ ਧਿਰ ਦੇ ਆਗੂ ਨੇ ਇਸ ਨੂੰ ਆਸਟ੍ਰੇਲੀਆ ਦੇ ਇਤਿਹਾਸ ਵਿਚ ਪ੍ਰਵਾਸ ਤੇ ਸਭ ਤੋਂ ਵੱਡੀ ਕਟੌਤੀ ਦਸਿਆ ਹੈ। ਉਧਰ ਓਮਾਨ ਦੇ ਕੰਨੇ ਤੇ ਹੋਰਮਸ ਜਲ ਡੁਮਰੂ ਵਿਚੋਂ ਲੰਘ ਰਹੇ ਇਕ ਵਪਾਰਕ ਜਹਾਜ਼ ਤੇ ਹੋਇਆ ਹਮਲਾ। MT-1 Peace ਤੇ ਹੋਏ ਹਮਲੇ ਚ 11 ਭਾਰਤੀ ਚਾਲਕ ਦਲ ਦੇ ਮੈਂਬਰ ਜ਼ਖਮੀ ਹੋਣ ਦੀ ਖ਼ਬਰ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਇਸ ਘਟਨਾ ਦਾ ਵੇਰਵਾ ਦਿੱਤਾ ਤੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਏ। ਓਮਾਨ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ ਉਸਨੇ ਜਹਾਜ਼ ਤੋਂ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਸਹਾਇਤਾ ਕੀਤੀ ਏ ਅਤੇ ਸਾਰੇ 5 ਨਾਗਰਿਕਾਂ ਨੂੰ ਸੁਰੱਖਿਅਤ ਕਿਨਾਰੇ ਤੇ ਲਿਆਂਦਾ ਗਿਆ। ਉਧਰ ਜਰਮਨੀ ਤੋਂ ਖ਼ਬਰ ਹੈ ਕਿ ਘਰੇਲੂ ਖੁਫੀਆ ਏਜੰਸੀ ਦੇ ਸਾਬਕਾ ਮੁਖੀ ਜਸੂਸੀ ਦੇ ਦੋਸ਼ ਦੇ ਵਿਚ ਗ੍ਰਿਫ਼ਤਾਰ ਹੋਏ ਨੇ। ਇਹ ਜਾਣਕਾਰੀ ਸੰਘੀ ਵਕੀਲ ਦੇ ਦਫ਼ਤਰ ਵੱਲੋਂ ਦਿੱਤੀ ਗਈ ਏ। ਦਫ਼ਤਰ ਦੇ ਅਨੁਸਾਰ ਅਗਸਤ ਹੈਨਨ ਨੇ ਦਸੰਬਰ 1998 ਤੋਂ ਨਵੰਬਰ 2005 ਤੱਕ ਸੰਘੀ ਖੁਫੀਆ ਏਜੰਸੀ ਜਾਂ BND ਦੇ ਮੁਖੀ ਵਜੋਂ ਸੇਵਾ ਨਿਭਾਈ। ਦਫ਼ਤਰ ਦੇ ਅਨੁਸਾਰ ਹੈਨਨ ਦੇ ਸਾਬਕਾ ਸਹਿਯੋਗੀ ਮੈਨਫ੍ਰੈਡ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਇਸ ਵਿਚ ਇਹ ਨਹੀਂ ਦਸਿਆ ਗਿਆ ਹੈ ਕਿ ਹੈਨਿੰਗ ਅਤੇ ਮੈਨਫ੍ਰੈਡ ਤੇ ਕੇਸ ਲਈ ਜਸੂਸੀ ਕਰਨ ਦਾ ਦੋਸ਼ੀ। ਉਧਰ ਕੈਨੇਡਾ ਚੋਂ $22 ਮਿਲੀਅਨ ਦਾ ਸੋਨਾ ਚੋਰੀ ਮਾਮਲਾ ਗਰਮਾਇਆ ਹੋਇਆ ਹੈ।
2: This is CJMR, the voice of the city, part of White Oaks Communications Group, your trusted local radio provider for more than 70 years.
0: ਸਿੱਧੂ ਉਹਨਾਂ ਅੰਦਰੂਨੀ ਭੇਤੀਆਂ ਦੇ ਵਿੱਚੋਂ ਇੱਕ ਸੀ। ਪਰਮਪਾਲ ਸਿੱਧੂ ਨੇ $5,000 ਤੋਂ ਵੱਧ ਦੀ ਚੋਰੀ ਅਤੇ ਅਪਰਾਧਿਕ ਸਾਜ਼ਿਸ਼ ਰਚਨ ਦੇ ਦੋਸ਼ਾਂ ਵਿਚ ਅਦਾਲਤ ਵਿਚ ਖੁਦ ਨੂੰ ਆਪਣਾ ਬੇਗੁਨਾਹ ਦਸਿਆ। ਪੈਰਿਸ ਚੋਂ ਬੱਚਿਆਂ ਦਾ ਸ਼ੋਸ਼ਣ ਕਰਾਉਣ ਵਾਲੇ ਗਰੋਹ ਚਲਾਉਣ ਦੇ ਦੋਸ਼ ਹੇਠ ਭਾਰਤੀ ਮੂਲ ਦੇ 29 ਸਾਲਾ ਰੋਹਨ ਰਾਣੇ ਤੇ ਮੁਕਦਮਾ ਸ਼ੁਰੂ ਹੋ ਗਿਆ ਹੈ। ਆਨਲਾਈਨ ਨਿਊ ਨਾਜ਼ੀ ਨੈਟਵਰਕ ਰਾਹੀਂ ਨਾਬਾਲਗ ਕੁੜੀਆਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਜਿਨਸੀ ਅਪਰਾਧਾਂ ਤੇ ਸੈਲਫ ਹਾਰਮ ਲਈ ਮਜਬੂਰ ਕਰਨ ਦੇ ਗੰਭੀਰ ਦੋਸ਼ ਹੇਠ ਇਕ ਭਾਰਤੀ ਨਾਗਰਿਕ ਖਿਲਾਫ਼ ਅੱਜ ਪੈਰਿਸ ਦੀ ਅਦਾਲਤ ਵਿਚ ਬੰਦ ਕਮਰੇ ਦੇ ਵਿਚ ਸੁਣਵਾਈ ਸ਼ੁਰੂ ਹੋਈ ਹੈ। ਉਧਰ ਦੁਨੀਆਂ ਦੇ ਨਕਸ਼ੇ ਤੋਂ ਮਿਟਾ ਦੇਵਾਂਗੇ ਕਿਨੂੰ? ਪਹਿਲਗਾਮ ਹਮਲੇ ਦਾ ਮਾਸਟਰ ਮਾਈਂਡ ਤੇ ਐਲਾਨਿਆ ਅੱਤਵਾਦੀ ਸੈਫੁੱਲਾ ਕਸੂਰੀ ਇੱਕ ਵਾਰ ਫਿਰ ਭੜਕਾਊ ਬੈਣਬਾਜੀ ਨਜ਼ਰ ਕਰਦਾ ਆਇਆ। ਉਹ ਇਜ਼ਰਾਇਲ ਵਿਰੋਧੀ ਬਿਆਨ ਦੇ ਕੇ ਲਸ਼ਕਰੇ ਤੈਬਾ ਲਈ ਸਮਰਥਨ ਜੁਟਾ ਰਿਹਾ ਹੈ। ਉਸਨੇ ਕਿਹਾ ਕਿ ਉਹ ਪਾਕਿਸਤਾਨੀ ਫੌਜ ਸਾਊਦੀ ਅਰਬ ਦੇ ਪਵਿੱਤਰ ਸਥਾਨਾਂ ਦੀ ਰੱਖਿਆ ਕਰੇਗੀ, ਜਦਕਿ ਇਜ਼ਰਾਇਲ ਨੂੰ ਦੁਨੀਆਂ ਦੇ ਨਕਸ਼ੇ ਤੋਂ ਮਿਟਾ ਦਿੱਤਾ ਜਾਵੇਗਾ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਤੁਸੀਂ ਵੌਇਸ ਆਫ ਸਿਟੀ 1320 AM ਤੇ ਜਿੱਥੇ ਇਸ ਪ੍ਰੋਗਰਾਮ ਨੂੰ ਸੁਣਦੇ ਹੋ ਉੱਥੇ ਸ਼ਾਮ ਨੂੰ 6 to 9 ਇਹ ਪ੍ਰੋਗਰਾਮ ਤੁਹਾਡੀ ਪੇਸ਼ ਕੀਤਾ ਜਾਂਦਾ। ਔਰ ਰੇਡੀਓ ਸੁਰਖਾਬ ਸੈਟਰਡੇ ਅਤੇ ਸੰਡੇ 12 ਵਜੇ ਤੋਂ ਲੈ ਕੇ 1 ਵਜੇ ਤੱਕ, ਸੰਡੇ ਵੀ 1 ਵਜੇ ਤੱਕ, ਤੇ ਸੈਟਰਡੇ 1 to 4 ਏਸ਼ੀਅਨ ਵਿਜ਼ਨ ਤੇ ਸੰਡੇ ਵੀ 1 to 4 ਏਸ਼ੀਅਨ ਵਿਜ਼ਨ ਤੁਸੀਂ ਪ੍ਰੋਗਰਾਮ ਸੁਣਦੇ ਹੋ। ਕਿਸੇ ਤਰ੍ਹਾਂ ਦੀ ਜਾਣਕਾਰੀ ਲਈ 416-303-1515 ਤੇ ਕਾਲ ਕੀਤੀ ਜਾ ਸਕਦੀ ਹੈ। ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਆਖਰ ਭਾਰਤ ਦੀ ਯਾਤਰਾ ਦੀ ਮਨਜੂਰੀ ਮਿਲ ਗਈ ਹੈ। ਏਅਰਪੋਰਟ ਤੇ ਰੋਕਣ ਤੋਂ ਬਾਅਦ ਮਾਮਲਾ ਸੁਲਝਾਇਆ ਗਿਆ। ਹੁਣ 49 ਮੈਂਬਰੀ ਜਥਾ ਤਾਸ਼ਕੰਦ ਰਸਤੇ ਰਾਹੀਂ 8 ਅਕਤੂਬਰ ਨੂੰ ਨਵੀਂ ਦਿੱਲੀ ਪਹੁੰਚੇਗਾ, ਜੋ ਭਾਰਤ ਦੇ ਪ੍ਰਮੁੱਖ ਸਿੱਖ ਧਾਰਮਿਕ ਅਸਥਾਨਾਂ ਦੇ 1 ਮਹੀਨੇ ਦੀ ਯਾਤਰਾ ਦੇ ਦੌਰੇ ਤੇ ਰਹੇਗਾ। ਉਧਰ ਗ੍ਰੇਟਰ ਨੋਇਡਾ ਐਕਸਪ੍ਰੈਸ ਵੇ ਤੇ 30 ਯਾਤਰੀਆਂ ਨੂੰ ਲੈ ਕੇ ਬਿਹਾਰ ਜਾ ਰਹੀ ਡਬਲ ਡੈਕਰ ਬੱਸ ਵਿਚ ਅਚਾਨਕ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਮਿੰਟਾਂ ਦੇ ਵਿਚ ਹੀ ਬੱਸ ਸੜ ਕੇ ਸਵਾ। ਬੱਸ ਦੇ ਅੰਦਰ ਧੂੰਆਂ ਭਰਨ ਕਾਰਨ ਯਾਤਰੀਆਂ ਨੇ ਬਿਨਾਂ ਕਿਸੇ ਸਮਾਂ ਗਵਾਏ ਖਿੜਕੀਆਂ ਅਤੇ ਦਰਵਾਜ਼ਿਆਂ ਤੋਂ ਬਾਹਰ ਛਾਲਾਂ ਮਾਰ ਕੇ ਕਿਸੇ ਤਰ੍ਹਾਂ ਆਪਣੀਆਂ ਜਾਨਾਂ ਬਚਾਈਆਂ ਨੇ। ਔਰ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ਕਤ ਤੋਂ ਬਾਅਦ ਅੱਗ ਪੂਰੀ ਤਰ੍ਹਾਂ ਕਾਬੂ ਪਾਇਆ, ਪਰ ਉਦੋਂ ਤੱਕ ਬੱਸ ਸੜ ਕੇ ਸਵਾਹ ਹੋ ਚੁੱਕੀ ਸੀ। ਰਾਜ ਸਭਾ ਦੇ ਵਿਚੋਂ ਖ਼ਬਰ ਸਵੇਰੇ ਤੁਸੀਂ ਸੁਣੀ ਸੀ ਕਿ ਹਰਦੀਪ ਪੁਰੀ ਤੇ ਸਿਮਰਤੀ ਇਰਾਨੀ ਸੂਚੀ ਚੋਂ ਬਾਹਰ। ਭਾਜਪਾ ਵੱਲੋਂ ਯੂਪੀ ਤੋਂ 8 ਉਮੀਦਵਾਰਾਂ ਦਾ ਐਲਾਨ। ਅਦਾਕਾਰ ਕੋਇਲ ਮਲਿਕ ਨੇ ਬੰਗਾਲ ਤੋਂ ਮਨਜ਼ੂਰੀ ਭਰੀ ਹੈ ਔਰ ਭਾਜਪਾ ਦੇ ਨਾਮਜ਼ਦਗੀ ਭਰੀ ਹੈ ਭਾਜਪਾ ਨੇ ਉੱਤਰ ਪ੍ਰਦੇਸ਼ ਵਿਚ ਆਗਾਮੀ ਰਾਜ ਸਭਾ ਚੋਣਾਂ ਲਈ ਜ਼ਮੀਨੀ ਪੱਧਰ ਤੇ ਸੰਗਠਨਾਤਮਕ ਆਗੂਆਂ ਨੂੰ ਉਮੀਦਵਾਰ ਵਜੋਂ ਤਰਜੀਹ ਦਿੱਤੀ ਹੈ, ਜਦੋਂ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸਾਬਕਾ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਵਰਗੇ ਪ੍ਰਮੁੱਖ ਨਾਵਾਂ ਤੋਂ ਦੂਰੀ ਬਣਾਈ ਹੈ। ਭਾਜਪਾ ਨੇ ਯੂਪੀ ਤੋਂ ਮੰਤਰੀ ਧਰਮਪਾਲ ਸਿੰਘ ਸਣੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੁਰੀ ਦਾ ਰਾਜ ਸਭਾ ਵਿਚ ਕਾਰਜਕਾਲ ਨਵੰਬਰ ਚ ਖਤਮ ਹੋ ਰਿਹਾ। 7 ਹੋਰ ਉਮੀਦਵਾਰਾਂ ਵਿਚ ਰਾਧਾਕਾਂਤ, ਓਜਾ ਪ੍ਰਕਾਸ਼ ਪਾਲ, ਵਿਦਿਆ ਸਾਗਰ ਸੋਨਕਰ, ਗੋਪੀ ਕ੍ਰਿਸ਼ਨ ਪਾਂਡੇ, ਪ੍ਰਿਯੰਕਾ ਸਿੰਘ ਰਾਵਤ, ਰਾਮ ਪ੍ਰਤਾਪ ਸਿੰਘ ਚੌਹਾਨ ਤੇ ਸ਼ਰੂਤੀ ਗੰਗਾਵਰ ਸ਼ਾਮਲ ਦੱਸੇ ਜਾ ਰਹੇ ਨੇ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਉਮੀਦਵਾਰਾਂ ਦੇ ਨਾਵਾਂ ਨੂੰ ਹਰੀ ਝੰਡੀ ਵੀ ਦੇ ਦਿੱਤੀ ਹੈ। ਖ਼ਬਰਾਂ ਦਾ ਇੱਥੇ ਲਵਾਂਗੇ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਤੁਹਾਡੇ ਲਈ ਖ਼ਬਰਾਂ ਦਾ ਇੱਕ ਹੋਰ ਵਿਸ਼ੇਸ਼ ਬੁਲੇਟਿਨ ਪੇਸ਼ ਕਰਾਂਗੇ। ਹਿੰਦੀ ਸਮਾਚਾਰ, ਫਿਰ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਹਾਜ਼ਰ ਹੋਣਗੇ। ਪ੍ਰੋਗਰਾਮ ਦਾ ਨਾਮ ਰੰਗਲਾ ਪੰਜਾਬ ਹੈ, ਪਰੰਤੂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੁਸੀਂ ਹਰ ਐਂਗਲ ਤੋਂ ਖ਼ਬਰਾਂ ਸੁਣ ਰਹੇ ਹੋ, ਸੁਣਦੇ ਦੇਖਦੇ ਜਾਣਾ ਰੰਗਲਾ ਪੰਜਾਬ। ਕਿਸੇ ਤਰ੍ਹਾਂ ਦੀ ਜਾਣਕਾਰੀ ਵਾਸਤੇ ਸਾਡੇ ਨੰਬਰ ਨੇ 416-303-1515 ਜਾਂ ਮੇਰਾ ਨੰਬਰ ਹੈ 416-716-7794-94। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
3: You're listening to CNN Toronto, Chawla News Network Toronto.
4: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
5: 10 & 410 ਤੇ 15 acres ਵਿਚ ਬਣ ਰਿਹਾ ਇਕ ਨਵਾਂ ਕਮਰਸ਼ਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰਟ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰਟ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰੈਂਪਟਨ ਕਾਲ 905-928-85 ਅਨਾਜ ਮਾਰਟ
7: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ ਲਾਲੀ ਸਵੀਟ ਐਂਡ ਰੈਸਟੋਰੈਂਟ ਆਓ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟ ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ ਗ੍ਰੇਟ ਫੂਡ ਬੈਸਟ ਸਰਵਿਸ ਲਈ ਲਾਲੀ ਸਵੀਟ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੋਸਨ ਬੁਲੇਵਾਰਡ ਬ੍ਰੈਂਪਟਨ ਕਾਲ 905-450-6464 905-450-6464
8: ਲਾਲੀ ਸਵੀਟ ਐਂਡ ਰੈਸਟੋਰੈਂਟ ਲਾਲੀ ਸਵੀਟ ਐਂਡ ਰੈਸਟੋਰੈਂਟ
9: ਕੀ ਤੁਸੀਂ ਐਲਰਜੀਜ਼ ਜੋੜਾਂ ਦਾ ਦਰਦ ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ ਕੀ ਤੁਸੀਂ ਡਾਇਬੀਟੀਜ਼ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਲੈਂਦੇ ਥੱਕ ਗਏ ਹੋ ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕੀ ਡਾਇਟ ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ ਸੀਟਸ ਲਿਮਿਟਿਡ ਨੇ ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ ਕਾਲ ਕਰੋ 6004-593-5030-604-593-5030 ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ
10: ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ ਹਾਰਡਵੁੱਡ ਲੈਮੀਨੇਟ ਵੱਖ ਵੱਖ ਤਰ੍ਹਾਂ ਦੀ ਫਲੋਰਿੰਗ ਪੋਰਸਲਿਨ ਟਾਇਲਸ ਸੈਰਾਮਿਕ ਟਾਇਲਸ ਫੌਸਟਸ ਪਲੰਬਿੰਗ ਐਕਸੈਸਰੀ ਡੋਰ ਵਿੰਡੋ ਡਰਾਈਵਾਸ ਖਿੜਕੀਆਂ ਦਰਵਾਜੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ 2657 ਡੰਡਾ ਸਟ੍ਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬ੍ਰੈਂਪਟਨ ਔਰ ਕਾਲ 9057962555 9057972555 ਇਫ ਯੂ ਨੀਡ ਯੂਰ ਹੋਮ ਫਿਕਸ ਕਾਲ ਹੋਮ ਫਿਕਸ
11: ਪੰਜਾਬੀ ਦਿਲ ਅੰਗਰੇਜ਼ੀ ਵਾਈਬ CJMR ਇਜ਼ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ
10: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਿਸ ਲਗਵਾਉਣਾ ਚਾਹੁੰਦੇ ਹੋ ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ ਨੰਬਰ 905-799-0045 9057990045 ਟਾਪ ਚੋਇਸ ਇਲੈਕਟ੍ਰੋਨਿਕਸ
12: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ
13: ਵਾਈਡ ਰੇਂਜ ਆਫ ਸਰਵਿਸਿਜ਼ ਵਿਜ਼ਡਮ ਟੂਥ ਰੂਟ ਕਨਾਲ ਡੈਂਚਰ
14: ਫਾਰ ਡੈਂਟਲ ਐਕਸਟ੍ਰੈਕਸ਼ਨ ਕਲੀਨਿੰਗ ਗਮ ਟ੍ਰੀਟਮੈਂਟ ਐਂਡ ਇੰਪਲਾਂਟ
12: SM ਸਪ੍ਰਿੰਗਡੇਲ ਡੈਂਟਲ ਸੈਂਟਰ 2260 ਬੋਵੇਟ ਡਰਾਈਵ ਈਸਟ ਬ੍ਰੈਂਪਟਨ ਬੋਵੇਟ ਜਿੰਗੂਸੀ ਡੈਂਟਲ ਸੈਂਟਰ 811 ਬੋਵੇਟ ਡਰਾਈਵ ਯੂਨਿਟ 17 ਬ੍ਰੈਂਪਟਨ ਕਾਲ 9057898266

0: listening to CNN Toronto.
1: ਸਲਮਾ ਆਗਾ ਦੀ ਆਵਾਜ਼ ਦੇ ਵਿੱਚ ਉਹਨਾਂ ਤੇ ਹੀ ਪਿਕਚਰਾਈਜ਼ ਕੀਤਾ ਹੋਇਆ ਨਿਕਾਹ ਫਿਲਮ ਦੇ ਵਿੱਚ ਤੁਸੀਂ ਇਸ ਖੂਬਸੂਰਤ ਗੀਤ ਨੂੰ ਦੇਖਿਆ ਤੇ ਸੁਣਿਆ ਤੇ ਆਨੰਦ ਮਾਣਿਆ। ਉਮੀਦ ਕਰਦੇ ਹਾਂ ਆਪ ਜੀ ਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਅਜੀਤ ਮਹਿਫਲ ਦੇ ਵਿਚ ਲਵ ਫਿਰ ਵੈਦਰ ਰਿਪੋਰਟ ਲੈ ਕੇ ਹਾਜ਼ਰ ਨੇ ਸਟੂਡੀਓ ਦੇ ਵਿਚ ਵੈਲਕਮ ਕਰਦੇ ਹਾਂ ਅੰਜੂ ਸਿੱਕਾ ਜੀ, ਸਵਾਗਤ ਹੈ।
2: ਥੈਂਕ ਯੂ ਦਿਲਬਾਗ ਜੀ, ਲਿਸਨਰਸ ਵੀਅਰਸ ਦਾ ਬਹੁਤ ਬਹੁਤ ਮੇਰੇ ਵੱਲੋਂ ਪਿਆਰ ਭੇਣੀ ਕੀ ਸਤਿ ਸ੍ਰੀ ਅਕਾਲ ਜੀ। ਵੈਦਰ ਰਿਪੋਰਟ ਸ਼ੇਅਰ ਕਰਦੀ ਹੈ। ਰਾਈਟ ਨਾਓ ਟੈਂਪਰੇਚਰ 13 ਡਿਗਰੀ ਸੈਂਟੀਗ੍ਰੇਡ, ਫੀਲਸ ਲਾਈਕ 12 ਡਿਗਰੀਜ, ਕੱਲ ਦਾ ਹਾਈਐਸਟ 21 ਰਹੇਗਾ, ਲੋਹੈਸਟ 10, ਔਰ ਕਾਫੀ ਢੇਰ ਸਾਰੇ ਕਲਾਊਡਸ ਐਂਡ ਦੈਨ ਸਨਸ਼ਾਈਨ ਹੋਵੇ।
1: ਲਓ ਫਿਰ ਪ੍ਰੋਗਰਾਮ ਦੇ ਵਿਚ ਖ਼ਬਰਾਂ ਵੀ ਹਿੰਦੀ ਸਮਾਚਾਰ ਅੰਜੂ ਜੀ ਪੇਸ਼ ਕਰਨਗੇ, ਉਸ ਤੋਂ ਬਾਅਦ ਅਕੀਦਾ ਸਾਹਿਬ ਹਾਜ਼ਰ ਹੋ ਜਾਣਗੇ। ਇਸ ਹਿੱਸੇ ਨੂੰ ਅਸ਼ੋਕ ਜਵੈਲਰ ਮਾਲਟਨ ਦੇ ਵਿਚ ਗਹਿਣੇ ਦਾ ਸ਼ਾਨਦਾਰ ਸ਼ੋਰੂਮ ਉਨ੍ਹਾਂ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਕੰਗਣ ਕੜੇ ਚੁਮਕੇ ਵਾਲੀਆਂ ਜਿਹੜਾ ਅਵਸਰ ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ ਦਾ ਨਾਮ ਅਸ਼ੋਕ ਜਵੈਲਰ, ਨੰਬਰ ਟੂ ਕਾਲ 905-671-4290। ਟਾਪ ਚੋਇਸ ਇਲੈਕਟ੍ਰੋਨਿਕਸ ਤੇ ਜਾਣ ਦਾ ਮੈਨੂੰ ਮੌਕਾ ਮਿਲਿਆ 16 ਇੰਟਰਵਲ ਡਰਾਈਵ ਤੇ। ਬਹੁਤ ਹੀ ਸ਼ਾਨਦਾਰ ਹਾਈ ਐਂਡ ਦਾ ਫਰਨੀਚਰ, ਕੁਝ ਹਟ ਕੇ ਜਿਹੜਾ ਹੈ ਇਟਾਲੀਅਨ ਮੇਡ ਫਰਨੀਚਰ ਜਿਹੜਾ ਹੈ ਤੁਹਾਨੂੰ ਮਿਲੇਗਾ 16 ਇੰਟਰਵਲ ਡਰਾਈਵ ਤੇ। ਇਸ ਤੋਂ ਇਲਾਵਾ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ, ਹਾਈ ਐਂਡ ਦੇ ਅਪਲਾਈਸਿਸ ਤੁਸੀਂ ਲੈਣੇ ਨੇ, ਫਾਈਨੈਂਸਿੰਗ ਔਨ ਦੀ ਸਪੋਟ, ਡਿਲੀਵਰੀ ਔਨ ਟਾਈਮ ਅਤੇ ਵਿਦ ਵਾਰੰਟੀ, ਹਰ ਆਈਟਮ ਜਿਹੜੀ ਹੈ ਉਹ ਵੇਚੀ ਜਾਂਦੀ ਹੈ। ਟਾਪ ਚੋਇਸ ਇਲੈਕਟ੍ਰੋਨਿਕ 16 ਇੰਟਰਵਲ ਡਰਾਈਵ ਤੇ ਤੁਸੀਂ ਪਹੁੰਚ ਸਕਦੇ ਹੋ ਐਟ ਏਅਰਪੋਰਟ ਰੋਡ। ਨੰਬਰ ਹੈ ਜੀ ਟਾਪ ਚੋਇਸ ਇਲੈਕਟ੍ਰੋਨਿਕਸ ਦਾ 905-799-0045। ਤੇ ਲਓ ਉਨ੍ਹਾਂ ਦੇ ਸਹਿਯੋਗ ਦੇ ਨਾਲ ਪੇਸ਼ ਨੇ ਮਹਿਫਲ ਨੂੰ ਅਗਾਂਹ ਤੋਰਦਿਆਂ ਹਿੰਦੀ ਸਮਾਚਾਰ, ਜਿਸ ਨੂੰ ਲੈ ਕੇ ਹਾਜ਼ਰ ਨੇ ਮੈਡਮ ਅੰਜੂ ਸਿੱਕਾ ਜੀ। ਔਰ ਪੀਜ਼ਾ ਮਸ਼ੀਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ, ਤੁਹਾਡੇ ਮਨ ਪਾਉਂਦੀਆਂ 2 ਡਿਪਿੰਗ ਸੌਸ ਦੇ ਨਾਲ $24 ਤੇ 99 ਸੈਂਟ ਦੇ ਵਿਚ ਤੁਸੀਂ ਪੀਜ਼ਾ ਪਿਕ ਕਰ ਸਕਦੇ ਹੋ। 2 ਲਾਰਜ ਪੀਜ਼ਾ, ਨੰਬਰ 905-490-1222, 905-490-1222। ਇਸ ਤੋਂ ਇਲਾਵਾ ਤੁਸੀਂ ਆਈ ਪੀ ਟੀਵੀ ਬਾਕਸ ਦੀ ਸਰਵਿਸ, ਜਿੱਥੇ ਵੀ ਸਾਨੂੰ ਸੁਣ ਦੇਖ ਰਹੇ ਹੋ ਨਾਰਥ ਅਮਰੀਕਾ ਦੇ ਵਿਚ, ਜਿਸ ਵੀ ਜਗ੍ਹਾ ਤੇ ਹੋ ਸਾਡੇ ਨਾਲ ਜੁੜਨਾ ਚਾਹੋ ਤਾਂ 12 ਮਹੀਨਿਆਂ ਦਾ ਉੱਕਾ ਪੁੱਕਾ $100 ਹੈ। ਪਹਿਲਾਂ ਤੁਹਾਡੀ ਤਸੱਲੀ ਲਈ 2 ਦਿਨ ਦਾ ਟਰਾਇਲ ਫਰੀ ਹੈ, ਘਰੇ ਬੈਠੇ ਹੀ ਤੁਸੀਂ ਸਾਡੇ ਨਾਲ ਜੁੜ ਜਾਣਾ, ਬਾਕਸ ਸਾਡੇ ਕੋਲ ਲੈ ਕੇ ਆਉਣ ਦੀ ਲੋੜ ਨਹੀਂ, ਪੇਮੈਂਟ ਵਾਇਆ ਈ ਟ੍ਰਾਂਸਫਰ ਵੀ ਤੁਸੀਂ ਕਰ ਸਕਦੇ ਹੋ। ਨੰਬਰ ਟੂ ਕਾਲ 6475545859, 647-545-5059। ਪੇਸ਼ ਨੇ ਖ਼ਬਰਾਂ ਲੈ ਕੇ ਮੈਡਮ ਅੰਜੂ ਸਿੱਕਾ ਜੀ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਸੀਜੀਵਾ 1320 ਐਮ ਫ੍ਰੀਕੁਐਂਸੀ ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ ਅਗਲਾ ਪੰਜਾਬ, ਮੈਂ ਆਪਕੇ ਹੋਸਟ ਹੈਂ ਦੋਸਤ ਅੰਜੂ ਸਿੱਕਾ। ਪੇਸ਼ੇ ਖਿਦਮਤ ਹੈ ਆਪਕੀ ਨਜ਼ਰ ਮੇਂ ਆਜ ਕੇ ਖਾਸ ਮੁੱਖ ਸਮਾਚਾਰ। ਸਬਸੇ ਪਹਿਲੇ ਅਮਰੀਕਾ ਕਾ ਵੋ ਅਭਿਯੁਕਤ ਜਿਸਪੇ ਇਲਜ਼ਾਮ ਹੈ, ਉਸਨੇ ਸੁਝਾਅ ਦਿਆ ਥਾ ਔਰ ਪੈਸੇ ਵੀ ਟ੍ਰਾਂਸਫਰ ਕੀਏ ਥੇ ਟੰਬਲਰ ਰਿਜ ਸ਼ੂਟਰ ਕੋ। ਆਈਏ ਜਾਣਤੇ ਹੈ ਉਸਕੀ ਕੁਛ ਖਾਸ ਰਿਪੋਰਟ। 30 ਈਅਰਸ, 30 ਵਰਸ਼ੀਏ ਵਾਸ਼ਿੰਗਟਨ ਸਟੇਟ ਕਾ ਰੈਜੀਡੈਂਟ, ਚਾਰਜਸ ਲਗੇ ਉਸਕੇ ਉਪਰ ਇਨ ਕਨੈਕਸ਼ਨ ਵਿਦ ਟੰਬਲਰ ਰਿਜ ਮਾਸ ਸ਼ੂਟਿੰਗ। US ਅਥਾਰਟੀ ਨੇ ਆਜ ਇਸਕੀ ਘੋਸ਼ਣਾ ਕੀ ਹੈ। ਨਿਊਜ਼ ਕਾਨਫਰੰਸ ਹੁਆ ਥਾ ਸਿਆਟਲ ਮੇਂ, ਐਕਟਿੰਗ US ਅਟਾਰਨੀ ਨੀਲ ਫਲੋਇਡ ਨੇ ਬਤਾਇਆ ਕਿ ਜੇਮਸ ਕੋਡੀ ਬ੍ਰਾਇਨ ਪੇ ਇਲਜ਼ਾਮ ਹੈ ਕਾਂਸਪਿਰੇਸੀ ਕਾ, ਮਰਡਰ ਕਰਨੇ ਕੇ ਲਿਏ ਉਨ ਵਿਅਕਤੀਓ ਕੋ ਜੋ ਕਿ ਫੋਰਨ ਕੰਟਰੀ ਸੇ ਹੈ, ਔਰ ਬ੍ਰਾਇਨ ਕੇ ਉਪਰ ਇਲਜ਼ਾਮ ਜੋ ਹੈ ਪ੍ਰੋਵਾਈਡ ਕਰਤੇ ਸਪੋਰਟ ਔਰ ਪੈਸੇ ਵੀ ਟੂ ਜੇਸੀ ਵੈਨ ਰੂਟ ਸੀਲਰ, ਜੋ ਕਿ 18 ਸਾਲ ਕੇ ਹੈ ਔਰ ਵਰਸਟ ਸ਼ੂਟਿੰਗ ਰਹੀ ਥੀ ਕੈਨੇਡੀਅਨ ਹਿਸਟਰੀ ਮੇਂ ਇਸ ਸਾਲ ਕੀ ਫੈਬਰੀ ਮੇਂ। ਆਈਏ ਜਾਣਤੇ ਹੈ ਕਿ ਕ੍ਰਿਸਟਾ ਪਾਇਕ, ਜਿਸਕੇ ਬਾਰੇ ਮੇਂ ਹਮਨੇ ਕਾਫੀ ਬਾਰ ਕਵਰੇਜ ਵੀ ਕੀ ਹੈ, ਅਮਰੀਕਾ ਕੀ ਵੋ ਵਿਅਕਤੀ ਜਿਸਕੋ 2 ਵਾਰ ਲੀਥਲ ਇੰਜੈਕਸ਼ਨ ਦੇਣੇ ਕੇ ਬਾਵਜੂਦ ਵੀ ਉਸਕੀ ਮੌਤ ਨਹੀਂ ਹੋ ਪਾਈ ਥੀ। ਅਬ ਉਨਕੇ ਅਟਾਰਨੀ ਕਾ ਕਹਿਣਾ ਹੈ ਕਿ ਵੋ ਇਸ ਵਕਤ ਹੋਸ਼ ਮੇਂ ਹੈ ਔਰ ਵੋ ਬਾਤਚੀਤ ਵੀ ਕਰ ਰਹੀ ਹੈ। ਟੈਨੇਸੀ ਮੇਂ ਉਨਕੀ ਐਗਜ਼ੀਕਿਊਸ਼ਨ ਜੋ ਥੀ ਵੋ ਨਾਕਾਮਯਾਬ ਰਹੀ ਥੀ। ਪਾਇਕਸ ਕੇ ਅਟਾਰਨੀ ਨੇ ਕਿਹਾ ਕਿ ਅਭੀ ਇਨ ਕਲੀਅਰ ਹੈ ਕਿ ਲੌਂਗ ਰਿਕਵਰੀ ਤੋਂ ਉਨਕੀ ਹੋਗੀ, ਪਰ ਆਗੇ ਚਲ ਕੇ ਇਨਕਾ ਕੇਸ ਕੈਸੇ ਹੈਂਡਲ ਹੋਗਾ ਅਭੀ ਅਨਕਲੀਅਰ ਹੈ। ਔਰ ਵਨਸ ਅਗੇਨ ਸੇਵੀਅਰ ਡੈਮੇਜ ਉਨਕੇ ਹੋਏ ਹੈ ਆਰਮਸ ਕੇ ਉਪਰ, ਉਨਕੋ ਜਹਾਂ ਪੇ ਇੰਜੈਕਸ਼ਨ ਲਗੇ ਥੇ ਵਹਾਂ ਕਾਫੀ ਜ਼ਿਆਦਾ ਉਨਕੋ ਤਕਲੀਫ ਹੈ, ਲੇਕਿਨ ਫਿਰ ਵੀ ਵੋ ਇਸ ਵਕਤ ਬਾਤਚੀਤ ਕਰ ਰਹੀ ਹੈ। ਸਰੇ ਕਾ ਇੱਕ ਪਰਿਵਾਰ ਹੈ ਜੋ ਬਹੁਤ ਨਾਖੁਸ਼ ਹੈ ਔਰ ਇਸ ਵਕਤ ਬਹੁਤ ਅਫਸੋਸ ਮਨਾ ਰਹੇ ਹੈ ਕਿ ਉਨਕੀ ਬਹੁਤ ਹੀ ਬਿਲਵਡ ਸਿਸਟਰ, ਡਾਟਰ, ਇੱਕ ਆਂਟੀ ਕੀ ਮੌਤ ਹੋ ਗਈ ਸਸਪੈਕਟਡ ਡਰੰਕ ਡਰਾਈਵਰ, ਜੋ ਕਿ ਡਰੰਕ ਥਾ ਔਰ ਡਰਾਈਵਿੰਗ ਕੀ ਕੰਡੀਸ਼ਨ ਖਰਾਬ ਹੋਣੇ ਕੀ ਵਜਹ ਸੇ ਇਸ ਔਰਤ ਕੀ ਮੌਤ ਹੋਈ ਹੈ, ਜੋ ਕਿ ਕਮਿਊਨਿਟੀ ਮੇਂ ਬਹੁਤ ਜ਼ਿਆਦਾ ਇੱਕ ਪਿਆਰ ਕੀ ਪ੍ਰਤੀਕ ਥੀ। ਏਅਰ ਕੈਨੇਡਾ ਪਲੇਨ ਜੋ ਕਿ ਟੋਰਾਂਟੋ ਸੇ ਜਾ ਰਹਾ ਥਾ ਔਰ ਕਲਿਪ ਹੋ ਗਿਆ ਡੈਲਟਾ ਜੈਟ ਸੇ ਇਨ ਲੋਸ ਐਂਜਲਸ ਮੇਂ, ਔਰ ਡਿਪਾਰਟਿੰਗ ਡੈਲਟਾ ਏਅਰਲਾਈਨਸ ਕਾ ਏਅਰ ਕੈਨੇਡਾ ਕਾ ਪਲੇਨ ਜਬ ਵਹਾਂ ਪੇ ਪਹੁੰਚਾ ਟੋਰਾਂਟੋ ਕਾ ਲੋਸ ਐਂਜਲਸ ਇੰਟਰਨੈਸ਼ਨਲ ਏਅਰਪੋਰਟ ਪਰ, ਤੋ ਯੇ ਦੁਰਘਟਨਾ ਘਟੀ ਹੈ। ਯੂ ਐਸ ਫੈਡਰੇਸ਼ਨ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਸਟੇਟਮੈਂਟ ਕੇ ਕਿ ਉਹ ਇਸ ਘਟਨਾ ਕੀ ਇਨਵੈਸਟੀਗੇਸ਼ਨ ਕਰ ਰਹੇ ਹੈ। ਓਨਟੇਰੀਓ ਰੈਫਰ ਕਰ ਰਿਹਾ ਕਾਫੀ ਜ਼ਿਆਦਾ ਚਿੰਤਾ OSAP ਪੇਮੈਂਟ ਪ੍ਰਾਈਵੇਟ ਕਰੀਅਰ ਕਾਲਜਿਸ ਟੂ OPP ਓਨਟੇਰੀਓ ਨੇ ਕਿਹਾ ਹੈ ਪ੍ਰੋਵਿੰਸ਼ੀਅਲ ਪੁਲਿਸ ਕੋ ਕਿ ਇਸ ਮਾਮਲੇ ਮੇਂ ਜ਼ਰਾ ਦੇਖੇ ਕਿ ਸਟੂਡੈਂਟਸ ਕੀ ਫਾਈਨੈਂਸ਼ੀਅਲ ਇਨਸਿਸਟੈਂਟ ਪੇਮੈਂਟ ਜੋ ਇੱਕ ਪ੍ਰਾਈਵੇਟ ਕਰੀਅਰ ਕਾਲਜ ਮੇਂ ਆਫਟਰ ਆਡੀਟਰ ਜਨਰਲ ਨੇ ਆਈਡੈਂਟੀਫਾਈ ਕੀਆ ਕਿ ਕਾਫੀ ਚਿੰਤਾਜਨਕ ਬਾਤ ਹੈ ਕਿਉਂਕਿ ਵਹਾਂ ਪਰ ਕ੍ਰਿਮੀਨਲ ਐਕਟੀਵਿਟੀਜ਼ ਹੋ ਸਕਤੀ ਹੈ ਔਰ ਇਸਤੇਮਾਲ ਪਬਲਿਕ ਮਨੀ ਕਾ ਗਲਤ ਤਰੀਕੇ ਸੇ ਵੀ ਹੋ ਸਕਤਾ ਸਰਕਾਰ ਨੇ ਇਸ ਕਾ ਇਸਕੀ ਇਨਵੈਸਟੀਗੇਸ਼ਨ ਵੀ ਚਲੇਗੀ ਦੋਸਤੇ ਕੇ ਇੱਕ ਵਿਅਕਤੀ ਕੋ ਅਰੈਸਟ ਕੀਆ ਗਿਆ ਜਬ ਇੱਕ ਕੈਂਪੇਨ ਵਾਲੰਟੀਅਰ ਮਿਸਾਗਾ ਮੇਂ ਉਸਕੋ ਧਮਕੀ ਦੀ ਗਈ ਚਾਕੂ ਕੇ ਨੋਕ ਕੇ ਉਪਰ ਜਬ ਉਹ ਇਲੈਕਸ਼ਨ ਸਾਈਨ ਇੰਸਟਾਲ ਕਰ ਰਹਾ ਥਾ ਇਹ ਘਟਨਾ ਸੋਮਵਾਰ ਕੋ ਵੀ ਥੀ ਸ਼ਾਮ ਕੋ 7:30 ਵਜੇ ਟਸਕਰ ਡਰਾਈਵ ਐਂਡ ਸ਼ਟ ਡਾਊਨ ਰੋਡ ਕੇ ਉਪਰ ਔਰ ਅਕੋਰਡਿੰਗ ਟੂ ਸਪੋਕਸ ਪਰਸਨ ਫਾਰ ਐਲਵਿਨ ਟੇਜਲੋ ਕੈਂਪੇਨ ਉਨ੍ਹਾਂ ਨੇ ਇਸ ਪੂਰੀ ਕੀ ਪੂਰੀ ਘਟਨਾ ਕੋ ਬਤਾਇਆ ਕ੍ਰਿਸ ਅਲੈਗਜ਼ੈਂਡਰ ਹੈ ਟੋਰਾਂਟੋ ਕੇ ਮੇਅਰ ਕੀ ਰੇਸ ਮੇਂ ਵਨ ਆਫ ਦਾ ਕੈਂਡੀਡੇਟ ਜੋ ਕਿ ਓਲੀਵੀਆ ਚਾਓ ਔਰ ਬ੍ਰੈਡ ਬ੍ਰੈਡਸ਼ਾਅ ਕੇ ਪਿੱਛੇ ਚੱਲ ਰਹੇ ਥਰਡ ਨੰਬਰ ਪਰ ਹੈ ਉਨ੍ਹਾਂ ਟੋਰਾਂਟੋ ਕੇ ਮੇਅਰ ਕੀ ਰੇਸ ਸੇ ਆਪਣਾ ਨਾਮ ਜੋ ਹੈ ਵੋ ਹਟਾ ਲਿਆ ਹੈ ਦੋਸਤੋ ਇੱਕ ਕੈਨੇਡੀਅਨ ਹੈ ਜੋ ਕਿ ਦਰਜਨੋ ਹੀ ਅਮਰੀਕਾ ਮੇਂ ਐਸੇ ਲੋਕ ਹੈ ਜੋ ਕਿ ਆਪਣੀ ਸਿਟੀਜ਼ਨਸ਼ਿਪ ਖੋ ਦੇਂਗੇ ਡਿਊ ਟੂ ਡੀ ਨੈਚੁਰਲਾਈਜੇਸ਼ਨ ਐਫਰਟ ਇਸ ਕੀ ਵਜ੍ਹਾ ਸੇ ਉਨਕੀ ਸਿਟੀਜ਼ਨਸ਼ਿਪ ਵੀ ਜਾਏਗੀ ਅਮੇਰੀਕਨਸ ਓਵਰ ਕ੍ਰਿਮੀਨਲ ਐਲੀਗੇਸ਼ਨ ਜਿਨਕੇ ਉਪਰ ਹੈ ਵਾਲੰਟਰੀ ਮੈਨ ਸਲੋਟਰ ਹੋ ਗਿਆ ਸੈਕਸੁਅਲ ਅਬਿਊਜ ਆਫ ਮਾਈਨਰ ਹੋ ਗਿਆ ਉਸਕੇ ਤਹਿਤ ਕਾਫੀ ਲੋਕ ਕੀ ਸਿਟੀਜ਼ਨਸ਼ਿਪ ਅਮਰੀਕਾ ਜੋ ਹੈ ਇਸ ਵਕਤ ਖਿੱਚ ਰਹਾ ਹੈ ਪ੍ਰੈਸ ਰਿਲੀਜ਼ ਮੇਂ ਸੋਮਵਾਰ ਕੋ ਯੂਐਸ ਅਟਾਰਨੀ ਜਨਰਲ ਟੋਡ ਬਲਾਂਚ ਨੇ ਬਤਾਇਆ ਕਿ ਮੂਵ ਜੋ ਹੈ ਲਾਰਜੈਸਟ ਡੀ ਨੈਚੁਰਲਾਈਜੇਸ਼ਨ ਐਫਰਟ ਹੈ ਮਾਡਰਨ ਹਿਸਟਰੀ ਮੇਂ ਯਾਨੀ ਕਿ ਕ੍ਰਿਮੀਨਲਸ ਕੋ ਬਾਹਰ ਨਿਕਾਲਾ ਜਾਏ ਔਰ ਇਸਕੇ ਸਾਥ ਹੀ ਸਾਥ ਇੱਕ ਔਰਤ ਹੈ ਜਿਸਕੋ ਕਾਫੀ ਸਿਵੀਅਰ ਇੰਜਰੀਜ਼ ਆਈ ਹੈ ਵੌਨ ਮੇਂ ਉਸਕੀ ਮੌਤ ਹੋ ਗਈ ਥੀ ਡਿਊਰਿੰਗ ਹਿਟ ਐਂਡ ਰਨ ਔਨ ਸੰਡੇ ਯੋਰਕ ਰੀਜਨ ਪੁਲਿਸ ਨੇ ਇਸ ਬਾਤ ਦਾ ਖੁਲਾਸਾ ਕੀਆ ਹੈ ਇਹ ਤਾਂ ਖਬਰੋਂ ਕਾ ਖਾਸ ਬੁਲੇਟਿਨ ਆਪ ਸਭ ਕੀ ਖਿਦਮਤ ਮੇਂ ਦੇਖ ਰਹੇ ਆਪ ਸੁਣ ਰਹੇ ਆਪ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਮੇਂ ਆਪਕੇ ਹੋਸਟ ਹੈ ਦੋਸਤ ਅੰਜੂ ਸਿੱਕਾ
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188
4: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
5: ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਰੂਆ ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ
6: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ ਪਲੀਜ਼ ਲੈਟ ਅਸ ਨੋ ਵੀ ਕੈਨ ਹੈਲਪ
5: ਸਾਨੂੰ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈਗਾ ਆ 647-793-6889

0: பேரு உழுப்புலயோ
1: பிரசிடென்ட் கன்வென்ஷன் சென்டர், பிரசிடென்ட் கன்வென்ஷன் சென்டர்.
2: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਵਾਨ. ਫਾਰ ਬੁਕਿੰਗ ਕਾਲ 416-433-9191.
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ.
3: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ.
4: 647-88-6000.
3: ਬਾਬਾ ਜੀ, ਆਹ ਕਿਹੜਾ ਮੰਤਰ ਹੈ?
4: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ.
3: ਪੱਕੀ ਗੱਲ ਬਾਬਾ ਜੀ?
4: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ.
5: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ. ਕਾਲ 647-88-6000 ਔਰ ਵਿਜ਼ਿਟ NRIMB.com.
6: ਸਿਆਣੇ ਕਹਿੰਦੇ ਨੇ, ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ.
7: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
6: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ.
8: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ.
6: ਯਾ ਅੱਜ ਹੀ ਪਹੁੰਚੋ, 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191.
9: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ.
10: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ.
9: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਲਰ ਕੋਲ. ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ, ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ.
10: ਹਾਂ, ਨਾਲੇ ਮੈਂ ਸਾੜੀ ਦੀਆਂ ਬਾਹਾਂ ਵੀ ਤਾਂ ਮੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ.
9: ਤੇ ਮੇਰੇ ਜੀਜੇ ਲਈ ਘੜੀ?
10: ਆਹੋ, ਅਸ਼ੋਕ ਜੁਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ.
9: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਲਰ, 7198 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ. ਫੋਨ ਨੰਬਰ ਹੈ 9056714290.
11: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ.
12: ਓ ਜੀ, ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ.
13: ਇਹਨਾਂ ਕੋਲ ਟੈਂਟ, ਟੇਬਲ, ਚੇਅਰ, LED ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ. ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ.
12: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ, 6477080079.
14: ਵਿਸ਼ਵਾਸ ਪ੍ਰਤੀਕ ਨਾ ਰਵੀ ਗੁਲਾਟੀ ਹੁਣ ਨਵੇਂ ਅੰਦਾਜ਼ ਵਿੱਚ ਰਵੀ ਗੁਲਾਟੀ ਲਾਅ ਆਫਿਸ ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ. ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ. ਰੀਅਲ ਇਸਟੇਟ ਕਲੋਜ਼ਿੰਗ, ਨੋਟਰਾਈਜੇਸ਼ਨ, ਐਫੀਡੈਵਿਟਸ, ਡੈਕਲੇਰੇਸ਼ਨ ਜਾਂ ਸਪਾਂਸਰਸ਼ਿਪ ਲੈਟਰਸ, ਪਾਵਰ ਆਫ ਅਟਰਨੀਜ਼, ਬੱਚਿਆਂ ਲਈ ਕੰਸੈਂਟ ਲੈਟਰਸ. ਬੈਰਿਸਟਰ ਸੋਲੀਸਿਟਰ ਨੋਟਰੀ ਪਬਲਿਕ ਰਵਿੰਦਰ ਪਾਲ ਸਿੰਘ ਗੁਲਾਟੀ, 905-232-8700, 9052328700. ਅਪਾਇੰਟਮੈਂਟ ਵਾਸਤੇ ਲੌਗਇਨ ਕਰੋ notaryhelp.ca. ਰਵੀ ਗੁਲਾਟੀ ਲਾਅ ਆਫਿਸ, ਠੀਕ ਸਲਾਹ, ਬੱਲੇ ਬੱਲੇ.
15: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ. ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ. ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ, ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ. ਨੰਬਰ 905-799-0045, 9057990045. ਟਾਪ ਚੋਇਸ ਇਲੈਕਟ੍ਰੋਨਿਕਸ. ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ. ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000. ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ.
16: ਹਰ ਘਰ ਕੀ ਇੱਕ ਡਿਮਾਂਡ ਹੋਤੀ ਹੈ ਕਿ ਉਸੇ ਔਰ ਵੀ ਖੂਬਸੂਰਤ ਬਨਾਨੇ ਕੇ ਲਈ ਇੱਕ ਸਟਾਈਲਿਸ਼ ਫਰਨੀਚਰ ਚਾਹੀਏ. ਜਬ ਤਲਾਸ਼ ਹੋ ਐਸੇ ਫਰਨੀਚਰ ਕੀ ਤੋ ਯਹਾਂ ਆਈਏ, ਸਟੀਫਨਸ ਫਰਨੀਚਰ, ਜਹਾਂ ਆਪਕੋ ਮਿਲੇਗਾ ਬਿਲਕੁਲ ਸੋਲਿਡ ਫਰਨੀਚਰ, ਚਾਹੇ ਬੈੱਡ ਸੈੱਟ ਹੋ, ਸੋਫਾ ਸੈੱਟ ਜਾਂ ਮੈਟ੍ਰੇਸਿਸ, ਐਵਰੀਥਿੰਗ ਸਿੰਸ 1992. Visit in store for much more. 2575 Steels Avenue, East Brampton. 905-790-0560. Stevens Furniture.
15: Diamond and Diamonds Personal Injury Lawyers. ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ, ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 416-557-5010 ਡਾਇਮੰਡ ਐਂਡ ਡਾਇਮੰਡਸ ਪਰਸਨਲ।

0: Mataru Welding. Wow. Moose Bumper. Deer Bumper. Diesel Tank Lock. Driller Ram. Tire Rack. Driller Repair. Aluminium Plate Bumper.
1: Call Sunny Mataru.
2: 647-4605-6355.
1: Mataru Welding. Unit 1, 98 Rutherford.
3: Mataru Welding. Mataru Welding.
4: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 647-833-5960 ਗਿੱਲ ਹਾਊਸ ਪੇਂਟਿੰਗ।

0: ਨਾ ਚਾਹੁੰਦੇ ਹੋ ਉੱਥੇ ਵੀ ਹੈ ਰੰਗਲਾ ਪੰਜਾਬ ਦਾ ਸੀਜੀਐਮਆਰ 1320 ਦਾ ਐਪ ਡਾਊਨਲੋਡ ਕਰਕੇ ਵੀ ਤੁਸੀਂ ਸਾਨੂੰ ਸੁਣ ਵੀ ਸਕਦੇ ਹੋ ਤੇ ਦੇਖ ਵੀ ਸਕਦੇ ਹੋ ਰੰਗਲਾ ਪੰਜਾਬ ਦੇ ਐਪ ਤੇ IPTV ਬਾਕਸ ਦੀ ਸਰਵਿਸ ਵੀ ਲੈ ਸਕਦੇ ਹੋ ਚਾਹੋ ਤਾਂ 12 ਮਹੀਨਿਆਂ ਦਾ ਉੱਕਾ ਪੁੱਕਾ $100 ਤੇ 2 ਦਿਨ ਦਾ ਟ੍ਰਾਇਲ ਫ੍ਰੀ IPTV ਬਾਕਸ ਤੇ ਵੀ ਇਸ ਪ੍ਰੋਗਰਾਮ ਨੂੰ ਦੇਖਿਆ ਸੁਣਿਆ ਜਾ ਸਕਦਾ ਹੈ ਅਕੀਦਾ ਸਾਹਿਬ ਨਾਲ ਕੋਸ਼ਿਸ਼ ਹੈ ਕਿ ਸਾਡੀ ਗੱਲਬਾਤ ਜਲਦੀ ਹੋ ਜਾਵੇ ਸੋ ਜਾ ਰਹੀ ਹੈ ਰਿੰਗ ਆਈ ਥਿੰਕ ਸੋ ਤੇ ਥੋੜੀ ਜੀ ਟੈਕਨੀਕਲ ਇਸ਼ੂ ਜਦੋਂ ਅਸੀਂ ਚੱਕ ਲਿਆ ਉਹਨਾਂ ਨੇ ਫਿਰ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ 9058132095813 ਵੀ ਜਦ ਤੱਕ ਇੱਕ ਸਪੋਂਸਰ ਬਾਰੇ ਤੁਹਾਨੂੰ ਦੱਸਦੇ ਨੇ ਅੰਜੂ ਜੀ ਆਈ ਗਏ ਨੇ ਕਿਦਾ ਜੀ ਚਲੋ ਕਰਦੇ ਸਵਾਗਤ ਕਿਦਾ ਸਾਹਿਬ ਵੈਲਕਮ ਸਵਾਗਤ ਜੈ ਨੂੰ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਤਾਲਕ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਾਰਿਆਂ ਸਰੋਤਾਂ ਨੂੰ ਜੀ ਸਤਿ ਸ੍ਰੀ ਅਕਾਲ ਅੰਜੂ ਜੀ
0: ਅੰਜੂ ਜੀ ਸਤਿ ਸ੍ਰੀ ਅਕਾਲ
2: ਜੀ ਸਤਿ ਸ੍ਰੀ ਅਕਾਲ ਅਕੀਦਾ ਜੀ ਸੋਰੀ ਮੈਂ ਮੇਰਾ ਹੈਡਸੈਟ ਦੀ ਵੋਲਿਊਮ ਜੀ ਸਤਿ ਸ੍ਰੀ ਅਕਾਲ ਅਕੀਦਾ ਜੀ ਹਾਂਜੀ
1: ਸਤਿ ਸ੍ਰੀ ਅਕਾਲ ਅੰਜੀ ਸਤਿ ਸ੍ਰੀ ਅਕਾਲ
0: ਜੀ ਕਿਦਾ ਸਾਹਿਬ ਕੀ ਹਾਲ ਚਾਲ ਹੈ
1: ਵਧੀਆ ਚਲੋ ਸਰ ਫਸਟ ਕਲਾਸ ਠੀਕ ਹੈ ਮਾੜਾ ਮੋਟਾ ਗਲਾ ਖਰਾਬ ਹੈ ਚਲੋ ਹੋ ਜਾਏਗਾ ਠੀਕ
0: ਗਲੇ ਮੈਂ ਖਿੱਚ ਖਿੱਚ ਵਿਕਸ ਕੀ ਗੋਲੀ ਲੋ ਕਿਉਂਕਿ ਇਸ ਵੇਲੇ ਤੁਹਾਨੂੰ ਸਵੇਰੇ ਸਵੇਰੇ ਇਹ ਕੋਈ ਨੁਸਖਾ ਹੋਰ ਨਹੀਂ ਦੱਸ ਸਕਦੇ ਇਸ ਕਰਕੇ ਇਹਦੇ ਨਾਲ ਸਾਰਾ ਚਾਂਦੀ ਸੋਨੇ ਤੇ ਹੀਰੇ ਦੀ ਖਾਨ ਤੇ ਟੈਕਸ ਚਾਂਦੀ ਸੋਨੇ ਤੇ ਹੀਰੇ ਦੀ ਖਾਨ ਤੇ ਟੈਕਸ ਬੈਠਕ ਡਿਊੜੀ ਚੁਬਾਰੇ ਦਲਾਨ ਤੇ ਟੈਕਸ ਟੈਕਸ ਲੱਗਿਆ ਦੁਕਾਨ ਤੇ ਮਕਾਨ ਤੇ ਟੈਕਸ ਬੈਠੇ ਥੜੇ ਤੇ ਲੱਗ ਗਿਆ ਭਲਵਾਨ ਦਾ ਟੈਕਸ ਅਕਲਮੰਦ ਤੇ ਨਾਲੇ ਹੈ ਨਦਾਨ ਤੇ ਟੈਕਸ ਪਾਣੀ ਪੀਣ ਤੇ ਰੋਟੀ ਖਾਣ ਤੇ ਟੈਕਸ ਆਏ ਗਏ ਮੁਸਾਫਰ ਤੇ ਮਹਿਮਾਨ ਤੇ ਟੈਕਸ ਅੰਜ਼ੀਲ ਉੱਤੇ ਟੈਕਸ ਕੁਰਾਨ ਉੱਤੇ ਟੈਕਸ ਲੱਗ ਨਾ ਜਾਏ ਦੀਨ ਤੇ ਈਮਾਨ ਤੇ ਟੈਕਸ ਇਨਸਾਨ ਤੇ ਟੈਕਸ ਹੈਵਾਨ ਤੇ ਟੈਕਸ ਦੂਣਾ ਮੋਏ ਤੇ ਜਿਉਂਦੇ ਦੀ ਜਾਨ ਤੇ ਟੈਕਸ ਟੈਕਸ ਹੀ ਟੈਕਸ ਹੈ ਇਸ ਵਾਸਤੇ ਬੋਲਦਾ ਨਹੀਂ ਦਾਮਨ ਮਤਾ ਲੱਗ ਨਾ ਜਾਏ ਮੇਰੀ ਜ਼ੁਬਾਨ ਤੇ ਟੈਕਸ ਜ਼ੁਬਾਨ ਤੇ ਟੈਕਸ ਇਹ ਟੈਕਸ ਵੇਖ ਲੋ ਅੱਜ ਦਾ ਨਹੀਂ ਹੈ ਉਸਤਾਦ ਦਾਮਨ ਸਾਹਿਬ ਦੀਆਂ ਸਤਰਾਂ ਨੇ ਤੇ ਤੁਸੀਂ ਦੇਖ ਲੋ ਭਾਈ ਟੈਕਸ ਨੇ ਹਾਂਜੀ ਕਿਹੜੇ ਕਿਹੜੇ ਜਮਾਨੇ ਤੋਂ ਰਫਤਾਰ ਫੜੀ ਹੋਈ ਹੈ ਖੈਰ 9058131320951312013 ਰਾਜੇ ਮਹਾਰਾਜੇ ਟੈਕਸੀ ਲਾ ਕੇ ਕਿਸੇ ਨੂੰ ਆਪਣਾ ਰਾਜ ਭਾਗ ਦੇ ਆਉਂਦੇ ਹੁੰਦੇ ਸੀ ਪਹਿਲਾਂ ਤੂੰ ਦੇਈ ਚੱਲੀ ਤੇ ਹੁਣ ਤੂੰ ਸੰਭਾਲ ਲਾ ਤੇ ਮੋਰ ਸਾਡੀ ਚੱਲਣੀ ਹੈ ਖੈਰ
1: 950 ਮੀਟਰ ਚੋਣ ਕਮਿਸ਼ਨ ਦੇ ਦਫ਼ਤਰ ਨੂੰ ਦੇਖੀਏ 250 ਮੀਟਰ ਦੀ ਦੂਰੀ ਤੇ ਆ ਉਹਨਾਂ ਦੀ ਮੰਗ ਸੀਗੀ ਰਾਹੁਲ ਗਾਂਧੀ ਦੀ ਕਿ ਅਸੀਂ ਮਿਲਣਾ ਚਾਹੁੰਦੇ ਆ ਗਿਆਨੇਸ਼ ਕੁਮਾਰ ਨੂੰ ਤੇ ਉਹ ਮਿਲੇ ਪਹਿਲਾਂ ਵੀ 300 ਦੇ ਕਰੀਬ ਜਿਹੜੇ ਮੈਂਬਰ ਸੀਗੇ MP ਸੀਗੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕੀਤਾ ਸੀ ਗਿਆਨੇਸ਼ ਕੁਮਾਰ ਨੂੰ ਤੇ ਇਸ ਕਰਕੇ ਅਸੀਂ ਜਿਹੜਾ ਹੈਗਾ ਉਹਨਾਂ ਦੀ ਅਸਤੀਫੇ ਦੀ ਮੰਗ ਵੀ ਕਰ ਰਹੇ ਹਾਂ ਤੇ ਉਹ ਸਾਨੂੰ ਨਹੀਂ ਮਿਲਦੇ ਪਹਿਲਾਂ ਨਹੀਂ ਮਿਲਦੇ ਕਰਕੇ ਦੇਸ਼ ਜਿਹੜਾ ਹੈਗਾ ਉਹਨਾਂ ਦੇ ਖਿਲਾਫ਼ ਖੜਾ ਹੋਇਆ ਤੇ ਵੋਟ ਚੋਰੀ ਦੇ ਵਿੱਚ ਉਹਨਾਂ ਨੇ ਮਦਦ ਕੀਤੀ ਹੈ ਭਾਜਪਾ ਦੀ ਤੇ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਕਿ ਦੇਸ਼ ਧਰੋਹ ਕੀਤਾ ਦੇਸ਼ ਦੇ ਵਿੱਚ ਕੱਲ 19 ਵਿਰੋਧੀ ਪਾਰਟੀਆਂ ਦੇ ਜਿਹੜੇ ਕਾਰਕੁਨ ਸੀਗੇ ਕੱਲ ਇੱਕ ਮੱਤ ਸੀਗੇ ਇੱਕਜੁੱਟ ਸੀਗੇ ਤੇ ਉਹਨਾਂ ਨੇ ਕੱਲ ਬਹੁਤ ਜ਼ਿਆਦਾ ਉੱਥੇ ਨਾਅਰੇਬਾਜ਼ੀ ਵੀ ਕੀਤੀ ਰਾਹੁਲ ਗਾਂਧੀ ਬੈਰੀਕੇਡ ਤੇ ਖੜ ਗਏ ਤੇ ਰਾਹੁਲ ਗਾਂਧੀ ਨੂੰ ਅਰੈਸਟ ਵੀ ਕੀਤਾ ਗਿਆ ਤੇ ਹੋਰ ਕਈ ਸਾਰੇ ਬੰਦੇ ਅਰੈਸਟ ਕੀਤੇ ਗਏ ਤੇ ਰਾਹੁਲ ਗਾਂਧੀ ਫੇਰ ਗੱਡੀ ਚੋਂ ਨਿਕਲ ਗਏ ਫੇਰ ਉਹਨਾਂ ਨੇ ਆਕਾਸ਼ਵਾਣੀ ਭਵਨ ਦੇ ਮੂਹਰੇ ਆ ਕੇ ਇੱਕ ਰੁੱਖ ਦੇ ਹੇਠਾਂ ਬੈਠ ਗਏ ਧਰਨੇ ਤੇ ਕਾਫੀ ਕੱਲ ਇਹ ਡਰਾਮਾ ਹੋਇਆ ਡਰਾਮਾ ਕਹਿ ਸਕਦੇ ਹੋ ਉਸਨੂੰ ਜਾਂ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਵੱਡਾ ਉੱਥੇ ਕੱਲ ਇਸ ਤਰ੍ਹਾਂ UP ਦੇ ਵਿੱਚ ਵੀ ਅਖਿਲੇਸ਼ ਉਹਨਾਂ ਨੇ ਬਹੁਤ ਜ਼ਿਆਦਾ ਅਗਰੈਸਿਵ ਉੱਥੇ ਵੀ ਪੁਲਿਸ ਦੀ ਧੱਕਾ ਮੁੱਕੀ ਵੀ ਕੀਤੀ ਪੁਲਿਸ ਨੇ ਹਲਕਾ ਲਾਠੀਚਾਰਜ ਵੀ ਕੀਤਾ ਇਸ ਤਰ੍ਹਾਂ ਹੋਰ ਕਈ ਥਾਵਾਂ ਤੇ ਵੀ ਹੋਇਆ ਤੇ ਦੂਜੇ ਪਾਸੇ ਕੱਲ ਸੰਬਿਤ ਪਾਤਰਾ ਹੁਣੀ ਆ ਗਏ ਚੋਣ ਕਮਿਸ਼ਨ ਦੇ ਪੱਖ ਵਿੱਚ ਉਹਨਾਂ ਨੇ ਵੀ ਕੱਲ ਕਿਹਾ ਕਹਿੰਦੇ ਵੀ ਹਾਈ ਕੋਰਟ ਨਾ ਸੁਪਰੀਮ ਕੋਰਟ ਨੇ ਦਿੱਤਾ ਸੀਗਾ ਫਾਰਮ ਨੰਬਰ 6 ਵਿੱਚ ਸੋਧ ਕਰਨ ਦਾ ਹੁਕਮ
0: ਸੰਬਿਤ ਪਾਤਰਾ ਨੇ ਬੜੀ ਦੇਰ ਕਰਤੀ ਬੋਲਣ ਲੱਗੇ

0: ਗੱਲਾਂ ਸਨ ਸੰਬਿਤ ਪਾਤਰਾ ਨੇ ਜਿਹੜੇ ਬੋਲੇ ਵੀ ਨੇ ਬੋਲੇ ਵੀ ਝੂਠ ਨੇ ਫਿਰ ਸੱਚ ਉਹ ਨੀ ਬੋਲੇ ਕਿਉਂਕਿ ਸੁਪਰੀਮ ਕੋਰਟ ਨੇ ਇੱਕ ਦਿਨ ਪਹਿਲਾਂ ਹੀ ਤਾਂ ਕਿਹਾ ਸੀਗਾ ਕਿ ਭਾਈ ਦੱਸੋ ਫਾਰਮ ਨੰਬਰ 6 ਵਿੱਚ ਸੋਧ ਕਰਨ ਦੇ ਹੁਕਮ ਦਿੱਤੇ ਕਹਿੰਦੇ ਆ ਤਾਂ ਸੰਬਿਤ ਪਾਤਰਾ ਕੱਲ ਹੀ ਕਹਿ ਰਹੇ ਨੇ ਕਿ ਸੋਧ ਕਰਨ ਦੇ ਹੁਕਮ ਦਿੱਤੇ ਨੇ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦਾ ਪੁੱਛ ਰਿਹਾ ਦਿੱਤੇ ਕਹਿੰਦੇ ਨੇ ਹੁਕਮ ਵੀ ਇਹ ਹੁਕਮ ਦੇਣ ਵਾਲਾ ਬੰਦਾ ਕੌਣ ਹੈ ਜਿਹਨੇ ਕਿ ਸੋਧ ਕਰਨ ਦਿੱਤੇ ਨੇ ਹੁਕਮ ਉਹ ਕਹਿੰਦਾ ਦਿੱਤੇ ਨੇ ਸੁਪਰੀਮ ਕੋਰਟ ਨੇ ਉਹ ਸੁਪਰੀਮ ਕੋਰਟ ਤਾਂ ਕਹਿੰਦਾ ਵੀ ਮੈਂ ਦਿੱਤੇ ਨੀ ਗਏ ਹੁਕਮ ਇਹ ਸੁਪਰੀਮ ਕੋਰਟ ਦੇ ਗੱਲ ਫਾਹਾ ਪਾ ਕੇ ਤੇ ਉਹ ਆਪਣੇ ਆਪ ਨੂੰ ਕੱਢਣਾ ਚਾਹੁੰਦੇ ਆ ਬਾਹਰ ਇਸ ਤਰੀ ਆਇਸਾ ਦੇ ਪ੍ਰਧਾਨ ਹੈਗੀ ਆ ਨੇਹਾ ਬੋਰਾ ਉਹ ਕਹਿੰਦੇ ਸਭ ਇੱਕਜੁੱਟ ਹੋ ਜਾਓ ਹੁਣ ਕਿਉਂਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਸਾਡੇ ਜਿਹੜਾ ਕਿ ਦੇਸ਼ ਦੇ ਵਿਰੁੱਧ ਹੈ ਦੇਸ਼ ਦੇ ਵਿਰੁੱਧ ਕੰਮ ਕਰ ਰਿਹਾ ਇਹ ਵੀ ਕਾਫੀ ਉਹਦਾ ਅਹਿਮ ਬਿਆਨ ਆਇਆ ਕਾਫੀ ਵੱਡੇ ਪੱਧਰ ਤੇ ਕੱਲ ਹੋਇਆ ਇੱਕ ਕੱਲ ਇੰਟਰਸਟਿੰਗ ਗੱਲ ਚਾਵਲਾ ਸਾਹਿਬ ਜਿਹੜੀ ਕਿ ਇੱਥੇ ਕਰਨੀ ਬਣਦੀ ਆ ਉਹ ਵਾਪਰੀ ਹੈ ਕਿ ਆਗਰਾ ਦੇ ਵਿੱਚ ਗਿਆਨੇਸ਼ ਕੁਮਾਰ ਦਾ ਘਰ ਹੈ ਜਿਹੜਾ ਮੁੱਖ ਉਹਦਾ ਘਰ ਹੈ ਉੱਥੇ ਤੇ 28 ਸਤੰਬਰ ਨੂੰ ਉੱਥੇ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀਗਾ ਘਰ ਤੋਂ ਬਾਹਰ ਪ੍ਰਦਰਸ਼ਨ ਕੀਤਾ ਘਰ ਦੇ ਅੰਦਰ ਨੀ ਵੜਿਆ ਕੋਈ ਘਰ ਤੋਂ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀਗਾ ਹੁਣ ਕੱਲ ਉਹਦੀ ਮਾਂ ਹੈਗੀ ਆ 76 ਸਾਲ ਦੀ ਗਿਆਨੇਸ਼ ਕੁਮਾਰ ਦੀ ਸਤਿਆਵਤੀ ਨੇ ਕੱਲ ਬੀਬੀਆਂ ਬੁਲਾਈਆਂ ਆਪਣੇ ਘਰ ਚ ਤੇ ਉੱਥੇ ਪਾਠ ਕੀਤਾ ਗਿਆ ਜਿਹੜਾ ਕਿ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ ਗੰਗਾ ਜਲ ਛਿੜਕਿਆ ਗਿਆ ਮੀਡੀਆ ਪੁੱਛਣ ਲੱਗਿਆ ਕਿ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਜੀ ਇੱਥੇ ਰਾਕਸ਼ ਬਿਰਤੀ ਦੇ ਕੁਝ ਲੋਕ ਆ ਗਏ ਸੀਗੇ ਰਾਕਸ਼ਾਂ ਦਾ ਘਰ ਚ ਵਾਸਾ ਹੋ ਗਿਆ ਸੀਗਾ ਇਸ ਕਰਕੇ ਅਸੀਂ ਘਰ ਦਾ ਸ਼ੁੱਧੀਕਰਨ ਕਰਨ ਲੱਗੇ ਹਾਂ ਤੇ ਇੱਥੇ ਰਾਕਸ਼ ਲੋਕ ਸੀਗੇ ਮਤਲਬ ਕਿ ਇਸ ਨੂੰ ਤੁਸੀਂ ਇੰਡੀਆ ਭਾਰਤ ਦੇ ਸੰਦਰਭ ਦੇ ਵਿੱਚ ਕੀ ਕਹੋਗੇ ਵੀ ਸ਼ੁੱਧੀਕਰਨ ਕੌਣ ਰਾਕਸ਼ ਕਿਹਦੇ ਤਰ੍ਹਾਂ ਰਾਕਸ਼ ਨੇ ਬਲਕਿ ਜੋ ਭਾਜਪਾ ਦਾ ਬੰਦਾ ਉਹਨੂੰ ਗਿਆਨੇਸ਼ ਕੁਮਾਰ ਦੇ ਪਰਿਵਾਰ ਨੂੰ ਗਿਆਨੇਸ਼ ਨੂੰ ਉਹ ਦੇਵੀ ਦੇਵਤੇ ਲੱਗਦੇ ਨੇ ਭਾਜਪਾ ਦੇ ਬੰਦੇ ਜਿਹੜੇ ਭਾਜਪਾ ਦੇ ਵਿਰੋਧੀ ਕੰਮ ਕਰ ਰਹੇ ਨੇ ਗਿਆਨੇਸ਼ ਕੁਮਾਰ ਨੂੰ ਸਵਾਲ ਪੁੱਛ ਰਹੇ ਨੇ ਉਹ ਰਾਕਸ਼ ਬਿਰਤੀ ਦੇ ਲੋਕ ਨੇ ਉਸੇ ਤਰ੍ਹਾਂ ਹੀ ਜਿੱਦਾਂ ਮਤਲਬ ਕਿ ਇੱਕ ਪਾਸੇ ਰਾਕਸ਼ਾਂ ਦੇ ਤੇ ਇੰਦਰ ਦੀ ਲੜਾਈ ਹੁੰਦੀ ਰਹੀ ਆ ਉਹ ਉਹਨਾਂ ਨੂੰ ਰਾਕਸ਼ ਲੱਗਦੇ ਨੇ ਤੇ ਗਿਆਨੇਸ਼ ਕੁਮਾਰ ਦੇ ਪਰਿਵਾਰ ਨੂੰ ਤੇ ਇਹ ਹੁਣ ਦੇਸ਼ ਇਹਨੂੰ ਕੀ ਸਮਝ ਰਿਹਾ ਦੇਸ਼ ਇਹਨੂੰ ਕੀ ਸੋਚ ਰਿਹਾ ਉਹ ਗੱਲ ਵੱਖਰੀ ਆ ਤੇ ਇਹ ਸ਼ੁੱਧੀਕਰਨ ਜਿਹੜਾ ਹੈਗਾ ਕਰਕੇ ਇੱਕ ਤਰ੍ਹਾਂ ਦਾ ਜਿਹੜਾ ਨੰਗਾ ਹੀ ਕਹੂੰਗਾ ਮੈਂ ਗਿਆਨੇਸ਼ ਕੁਮਾਰ ਦੇ ਪਰਿਵਾਰ ਦਾ ਬਾਹਰ ਆਇਆ ਕਿ ਭਾਜਪਾ ਦੇ ਪੱਖ ਵਿੱਚ ਕਿਸ ਤਰੀਕੇ ਨਾਲ ਭੁਗਤ ਰਹੀ ਹੈ ਪਰਿਵਾਰ ਚ
1: 9058132095813 1300 ਜਦੋਂ ਕਿਤੇ ਵੈਸੇ ਸਮਾਂ ਲੱਗਦਾ ਡਿਬੇਟ ਦੇਖੀ ਦੀ ਹੈ ਤਾਂ ਸੰਬਿਤ ਪਾਤਰਾ ਵਰਗੀਆਂ ਜਿਹੜੀਆਂ ਸ਼ਖਸੀਅਤਾਂ ਮੇਨ ਸਟ੍ਰੀਮ ਮੀਡੀਆ ਦੇ ਮੇਨ ਟਾਈਮ ਤੇ ਪ੍ਰਾਈਮ ਟਾਈਮ ਤੇ ਬਹਿ ਕੇ ਇਸ ਤਰ੍ਹਾਂ ਝੂਠ ਬੋਲਦੀਆਂ ਨੇ ਤੇ ਕਿਹੋ ਸੋਚੀ ਯਾਰ ਇਹਨਾਂ ਨੂੰ ਕੋਈ ਸ਼ਰਮ ਜਾ ਹੈ ਥੋੜੀ ਬਹੁਤੀ ਵੀ ਕੱਲ ਤੇ ਬਿਆਨ ਆਇਆ ਸੀ ਇਹ ਬਿਆਨ ਵੀ ਸ਼ਰਿਆਮ ਆ ਉਹ ਆਪ ਮੰਨ ਰਹੇ ਕਿ ਆਹ ਗਲਤੀ ਹੋਈ ਪਾਰਟੀ ਲੀਡਰ ਮੰਨ ਰਹੇ ਆ ਪਰ ਇਹ ਜਦੋਂ ਉੱਥੇ ਮਤਲਬ ਆਪਣਾ ਬੋਲ ਕੇ ਆ ਜਾਂਦੇ ਨੇ ਕਦੀ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹਨਾਂ ਦਾ ਪਰਿਵਾਰ ਦਾ ਮੈਂਬਰ ਕੋਈ ਮੋਮ ਡੈਡ ਕੋਈ ਧੀਆਂ ਪੁੱਤ ਵੀ ਤੁਸੀਂ ਕਰ ਕੀ ਰਹੇ ਹੋ
0: ਜਦੋਂ ਗਿਆਨੇਸ਼ ਕੁਮਾਰ ਦਾ ਪਰਿਵਾਰ ਹੀ ਸੋਧੀਕਰਨ ਕਰ ਰਿਹਾ ਤੇ ਸੰਬਿਤ ਪਾਤਰਾ ਦਾ ਪਰਿਵਾਰ ਕੀ ਬੋਲੂਗਾ ਚਾਵਲਾ
1: ਜੀ ਖੈਰ ਨਹੀਂ ਵੇ 9058132095813 1300 ਔਰ ਸ਼ਰੇਆਮ ਝੂਠ ਬੋਲ ਰਿਹਾ ਸੀਗਾ ਕਿ ਨਰਿੰਦਰ ਮੋਦੀ ਜੀ ਨੇ ਤੇ ਕਿਹਾ ਹੀ ਨਹੀਂ ਅਬ ਕੀ ਬਾਰ ਟਰੰਪ ਸਰਕਾਰ ਜਦੋਂ ਕਿ ਸਾਰੀ ਦੁਨੀਆਂ ਨੂੰ ਪਤਾ ਡਿਜੀਟਲ ਰਿਕਾਰਡਿੰਗ ਪਈ ਹੈ ਫਿਰ ਵੀ ਉਹ ਕਹਿ ਰਿਹਾ ਕਿ ਮੈਂ ਚੈਲੰਜ ਕਰਦਾ ਹਾਂ ਮੈਨੂੰ ਦਿਖਾਓ ਜੀ ਪਤਾ ਨਹੀਂ ਉਹ ਹੋਸਟ ਵੀ ਦੰਦਾਂ ਤੇ ਦੰਦ ਰੱਖ ਕੇ ਕਿਉਂ ਬੈਠੇ ਰਹਿੰਦੇ ਕਿ ਜੀ ਇਹ ਤਾਂ ਸਹੀ ਹੈ ਪਰ ਪਤਾ ਉਹਨਾਂ ਨੂੰ ਪੈਸੇ ਉੱਥੋਂ ਮਿਲਣੇ ਨੇ ਵੀ ਇਹ ਆਇਆ ਤੇ ਪੈਸੇ ਲੈ ਕੇ ਆਇਆ ਨਹੀਂ ਤੇ ਸਾਨੂੰ ਪੈਸੇ ਵੀ ਨਹੀਂ ਮਿਲਣੇ ਪਰ ਹੋਸਟ ਕਿੱਦਾਂ ਬੋਲੇ ਉੱਤੇ ਆਕਾ ਬੈਠਾ ਉਹਦਾ ਮਾਲਕ 9058132103 ਅੱਛਾ ਬੰਗਾਲ ਅਸਮ ਤਾਮਿਲਨਾਡੂ ਪੰਡੀਚਰੀ ਵਿੱਚ ਚੋਣਾਂ ਹੋਈਆਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ
0: ਹਾਂ ਚਾਵਲਾ ਸਾਹਿਬ ਕੱਲ ਚੋਣਾਂ ਹੋ ਗਈਆਂ 6 ਤਰੀਕ ਸੀ ਕੱਲ ਭਾਰਤੀ ਸਮੇਂ ਅਨੁਸਾਰ ਤੇ ਚੋਣਾਂ ਦੇ ਵਿੱਚ ਕਾਫੀ ਹੰਗਾਮਾ ਵੀ ਹੋਇਆ ਖੈਰ ਪੱਛਮੀ ਬੰਗਾਲ ਦੇ ਵਿੱਚ ਤਾਂ ਉੱਥੇ ਜਿਹੜਾ ਕਿ ਆਮ ਜਨਤਾ ਯੂਨੀਅਨ ਪਾਰਟੀ ਦੇ ਪ੍ਰਮੁੱਖ ਨੇ ਵਿਧਾਇਕ ਹਮਾਯੂ ਕਬੀਰ ਉਹਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਤੇ ਪੁਲਿਸ ਨੇ ਕਿਹਾ ਕਹਿੰਦੇ ਵੀ ਇਹ ਚੋਣਾਂ ਵਿੱਚ ਗੜਬੜੀ ਕਰ ਰਿਹਾ ਸੀਗਾ ਉਹਦਾ ਮੁੰਡਾ ਰੇਜ਼ੀ ਨਗਰ ਤੋਂ ਗੁਲਾਮ ਨਬੀ ਆਜ਼ਾਦ ਉਮੀਦਵਾਰ ਵੀ ਆ ਤੇ ਉਸ ਨੂੰ ਉਹ ਪਤਾ ਲੱਗਿਆ ਵੀ ਉਹ ਕਾਫੀ ਪ੍ਰਭਾਵ ਰੱਖਦਾ ਉੱਥੇ ਤੇ ਉਸ ਸੀਟ ਤੇ ਰੇਜ਼ੀ ਨਗਰ ਤੋਂ ਇਸ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਪੁਲਿਸ ਨੇ ਕਾਫੀ ਕਾਰਵਾਈ ਕੀਤੀ ਆ ਨੰਦੀਗ੍ਰਾਮ ਬਹੁਤ ਚਰਚਿਤ ਸੀਟ ਹੈ ਕਿਉਂਕਿ ਉਹ ਜਿਹੜਾ ਕਿ ਉੱਥੇ ਦੇ ਮੁੱਖ ਮੰਤਰੀ ਹੈਗੇ ਨੇ ਮਿਸਟਰ ਪ੍ਰਧਾਨ ਤੇ ਉਹਨਾਂ ਦੀ ਸੀਟ ਹੈ ਉਹ ਤੇ ਉਹ ਸੀਟ ਇਸ ਟਾਈਮ ਖਾਲੀ ਹੈ ਤੇ ਉੱਥੇ ਚੋਣ ਹੋ ਰਹੀ ਆ ਤੇ ਕਾਂਗਰਸੀ ਉਮੀਦਵਾਰ ਨੰਦੀ ਗ੍ਰਾਮ ਤੋਂ ਮਿਲਨ ਪ੍ਰਧਾਨ, ਉਸਨੇ ਦੋਸ਼ ਲਾਏ ਨੇ ਕਿ ਸ਼ਰੇਆਮ ਹੀ ਉੱਥੇ ਸਾਡੇ ਏਜੰਟ ਜਿਹੜੇ ਬਿਠਾਏ ਗਏ ਸੀ ਉਹਨਾਂ ਨੂੰ ਬਾਹਰ ਧੱਕਿਆ ਜਾ ਰਿਹਾ ਵੱਖ ਵੱਖ ਥਾਵਾਂ ਤੇ, ਤੇ ਸ਼ਰੇਆਮ ਹੀ ਉੱਥੇ ਧੱਕਾ ਕੀਤਾ ਜਾ ਰਿਹਾ, ਕੋਈ ਸੁਣਵਾਈ ਨੀ, ਕੋਈ ਗੱਲ ਨੀ ਕਰ ਰਹੀ। ਤੇ ਕੱਲ ਜਿਮਨੀ ਚੋਣ ਨੂੰ ਜਿੱਤਣ, ਕਹਿੰਦੇ ਅਜੇ ਹੁਣ ਤਾਂ ਜਿੱਤ ਕੇ ਹਟੀ ਹੈ ਭਾਜਪਾ, ਹੁਣੀ ਫੇਰ ਗਲਤ ਕੰਮ ਕਰਨ ਤੇ ਤੁਰੀ ਹੋਈ ਆ ਨੰਦੀ ਗ੍ਰਾਮ। ਇਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਸੀਟ ਬਣਦੀ ਆ, ਕਿਉਂਕਿ ਉਹ ਜਿਹੜਾ ਮੁੱਖ ਮੰਤਰੀ ਪ੍ਰਧਾਨ ਦੀ ਸੀਟ ਹੈਗੀ ਆ, ਕਿ ਮੁੱਖ ਮੰਤਰੀ ਪ੍ਰਧਾਨ ਦੀ ਨਿੱਜੀ ਸੀਟ ਹੀ ਜੇਕਰ ਹਾਰ ਜਾਂਦੀ ਆ ਭਾਜਪਾ ਤਾਂ ਪਤਾ ਲੱਗ ਜਾਏਗਾ ਕਿ ਪਹਿਲਾਂ ਵੀ ਜਿਹੜੀਆਂ ਬੰਗਾਲ ਦੇ ਵਿੱਚ ਚੋਣਾਂ ਹੋਈਆਂ ਨੇ ਪੱਛਮੀ ਬੰਗਾਲ ਦੇ ਵਿੱਚ, ਉਹਨਾਂ ਵਿੱਚ ਹੇਰਾ ਫੇਰੀ ਹੋਈ ਆ। ਤੇ ਦੂਜੀ ਗੱਲ ਹੈਗੀ ਜੀ ਤਾਮਿਲਨਾਡੂ ਵਿੱਚ, ਤਾਮਿਲਨਾਡੂ ਵਿੱਚ ਉਹਦੇ ਮੁੱਖ ਮੰਤਰੀ ਹੁੰਦਿਆਂ, ਵਿਜੇ ਥਲਪਤੀ ਦੇ ਮੁੱਖ ਮੰਤਰੀ ਹੁੰਦਿਆਂ ਪਹਿਲੀਆਂ ਚੋਣਾਂ ਨੇ ਜਿਮਣੀ ਮੁੱਖ ਮੰਤਰੀ ਦੀ ਜਿਹੜੀ ਉਹ ਵੀ ਸ਼ਾਖ ਉੱਥੇ ਦਾਅ ਤੇ ਲੱਗੀ ਹੋਈ ਆ, ਜੇਕਰ ਮੁੱਖ ਮੰਤਰੀ ਹਾਰਦੀ ਆ ਪਾਰਟੀ ਮੁੱਖ ਮੰਤਰੀ ਦੀ ਤਾਂ ਉਸ ਲਈ ਵੀ ਕਾਫੀ ਲੋਕਾਂ ਵਿੱਚ ਪ੍ਰਭਾਵ ਗਲਤ ਜਾਣਾ। ਪੁਡੂਚੇਰੀ ਵਿੱਚ ਵੀ ਚੋਣਾਂ ਹੋ ਰਹੀਆਂ ਨੇ ਤੇ ਅਸਮ ਦੇ ਵਿੱਚ ਵੀ ਚੋਣਾਂ ਹੋ ਰਹੀਆਂ ਨੇ। ਇਹਨਾਂ ਚੋਣਾਂ ਦੇ ਵਿੱਚ ਭਾਜਪਾ ਦਾ ਬਹੁਤ ਜ਼ੋਰ ਲੱਗਿਆ ਹੋਇਆ। ਵੈਸੇ ਨੰਦੀ ਗ੍ਰਾਮ ਦੇ ਵਿੱਚ ਜਿਹੜੀ ਪੱਛਮੀ ਬੰਗਾਲ ਹੈ ਉਹਦੇ ਵਿੱਚ ਭਾਜਪਾ ਦਾ ਕਾਫੀ ਹੱਥ ਭਾਰੀ ਹੈ।
1: ਅੱਗੇ ਅਗਰ ਤੁਹਾਡਾ ਕੋਈ ਕੁਐਸਚਨ ਹੈ 9058131320 ਤੇ ਦੋਸਤੋ ਤੁਸੀਂ ਡਾਇਲ ਕਰਕੇ ਸਵਾਲ ਪੁੱਛ ਸਕਦੇ ਹੋ। ਲੋਕਲ ਨੰਬਰ ਨੇ 647-910-1320, ਕੈਨੇਡਾ ਦੇ ਵਿਚ ਅਮਰੀਕਾ 641-741-1919 ਤੇ ਸੁਣਿਆ ਦੇਖਿਆ ਜਾ ਸਕਦਾ।
2: ਹਾਂਜੀ ਜੀ, ਅਗਰ ਘਰ ਦਾ ਕੋਈ ਪਾਲਤੂ ਜੀਵ ਹੋਵੇ ਨਾ ਬਹੁਤ ਹੀ ਪਿਆਰ ਹੋ ਜਾਂਦਾ ਹੈ, ਔਰ ਅਗਰ ਗੁੰਮ ਹੋ ਜਾਏ ਤਾਂ ਬਿਲਕੁਲ ਹੀ ਜਾਨ ਨਿਕਲ ਜਾਂਦੀ ਜੀ। ਯੂਪੀ ਦੇ ਕਨੌਜ ਵਿਚੋਂ ਖ਼ਬਰ ਆ ਰਹੀ ਕਿ ਗੁੰਮ ਹੋਏ ਤੋਤੇ ਨੂੰ ਲੱਭਣ ਲਈ 50,000 ਦਾ ਇਨਾਮ ਰੱਖਿਆ ਗਿਆ ਹੈ। ਇਹ ਨਿਊਜ਼ ਪੜ੍ਹ ਕੇ ਮੈਂ ਪੁੱਛੂ ਤੁਹਾਡੇ ਕੀ ਵਿਚਾਰ?
0: ਅਸਲ ਜਿਹੜਾ ਇਹ ਤੋਤਾ ਸੀ ਨਾ ਜੀ, ਵੈਸੇ ਤੋਤੇ ਦੀ ਉਮਰ ਕਾਫੀ ਹੁੰਦੀ ਹੈ, ਮਤਲਬ 14 ਸਾਲ ਪਹਿਲਾਂ ਨਾ ਜੀ,
1: ਅਫਰੀਕਨ ਗ੍ਰੇ ਆ ਜੋ ਜੀ ਕੋ ਮੇਰਿਆ ਤੇ ਚਲੋ
2: ਸਾਲ
1: ਉਹ ਇਨ੍ਹਾਂ ਕੋਲ ਜਿਹੜਾ ਉਹ ਤਾਂ ਮਤਲਬ ਬਹੁਤ ਐਕਟਿਵ, ਬੜੇ ਗਾਣੇ ਗਾਉਂਦਾ। ਤੁਸੀਂ ਕਿਤੇ ਆਓਗੇ ਤੁਹਾਨੂੰ ਸੁਣਾਵਾਂਗੇ, ਤੁਸੀਂ ਪਛਾਣ ਨਹੀਂ ਸਕਦੇ ਕਿ ਮਿਸਟਰ ਸਿੱਕਾ ਬੋਲ ਰਹੇ ਨੇ ਜਾਂ ਉਹ ਤੋਤਾ ਬੋਲ ਰਿਹਾ। ਏਡੇ ਉਹ ਮਤਲਬ ਏਡਾ ਸਮਾਰਟ ਆ, ਆਪਣੀਆਂ ਸੁਰਾਂ ਵੀ ਆਪ ਬਣਾਉਂਦਾ ਜੀ,
2: ਗਾਣੇ ਗਾਉਂਦਾ ਰਹਿੰਦਾ ਸਾਰਾ ਦਿਨ
1: ਜੀ।
0: ਅੱਛਾ ਅੱਛਾ, ਕਮਾਲ ਦੀ ਗੱਲ ਹੈ। ਉਹਨਾਂ 14 ਸਾਲ ਪਹਿਲਾਂ ਦੀ ਗੱਲ ਹੈ ਕਿ ਇਹ ਤੋਤਾ ਨਾ ਇਸ ਪਰਿਵਾਰ ਨੂੰ ਜ਼ਖਮੀ ਹਾਲਤ ਮਿਲਿਆ ਸੀਗਾ ਤੇ ਇਹਨਾਂ ਨੇ ਇਸ ਤੋਤੇ ਨੂੰ ਚੱਕਿਆ, ਡਾਕਟਰੀ ਇਲਾਜ ਕਰਾਇਆ ਤੇ ਇਲਾਜ ਕਰਾ ਕੇ ਇਹਨੂੰ ਆਪਣੇ ਕੋਲ ਰੱਖ ਲਿਆ। ਤੋਤਾ ਇੰਨਾ ਜ਼ਿਆਦਾ ਘਰ ਚ ਰਲ ਮਿਲ ਗਿਆ, ਪਿਆਰ ਹੋ ਗਿਆ ਉਹ ਤੋਤੇ ਦਾ, ਕਿ ਉਹ ਪਿੰਜਰੇ ਵਿਚ ਵੀ ਉਹਨੂੰ ਲੋੜ ਨੀ ਰੱਖਣ ਦਿੱਤੀ ਸੀਗੀ। ਪਿੰਜਰ ਤੋਂ ਬਿਨਾਂ ਹੀ ਬਾਹਰ ਉਹ ਰਹਿੰਦਾ ਸੀ ਘਰ ਦੇ ਵਿਚ,
2: ਪਿੰਜਰੇ ਵਿਚ ਨਹੀਂ ਰਹਿੰਦਾ ਸੀ।
0: ਹਾਂ, ਤੇ ਹੋਇਆ ਕੀ ਕਿ ਹਾਂ ਪਿਛਲੇ ਦਿਨ ਨਾ ਇਹਨਾਂ ਦੇ ਘਰੇ ਇੱਕ ਬਿੱਲੀ ਆ ਗਈ ਤੇ ਬਿੱਲੀ ਤੋਂ ਇਹ ਤੋਤਾ ਇੰਨਾ ਘਬਰਾ ਗਿਆ ਕਿ ਉਹ ਚਲਾ ਗਿਆ ਤੇ ਉਹ ਲੱਭਦੇ ਰਹੇ ਤੋਤੇ ਨੂੰ, ਉਹਦੀ ਨਿਸ਼ਾਨੀਆਂ, ਉਹਦੀ ਪਹਿਲਾਂ ਸੋਸ਼ਲ ਮੀਡੀਆ ਉੱਤੇ ਫੋਟੋ ਪਾਈ ਤੇ ਫਿਰ ਉਹਨਾਂ ਦੇ ਕਈ ਥਾਂ ਤੇ ਪੋਸਟਰ ਵੀ ਲਾਏ ਗਏ। ਚਾਵਲਾ ਸਾਹਿਬ, ਕਮਾਲ ਦੀ ਗੱਲ ਹੈ,
1: ਬੜੀ ਦਿਲ ਚ ਥਾਂ ਬਣਾ ਲੈਂਦੇ ਜੀ, ਵੱਖਰੀ
0: ਬਣਾ ਲੈਂਦੇ ਆ। ਤੇ 50,000 ਰੁਪਏ ਦਾ ਨਾਮ ਰੱਖਿਆ ਜੇ ਤੋਤਾ ਸਾਨੂੰ ਫੜ ਕੇ ਦੇਵੇ, ਕੋਈ 10,000 ਰੁਪਏ ਨਾਮ ਉਹਨੂੰ ਦੇਣ ਦਾ ਐਲਾਨ ਕੀਤਾ ਕਿ ਜਿਹੜਾ ਬੰਦਾ 10 ਦੇਵੇ ਸਿਰ ਤੋਤਾ ਇੱਥੇ ਫਿਰਦਾ, ਆ ਰਿਹਾ ਤੋਤਾ, 10,000 ਰੁਪਏ ਅਸੀਂ ਉਹਨੂੰ ਦੇਵਾਂਗੇ। ਤੇ ਕਾਫੀ ਮੁਹੱਬਤ ਕਰਦੇ ਸੀ ਉਹ, ਕਰਦੇ ਨੇ ਤੋਤੇ ਨੂੰ, ਤੇ ਤੋਤਾ ਜੋ ਲੱਭ ਪੈਣਾ। ਪਰ ਇਹ ਇੱਕ ਪੰਛੀਆਂ ਪ੍ਰਤੀ ਜੋ ਇਨਸਾਨ ਦਾ ਮੋਹ ਹੈ ਉਹ ਸਦੀਆਂ ਪੁਰਾਣਾ ਹੈਗਾ, ਕੋਈ ਅੱਜ ਦਾ ਨਹੀਂ। ਤੇ ਉਹ ਪੰਛੀਆਂ ਪ੍ਰਤੀ, ਜਾਨਵਰਾਂ ਪ੍ਰਤੀ ਇਨਸਾਨ ਦਾ ਮੋਹ ਬਹੁਤ ਜ਼ਿਆਦਾ ਰਿਹਾ ਤੇ ਉਹ ਇਹਦਾ ਇੱਕ ਸਬੂਤ ਇਹ ਵੀ ਹੈ ਚਾਵਲਾ ਸਾਹਿਬ, ਇੱਕ ਸਬੂਤ ਤੁਹਾਡਾ ਵੀ ਹੈਗਾ, ਤੁਸੀਂ ਵੀ ਆਪਣਾ ਪੰਛੀ ਆਪਣੇ ਘਰ ਰੱਖਿਆ ਸੀਗਾ ਤੁਹਾਡੇ, ਤੁਸੀਂ ਵੀ ਇੱਕ ਵਾਰੀ ਸੁਣਾਈ ਸੀ ਕਹਾਣੀ,
1: ਬੜੀ ਮੈਂ ਹੁਣ ਵੇਖ ਹੀ ਰਿਹਾ ਸੀ ਉਹਦੀ ਫੋਟੋ, ਜੇ ਹੋਵੇ ਤੇ ਮੈਂ ਦਿਖਾਵਾਂ। ਅੰਜੂ ਜੀ ਦੇ ਕੋਲ ਸੀਗਾ ਇੱਕ ਲਵ ਬਰਡੀ ਕਹਿ ਲੋ ਸੀ, ਹਾਂਜੀ, ਉਹਨਾਂ ਨੇ ਅੰਡੇ ਦਿੱਤੇ ਤੇ 4 ਕੁ ਬੱਚੇ ਹੋਏ, 3 ਤਾਂ ਵਿੱਚੋਂ ਚੜਾਈ ਕਰ ਗਏ ਤੇ ਇਹਨਾਂ ਦੇ ਹਸਬੈਂਡ ਨੇ ਇੱਕ ਬੱਚਾ ਮੈਨੂੰ ਦੇ ਦਿੱਤਾ ਕਿਉਂਕਿ ਮੈਨੂੰ ਸ਼ੌਂਕ ਸੀ। ਤੇ ਉਹ ਜਦੋਂ ਮੈਂ ਰੱਖਿਆ ਘਰ ਦੇ ਵਿੱਚ ਤੇ ਮੈਂ ਜੇ ਲੱਭ ਗਈ ਤਸਵੀਰ, ਹਾਂ ਮਿਲ ਹੀ ਗਈ, ਜਿਸ ਤਰ੍ਹਾਂ ਮੈਂ ਲੈ ਕੇ ਆਇਆ ਸੀਗਾ, ਮੈਂ ਆਪਣੇ ਭੇਜਦਾ ਜੀ ਥੋੜੀ ਜੀ ਜਦ ਤੱਕ ਆਪਣੇ ਟੈਕਨੀਸ਼ੀਅਨ ਨੂੰ, ਤੁਹਾਨੂੰ ਦਿਖਾਉਂਦਾ ਕਿ ਜਦੋਂ ਮੈਂ ਲੈਣ ਗਿਆ ਤੇ ਉਹ ਕਿਸ ਹਾਲਤ ਵਿੱਚ ਉੱਥੇ ਪਈ ਸੀ, ਟੀਵੀ ਦੇਖ ਰਹੇ ਹੋ, ਭਾਵਕ ਪਲ ਨੇ ਜੀ ਇਹ। ਤੇ ਜਦੋਂ ਕਿਤਾ ਸਾਹਿਬ ਉਹਨੂੰ ਮੈਂ ਪਾਲਿਆ ਨਾ, ਤੇ ਉਹਨੂੰ ਮੈਂ ਕਦੀ ਪਿੰਜਰੇ ਚ ਨਹੀਂ ਰੱਖਿਆ, ਰਾਤ ਨੂੰ ਪਿੰਜਰੇ ਚ ਜਾਣਾ ਤੇ ਉਹਨੇ ਨਾ ਜੀ, ਉਹਦਾ ਨਾਂ ਨਿੱਕੋ ਸੀ, ਤੇ ਬ੍ਰੇਕਫਾਸਟ ਵਗੈਰਾ ਸਵੇਰੇ ਉਹਦੇ ਲਈ ਇੱਕ ਸਪੈਸ਼ਲ ਅੰਡਾ ਉਬਲਦਾ ਸੀਗਾ, ਅੰਡਾ ਉਹਨੇ ਥੋੜਾ ਜਿਹਾ ਖਾਣਾ ਆਪਣੀ, ਮਤਲਬ ਉਹ ਫੋਟੋਆਂ ਵੀ ਹੈਗੀਆਂ ਨੇ ਕਿਤੇ, ਫੇਰ ਦਿਖਾਵਾਂਗੇ। ਉਹਨੇ ਮੇਰੀ ਮੋਢੇ ਤੇ ਬਹਿਣਾ ਜਾਂ ਟੇਬਲ ਤੇ ਆਉਣਾ, ਤੇ ਉਹ ਅਫਰੀਕਨ ਗ੍ਰੇ ਨੇ ਵੀ ਆਉਣਾ, ਕਦੀ ਆਪਸ ਵਿੱਚ ਉਹ ਲੜੇ ਨਹੀਂ ਸੀ, ਪਰ ਦੂਰ ਰੱਖੀਦਾ ਸੀਗਾ। ਇੱਕ ਸਾਡੇ ਕੋਲ ਛੋਟਾ ਡੌਗੀ ਸੀਗਾ, ਚਲੋ ਉਹਨਾਂ ਦਾ ਡੌਗੀ ਦਾ ਤੇ ਉਹ ਮਤਲਬ ਇੱਕ ਦੂਜੇ ਨਾਲ ਬਹੁਤਾ ਕਹਿ ਲੋ ਕਿ ਬਣਦੀ ਨਹੀਂ ਸੀਗੀ ਤੇ ਉਹਨਾਂ ਦੀ ਘਰ ਦੇ ਵਿਚ ਉੱਡਦੀ ਰਹਿੰਦੀ ਸੀਗੀ ਨਿੱਕੂ ਪਟਰਾਣੀ ਸੀ ਘਰ ਦੀ ਤੇ ਇਕ ਦਿਨ ਕੀ ਹੋਇਆ ਕਿ ਮਿਸਿਜ ਨਹੀਂ ਸੀ ਘਰ ਤੇ ਉਹ ਗਏ ਸੀ ਵੈਨਕੂਵਰ ਤੇ ਬੱਚੇ ਵੀ ਗਏ ਸੀਗੇ ਤੇ ਮੈਂ ਕੱਲਾ ਸੀ ਤੇ ਮੈਂ ਉਹਨੂੰ ਬ੍ਰੇਕਫਾਸਟ ਕੀਤਾ ਤੇ ਮੈਂ ਗਾਰਬੇਜ ਰੱਖਣ ਲੱਗਾ ਬਾਹਰ ਤੇ ਜਾਂ ਉਹਦੀ ਆਈ ਸੀ ਜਾਂ ਉਹਦਾ ਸਮਾਂ ਇੰਨਾ ਸੀ ਹਨਾ ਉਹ ਜਾ ਕੇ ਕਿਚਨ ਦੇ ਵਿਚ ਬੈਠੀ ਤੇ ਉਹ ਡੋਗੀ ਜਾ ਕੇ ਉਹਨੂੰ ਬੋਲਿਆ ਤੇ ਉੱਡ ਕੇ ਮੇਰੇ ਮੋਢੇ ਤੇ ਫੇਰ ਬਹਿਣ ਲੱਗੀ ਕਿ ਸੇਫ ਜਗ੍ਹਾ ਤੇ ਬਹਿੰਦੀ ਸੀ ਉਹ ਮੈਂ ਕੁਦਰਤੀ ਜਿਦਾਂ ਐ ਕੀਤਾ ਤੇ ਉਹ ਹਵਾ ਦੇ ਬੁੱਲੇ ਦੇ ਨਾਲ ਜਿਦਾਂ ਡਰ ਗਈ ਫੇਰ ਡੋਗੀ ਪੌਂਕਿਆ ਤੇ ਉਹ ਉੱਡ ਗਈ ਹਵਾ ਚ ਮੈਂ ਨੰਗੇ ਪੈਰੀ ਬੂਆ ਖੁੱਲਾ ਤੇ ਸੰਦੈਰ ਉਹਦੇ ਮਗਰ ਭੱਜਾ ਜੀ ਉਹ ਵਾਪਸ ਆਵੇ ਹਵਾ ਦਾ ਬੁੱਲਾ ਨੂੰ ਫੇਰ ਲੈ ਜਾਵੇ ਵਾਪਸ ਆਵੇ ਹਵਾ ਦਾ ਬੁੱਲਾ ਨੂੰ ਫੇਰ ਲੈ ਜੇ ਚਲੋ ਸਮ ਹੋ ਸਾਡੇ ਲਾਗੇ ਹਾਈਵੇ ਵਗਦਾ ਸਮ ਹੋ ਮੈਂ ਕਿਹਾ ਜੀ ਵਾਪਸ ਆਇਆ ਮੈਂ ਜੁੱਤੀ ਪਾਈ ਮੈਂ ਦੋ ਦਿਨ ਤੇ ਨਾ ਰੋਟੀ ਖਾਧੀ ਅੰਜੂ ਜੀ ਨੂੰ ਪਤਾ ਤੇ ਨਾ ਹੀ ਉਹਨੂੰ ਲੱਭਦੇ ਰਹੇ ਜੀ ਲੱਭਦੇ ਰਹੇ ਆਖਿਰ ਅਸੀਂ ਇੱਥੇ ਸਾਡੀ ਐਡਵਰਟਾਈਜਮੈਂਟ ਹੋਰ ਵੀ ਜਗਿਊਜ਼ ਵਗੈਰਾ ਚੱਲਦੀਆਂ ਨੇ ਹਾਂਜੀ ਉੱਥੇ ਪਾਈ ਅਤੇ ਕੀਤਾ ਸਾਹਿਬ ਤੁਸੀਂ ਯਕੀਨ ਕਰੋਗੇ ਕਿ ਮੈਨੂੰ ਫੋਨ ਆਉਂਦਾ ਹਾਈਵੇ ਤੇ ਸੀ ਮੈਂ ਪੈਟ ਸ਼ੋਪ ਸਰਕਾਰ ਵੱਲੋਂ ਜਿਹੜੇ ਚਲਾਏ ਜਾਂਦੇ ਤੇ ਕਹਿੰਦੇ ਵੀ ਤੁਹਾਡਾ ਕੋਈ ਜਾਨਵਰ ਗੁਆਚਾ ਉਹਨਾਂ ਨੇ ਉਹ ਐਡ ਦੇਖੀ ਮੈਂ ਕਿਹਾ ਯੈਸ ਹਨਾ ਉਹ ਕਹਿੰਦੇ ਬਈ ਮਿਲ ਗਿਆ ਤੇ ਮੇਰਾ ਦਿਲ ਕਰੇ ਮੈਂ ਹਾਈਵੇ ਤੋਂ ਯੂਟਰਨ ਮਾਰਾਂ ਪਰ ਸਾਹਮਣੇ ਮੈਂ ਐਗਜਿਟ ਲੈ ਕੇ ਜਦੋਂ ਅਸੀਂ ਪਹੁੰਚਿਆ ਤੇ ਉਹ ਮੈਨੂੰ ਕਹਿੰਦੇ ਵੀ ਪਹਿਲਾਂ ਦੱਸਦਾ ਰਾਜ ਵੀ ਤੁਸੀਂ ਟੇਕ ਇਟ ਈਜ਼ੀ ਬਈ ਸ਼ੀ ਔਰ ਹੀ ਇਜ਼ ਨੋ ਮੋਰ ਮੈਂ ਕਿਹਾ ਉਹਦਾ ਨਾਂ ਦੱਸਿਆ ਕਹਿੰਦੇ ਵੀ ਨਹੀਂ ਕਹਿੰਦੇ ਸਾਹਿਬ ਆਹ ਫੋਟੋ ਵੇਖੋ ਮੈਂ ਦਿਖਾਉਂਦਾ ਤੁਹਾਨੂੰ ਜਦੋਂ ਮੈਂ ਉੱਥੇ ਪਹੁੰਚਿਆ ਨਾ ਉਹਨੂੰ ਚਿੱਟੀ ਚਾਦਰ ਛਾਈ ਹੋਈ ਸੀ ਤੇ ਉਹਦੇ ਉੱਤੇ ਰੱਖਿਆ ਹੋਇਆ ਸੀ ਇੱਕ ਜਾਨਵਰ ਨੂੰ ਐ ਪੰਛੀ ਹੈ ਮੇਰਾ ਹਾਂਜੀ ਏਦਾਂ ਰੱਖਿਆ ਹੋਇਆ ਸੀ ਚਿੱਟਾ ਥੱਲੇ ਮਤਲਬ ਤੌਲੀਆ ਵਿਛਾਇਆ ਸੀ ਤੇ ਬਿਲਕੁਲ ਏਦਾਂ ਰੱਖਿਆ ਹੋਇਆ ਸੀਗਾ ਕੋਈ ਉਹਨੂੰ ਇੱਜ਼ਤ ਮਾਣ ਸਤਿਕਾਰ ਨਾਲ ਰੱਖਿਆ ਹੋਇਆ ਸੀਗਾ ਮੈਂ ਕਿਹਾ ਵੀ ਕਹਿੰਦੇ ਜੀ ਤੁਸੀਂ ਦੋ ਚਾਰ ਘੰਟੇ ਪਹਿਲਾਂ ਆ ਜਾਂਦੇ ਤੇ ਸ਼ਾਇਦ ਇਹ ਬਚ ਵੀ ਜਾਂਦੀ ਉਹਦਾ ਐਕਸੀਡੈਂਟ ਹੋਇਆ ਸੀ ਤੇ ਕਿਸੇ ਨੇ ਚੱਕ ਕੇ ਉਹਨੂੰ ਇਹਨਾਂ ਕੋਲ ਪਹੁੰਚਾਇਆ ਇਹਦਾ ਓਪਰੇਸ਼ਨ ਹੋਇਆ ਨਾ ਇਹਦੇ ਕੋਲ ਕੋਈ ਵੀਜ਼ਾ ਨਾ ਕੋਈ ਮਾਸਟਰ ਕਾਰਡ ਨਾ ਇਹਦੇ ਕੋਲ ਪੈਸਾ ਨਾ ਕੁਛ ਨਹੀਂ ਇਹਦਾ ਓਪਰੇਟ ਕੀਤਾ ਪਰ ਸਮਹੋ ਇਹ ਕਦੇ ਬਾਹਰ ਗਈ ਨਹੀਂ ਸੀ ਬਾਹਰ ਇਹਨੂੰ ਚੁਗਣਾ ਨਹੀਂ ਸੀ ਆਉਂਦਾ ਇਹਦੀ ਡੈਥ ਹੋ ਗਈ ਤੇ ਦੇਖ ਲਓ ਕਿ ਮੈਂ ਉਹਨਾਂ ਨੂੰ ਪੈਸੇ ਦਿੰਦਾ ਰਿਹਾ ਉਹਨਾਂ ਨੇ ਪੈਸੇ ਨਹੀਂ ਪਰ ਸਮਹੋ ਮੈਂ ਥੋੜੀ ਜਿਹੀ ਡੋਨੇਸ਼ਨ ਦੇ ਕੇ ਆਇਆ ਕਿ ਇਹ ਸਰਕਾਰ ਦੀ ਫੰਡਿੰਗ ਆ ਇੱਕ ਜਾਨਵਰ ਦਾ ਇੰਨਾ ਟੇਕ ਕੇ ਗੋਰੇ ਜਾਂ ਕਿਸੇ ਨੂੰ ਵੀ ਮਿਲੀ ਰੱਬ ਦੇ ਜੀ ਨੂੰ ਉਹਨੇ ਇੱਥੇ ਪਹੁੰਚਾਇਆ ਇਹਨੂੰ ਦੂਜੀ ਜਗ੍ਹਾ ਤੇ ਲਿਜਾਇਆ ਗਿਆ ਇਹਦਾ ਓਪਰੇਸ਼ਨ ਹੋਇਆ ਫੇਰ ਦੁਬਾਰਾ ਇੱਥੇ ਵਾਪਸ ਆਈ ਫੇਰ ਇਹਦੇ ਮਾਲਕਾਂ ਨੂੰ ਲੱਭ ਕੇ ਫੋਨ ਕੀਤਾ ਇਹ ਆ ਕੈਨੇਡਾ ਕੈਨੇਡਾ ਕਿੱਦਾਂ ਕਹਿ ਦਈਏ ਮਾੜਾ ਹਾਂਜੀ ਹਰ ਦੇਸ਼ ਦੇ ਵਿਚ ਅੱਜ ਥੋੜੀ ਬਹੁਤੀ ਅੰਜੂਜੀ ਚੱਲਦੀ ਪਈ ਆ ਤੇ ਇਹ ਆ ਜੀ ਇਹ ਇੱਕ ਜਾਨਵਰ ਦੀ ਅਸੀਂ ਵੀ ਤੁਹਾਡੇ ਨਾਲ ਆਪਣੀ ਕਈ ਵਾਰੀ ਸਾਂਝੀ ਕੀਤੀ ਤੁਹਾਨੂੰ ਉਦੋਂ ਵੀ ਦੱਸੀ ਸੀਗੀ ਵੀ ਇਹ ਤੋਤੇ ਨੂੰ 50,000 ਰੱਖਿਆ ਉਹ ਤੇ ਘਰ ਦਾ ਇੱਕ ਜੀ ਬਣ ਜਾਂਦਾ ਜੀ ਹਨਾ ਜੀ ਬਣ ਜਾਂਦਾ ਖੈਰ ਐਨੀਵੇ 9058131320 ਸਮਾਂ ਚੱਲਦਾ ਜਾ ਰਿਹਾ ਜੀ ਆਪਣੀ ਚਾਲੇ ਸਟੂਡੀਓ ਦਾ ਨੰਬਰ ਹੈ 905-800-1313 ਵੀ ਕੁਝ ਮੈਂ ਭਾਵੁਕ ਵੀ ਹੋ ਗਿਆ ਜਿਆਦਾ ਤਾਜ਼ੀਆਂ ਹੋ ਗਈਆਂ ਨੇ ਇਹਦੇ ਨਾਲ ਬੱਚੀ ਦੇ ਨਾਲ ਹਾਂਜੀ ਕੀ ਬਗਾਵਤ ਕਰਨ ਵਾਲੇ ਵਿਧਾਇਕਾਂ ਦੀ ਵੱਖਰੀ ਪਾਰਟੀ ਨੂੰ ਉਹੀ ਚੋਣ ਨਿਸ਼ਾਨ ਦਿੱਤਾ ਜਾ ਸਕਦਾ ਸੁਪਰੀਮ ਕੋਰਟ ਨੇ ਪੁੱਛਿਆ
0: ਅਸਲ ਚ ਨਾ ਜਿਹੜਾ ਕਿ ਏਕਨਾਥ ਸ਼ਿੰਦੇ ਦੀ ਪਾਰਟੀ ਬਣ ਗਈ ਨਾ ਜੀ ਸ਼ਿਵ ਸੈਨਾ ਵੱਖਰੀ ਬਣਾ ਲਈ ਉਹਨੇ ਹੁਣ ਉਧਵ ਠਾਕਰੇ ਦੇ ਵੱਖਰੀ ਤੇ ਉਹਨਾਂ ਉਹ ਚੋਣ ਕਮਿਸ਼ਨ ਨੇ ਬਗਾਵਤ ਕਰਨ ਵਾਲੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਪਾਰਟੀ ਨੂੰ ਉਹੀ ਚੋਣ ਨਿਸ਼ਾਨ ਦਿੱਤਾ ਤੀਰ ਕਮਾਨ ਜਿਹੜਾ ਚੋਣ ਨਿਸ਼ਾਨ ਉਧਵ ਠਾਕਰੇ ਦੀ ਪਾਰਟੀ ਦਾ ਜਿਹੜਾ ਮੂਲ ਚੋਣ ਨਿਸ਼ਾਨ ਸੀਗਾ ਹੁਣ ਇਹ ਤੇ ਸੁਪਰੀਮ ਕੋਰਟ ਕੱਲ ਬੜਾ ਖਫਾ ਹੋਇਆ ਕਹਿੰਦੇ ਤਾਂ ਕਮਾਲ ਦੀ ਗੱਲ ਆ ਵੀ ਤੁਸੀਂ ਇੱਕ ਬੰਦਾ ਬਾਗੀ ਹੈ ਉਹ ਪਾਰਟੀ ਤੋਂ ਬਗਾਵਤ ਕਰ ਗਿਆ ਤੇ ਉਹ ਬਾਗੀ ਬੰਦੇ ਨੂੰ ਤੁਸੀਂ ਉਹ ਪਾਰਟੀ ਦੇ ਚੋਣ ਨਿਸ਼ਾਨ ਕਿਵੇਂ ਦੇ ਸਕਦੇ ਹੋ ਉਹ ਕਹਿੰਦੇ ਜੀ ਬਹੁਮਤ ਵਾਲੇ ਬੰਦੇ ਹੋ ਗਏ ਸੀ ਕਹਿੰਦੇ ਬਹੁਮਤ ਹੋ ਜਾਣੇ ਭਾਵੇਂ ਇਹ ਤੁਸੀਂ ਦੱਸੋ ਸਵਾਲ ਦਾ ਜਵਾਬ ਦਿਓ ਮੈਨੂੰ ਵੀ ਦੇ ਸਕਦੇ ਹੋ ਇਹ ਕਾਫੀ ਕੱਲ ਭਾਵੇਂ ਕਿ ਫੈਸਲਾ ਤਾਂ ਕੋਈ ਨਹੀਂ ਸੁਣਾਇਆ ਸੁਪਰੀਮ ਕੋਰਟ ਨੇ ਪਰ ਇਹ ਸਵਾਲ ਦੇ ਉੱਪਰ ਕਾਫੀ ਉਹਨਾਂ ਨੇ ਦਿੱਤਾ ਦਬਾਅ ਦਿੱਤਾ ਪੂਰਾ ਕਿ ਜਿਹੜੇ ਬੰਦੇ ਭਾਵੇਂ ਬਹੁਮਤ ਹੋਣ ਭਾਵੇਂ ਘੱਟ ਹੋਣ ਭਾਵੇਂ ਵੱਧ ਹੋਣ ਤੇ ਉਹਨਾਂ ਬੰਦਿਆਂ ਨੂੰ ਤੁਸੀਂ ਜਿਹੜੇ ਬਗਾਵਤੀ ਕਰ ਗਏ ਆ ਉਸ ਨੂੰ ਮੂਲ ਚੋਣ ਨਿਸ਼ਾਨ ਕਿਵੇਂ ਦਿੱਤਾ ਜਾ ਸਕਦਾ ਤੇ ਬੇਸ਼ੱਕ ਇਹ ਬਹੁਤ ਵੱਡਾ ਸਵਾਲ ਆ ਭਾਰਤ ਦੇ ਵਿੱਚ ਕਿਉਂਕਿ ਭਾਜਪਾ ਨੇ ਵੱਖ ਵੱਖ ਥਾਵਾਂ ਉੱਤੇ ਜੋ ਬਗਾਵਤਾਂ ਪਾਰਟੀਆਂ ਵੱਲੋਂ ਕਰਾਈਆਂ ਨੇ ਤੇ ਚੋਣ ਕਮਿਸ਼ਨ ਨੇ ਉਹਨਾਂ ਦੀ ਪਿੱਠ ਥਾਪੜੀ ਆ ਤੇ ਉਹ ਪਾਰਟੀ ਦਾ ਚੋਣ ਨਿਸ਼ਾਨ ਵੀ ਉਹਨੂੰ ਦਿੱਤਾ ਗਿਆ ਤੇ ਜਿਵੇਂ ਕਿ ਇੱਥੇ ਵੀ ਰੌਲਾ ਪੈ ਰਿਹਾ ਕੋਰਟ ਚ ਕੇਸ ਹੈਗਾ ਪੱਛਮੀ ਬੰਗਾਲ ਦੇ ਵਿੱਚ ਵੀ ਕੋਰਟ ਚ ਕੇਸ ਚੱਲ ਰਿਹਾ ਇੱਕ ਦੋ ਥਾਵਾਂ ਤੇ ਹੋਰ ਵੀ ਕੇਸ ਚੱਲ ਰਹੇ ਨੇ ਤੇ ਇਸ ਜੇਕਰ ਇਹ ਸੁਪਰੀਮ ਕੋਰਟ ਚੋਣ ਕਮਿਸ਼ਨ ਦੇ ਖਿਲਾਫ਼ ਇਹ ਫੈਸਲਾ ਲੈ ਲੈਂਦਾ ਤਾਂ ਇਹ ਵੀ ਚੋਣ ਕਮਿਸ਼ਨ ਵਾਸਤੇ ਬਹੁਤ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
1: ਕਾਲਰ ਨੇ ਇੱਕ ਹੁਣੇ ਹੀ ਆਈ ਹੈ ਕਾਲ, ਕਾਲ ਲੈ ਲੈਣੇ ਪਹਿਲਾਂ, ਫਿਰ ਅਗਲਾ ਕੁਐਸਚਨ ਅੰਜੂ ਜੀ ਕੋ, ਫਿਰ ਮੇਰੇ ਕੋਲ ਵਾਇੰਡ ਅਪ ਕਰਦੇ ਆ। ਵੈਲਕਮ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਮਾਮੂ ਜੀ, ਕੀ ਹਾਲ ਹੈ ਜੀ? ਆਇਆਂ ਨੂੰ
3: ਬਸ ਹਾਲ ਚਾਲ ਬਹੁਤ ਵਧੀਆ ਜੀ, ਚੜ੍ਹਦੀ ਕਲਾ ਤੇ ਥੋੜਾ ਜਿਹਾ ਸਮਾਂ ਹੁਣ ਵਧਾਓ ਜੀ ਸਾਰਿਆਂ ਦਾ, ਤੇ ਕਿਉਂਕਿ ਡਿਸਕਸ਼ਨ ਬਹੁਤ ਜਿਆਦਾ ਜ਼ਰੂਰੀ ਹੋ ਗਈ, ਇੰਪੋਰਟੈਂਟ ਹੁੰਦੀ ਜਾਂਦੀ ਆ,
1: ਕਿਉਂਕਿ ਥੋੜਾ ਜਿਹਾ ਇੰਤਜ਼ਾਰ ਕਰੋ ਸਾਡਾ, ਥੋੜਾ ਜਿਹਾ ਇੰਤਜ਼ਾਰ ਕਰਨਾ ਪੈਣਾ, ਅਜੇ ਹੋਰ ਲੱਗਣਾ ਟਾਈਮ, ਵਧਾਵਾਂਗੇ ਸਮਾਂ, ਕੋਈ ਨੀ
3: ਪੂਰਾ ਕਰਾਂਗੇ ਜੀ, ਪੂਰਾ ਕਰਾਂਗੇ ਜਦੋਂ ਜੁੜੇ ਆ ਜ਼ਿੰਦਗੀ ਚ ਜੁੜੇ ਆ। ਕੀ ਨਵਾਂ ਤਾਜ਼ਾ ਕੀ ਹੋ ਰਿਹਾ ਜੀ, ਇਨ੍ਹਾਂ ਚ ਕੋਈ ਹੱਥ ਆਇਆ ਕਿ ਨਹੀਂ ਅਜੇ ਜੀ?
1: ਵੈਸੇ ਉਹ ਕੁਐਸਚਨ ਤਾਂ ਲਾਸਟ ਸੀਗਾ, CBI ਸੁਪਰੀਮ ਕੋਰਟ ਪਹੁੰਚੀ ਜਿਹੜੀ ਹੈ ਪੰਜਾਬ ਸਰਕਾਰ ਤੇ ਘਰ ਹੀ ਪਹੁੰਚ ਗਈ ਇੱਕ ਕਿਸਮ ਦੀ, ਕਿ ਭਗਵੰਤ ਮਾਨ ਸਾਹਿਬ ਕਹਿੰਦੇ ਮੈਨੂੰ ਬਦਨਾਮ ਕਰਨ ਦੀ ਕਾਰਵਾਈ ਹੈ, ਪਰ ਮਾਮਲਾ ਬਲਾਤਕਾਰ ਵਾਲਾ, 5 ਕਰੋੜ ਰਿਸ਼ਵਤ ਦੇ ਦੋਸ਼ਾਂ ਦਾ,
3: ਉਹ ਵੀ ਹੈ ਜੀ।
1: ਹਾਂਜੀ
3: ਉਹ ਫਿਰ ਗੱਲ ਇਹ ਵੀ ਜੀ ਲੱਗ ਜੂਗਾ ਜੀ,
1: ਸਾਂਡੂ ਦਾ ਰਿਸ਼ਤਾ ਬੜਾ ਵੈਸੇ ਨਾਜ਼ੁਕ ਜਿਹਾ ਹੁੰਦਾ ਤੇ ਕਹਿੰਦੇ ਬੜਾ ਅੜੀਅਲ ਜਿਹਾ ਵੀ ਹੁੰਦਾ, ਹਨਾ ਪਿਆਰਾ ਜਿਹਾ ਵੀ ਹੁੰਦਾ,
3: ਜੀ ਲੱਗ ਜੂਗਾ ਜੀ ਇਕੱਠਿਆਂ ਦਾ। ਹੁਣ ਇਹ ਦੇਖੋ,
1: ਇਹ ਤੁਸੀਂ ਕਹਿ ਸਕਦੇ ਹੋ ਜੀ, ਚਲੋ ਉਹ ਖਵਾਉਂਦੀ ਆ CIB ਜਾਂ ਨਹੀਂ ਖਵਾਉਂਦੀ ਵੱਖਰੀ ਗੱਲ ਆ, ਦੇਖਦੇ ਆ। ਧੰਨਵਾਦ, ਹੋਰ ਰੱਖੋ ਤੁਸੀਂ, ਕੀਤਾ ਸਾਹਿਬ ਨੂੰ ਕਰ ਲਈਆ, ਕੀਤਾ ਸਾਹਿਬ ਆਜੋ।
0: ਹਾਂ ਚਲੋ ਸਾਹਿਬ, ਅਸਲ ਚ ਠੀਕ ਗੱਲ ਮਾਮੂ ਜੀ, ਗੱਲ ਜਿਹੜੇ ਕਹਿ ਰਹੇ ਨੇ ਵੀ ਹਾਂ ਜੀ ਲੱਗ ਜਾਣਾ, ਅੱਛੀ ਗੱਲ ਹੈ। ਤੇ CBI ਨੇ ਕੱਲ ਕਾਫੀ ਉੱਥੇ ਗਏ ਵੀ, ਕੈਂਪ ਆਫਿਸ ਵੀ ਗਈ ਆ CBI, ਉੱਥੇ ਛਾਪਾਮਾਰੀ ਵੀ ਕੀਤੀ ਆ, ਤੇ ਮੋਹਾਲੀ ਦਫ਼ਤਰ ਵਿਚ ਵੀ ਗਈ ਆ, ਸੰਗਰੂਰ ਵੀ ਗਈ ਆ ਕੱਲ CBI, ਜਿਹੜਾ ਕਿ ਮੁੱਖ ਮੰਤਰੀ ਦੇ ਵੱਖ ਵੱਖ ਥਾਵਾਂ ਤੇ ਟਿਕਾਣੇ ਤੇ ਮਾਰੀ ਆ। ਤੇ ਗੱਲ ਇਹ ਵੀ ਆ ਕਿ ਉੱਥੇ ਦਾ ਜਿਹੜਾ ਕਿ ਉਹਨਾਂ ਦਾ ਜਿਹੜਾ ਸੈਕਟਰੀ ਹੈ, ਉਸਦੇ ਖਿਲਾਫ਼ ਵੀ ਕਾਰਵਾਈ ਕਰਨ ਵਾਸਤੇ ਆਰਡਰ ਹੋਏ ਨੇ, ਉਹਦੇ ਖਿਲਾਫ਼ ਵੀ ਕਾਰਵਾਈ ਹੋਣੀ ਆ, ਜਿਹੜਾ ਕਿ ਕੈਂਪ ਆਫਿਸ ਵਿਚ ਰਹਿੰਦਾ ਸੀਗਾ। ਤੇ ਨਾਲ ਦੀ ਨਾਲ ਇਹ ਵੀ ਤਲਬ ਕੀਤਾ ਗਿਆ ਸਾਂਡੂ ਅਮਰਪ੍ਰੀਤ ਸਿੰਘ ਨੂੰ, ਗਰੇਵਾਲ ਸਾਹਿਬ ਨੂੰ, 5 ਕਰੋੜ ਦੀ ਰਿਸ਼ਵਤ ਦੇ ਮਾਮਲੇ ਵਿਚ ਵੀ ਕੀਤਾ ਗਿਆ। ਬੜੀ ਕਾਹਲੀ ਕੀਤੀ ਕੱਲ CBI ਨੇ ਯਕਦਮ ਹੀ, ਵੈਸੇ ਤਾਂ ਬਹੁਤ ਸਾਰੇ ਕੇਸ CBI ਕੋਲੇ ਜਾਂਦੇ ਆ ਤੇ ਲੇਟ ਕਰ ਦਿੰਦੀ ਆ ਕਈ ਗੱਲਾਂ ਨੂੰ, CBI ਹੌਲੀ ਹੌਲੀ ਕਰਕੇ ਸਬੂਤ ਲੱਭਦੀ ਆ, ਫਿਰ ਜਾਂਦੀ ਆ, ਫਿਰ ਕਾਰਵਾਈ ਕਰਦੀ ਆ, ਤੇ ਏਦਾਂ ਹੁੰਦਾ। ਚਾਵਲਾ ਸਾਹਿਬ, ਇੱਕ ਨਾ ਮੇਰੇ ਯਾਦ ਆਈ ਗੱਲ, ਅਮਿਤ ਸ਼ਾਹ ਦਾ ਮੁੰਡਾ ਹੈਗਾ ਜੈ ਸ਼ਾਹ, ਜੈ ਸ਼ਾਹ ਦੇ ਨਾ 2014-15 ਦੇ ਵਿਚ ਉਹਦੀ ਆਮਦਨ ਦੀ ਜਿਹੜੀ ਆਮਦਨ ਸੀਗੀ 50,000 ਰੁਪਏ।
4: This is CJMR, the voice of the city, part of White Oaks Communications Group, your trusted local radio provider for more than 70 years.
1: ਜੇ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਬਦਲੂਗੀ ਤੇ ਉਹਦਾ 80 ਕਰੋੜ ਦਾ ਲੇਖਾ ਜੋਖਾ ਨਹੀਂ ਹੋਊਗਾ?
0: ਮੈਂ ਤੁਹਾਨੂੰ ਦੱਸ ਰਿਹਾ, ਥੋੜੀ ਜਿਹੀ ਗੱਲ ਸੁਣ ਲਓ ਚਾਵਲਾ ਸਾਹਿਬ। 80 ਕਰੋੜ 50 ਲੱਖ ਦੀ ਹੋਗੀ, ਵੱਧਦੀ ਵੱਧਦੀ ਉਹ ਜਿਹੜੀ ਹੈਗੀ ਆ ਉਹ 109 ਕਰੋੜ ਹੋਗੀ, 109 16,100 ਗੁਣਾ ਵਾਧਾ ਹੋਇਆ, 16,100। ਮੈਂ ਨੀ ਕਹਿੰਦਾ, ਇਹ ਰਿਪੋਰਟਾਂ ਕਹਿ ਰਹੇ ਨੇ ਚਾਵਲਾ ਸਾਹਿਬ, ਤੇ ਅਮਿਤ ਸ਼ਾਹ ਦੇ ਮੁੰਡੇ ਦਾ। ਤੇ ਇਹ ਚਲੋ, ਇਹ ਤਾਂ ਗੱਲ ਅਮਿਤ ਸ਼ਾਹ ਦਾ ਮੁੰਡਾ ਹੋ ਗਿਆ। ਨਿਤਿਨ ਗਡਕਰੀ ਹੈ ਜਿਹਦਾ ਬਹੁਤ ਚਰਚਿਤ ਆ, ਉਹਦਾ ਮੁੰਡਾ ਹੈ ਨਿਖਿਲ ਗਡਕਰੀ, ਉਹਦੀ ਕਿੰਨੀ 14-15 ਦੇ ਵਿਚ 2,58,00,000 ਰੁਪਏ ਦੀ ਆਮਦਨ ਹੁੰਦੀ ਸੀ, 21-22 ਚ ਪਹੁੰਚਦਿਆਂ 252.66 ਕਰੋੜ ਦੀ ਆਮਦਨ ਹੋ ਗਈ ਉਹਦੀ। ਤੇ ਉਹ ਪਹੁੰਚਦਿਆਂ 25-26 ਤੱਕ 414.75 ਕਰੋੜ ਦੀ ਹੋ ਗਈ ਆਮਦਨ। ਤੇ ਉਹ ਅੱਗੇ ਪਹੁੰਚਦਿਆਂ 25-26 ਤੋਂ ਉਹਦਾ ਜਿਹੜਾ ਦੂਜਾ ਮੁੰਡਾ ਹੈਗਾ ਮਾਨਸ ਐਗਰੋ, ਉਹਦੀ 1527 ਕਰੋੜ ਦੀ ਆਮਦਨ ਪਹੁੰਚ ਗਈ। ਹੁਣ ਇਹ ਕੰਮ ਕਿੱਥੋਂ ਹੋਈ ਆ ਆਮਦਨ? ਐਥਾਨੋਲ ਦੀਆਂ ਫੈਕਟਰੀਆਂ ਨੇ ਦੋਵੇਂ ਮੁੰਡਿਆਂ ਦੀਆਂ, ਐਥਾਨੋਲ ਦੀਆਂ, ਨਿਤਿਨ ਗਡਕਰੀ ਦੇ ਮੁੰਡਿਆਂ ਦੀਆਂ ਫੈਕਟਰੀਆਂ ਨੇ ਐਥਾਨੋਲ ਦੀਆਂ। ਇੰਟਰਸਟਿੰਗ ਗੱਲ ਇਹ ਹੈ ਕਿ ਜਿਸ ਵਿਭਾਗ ਦਾ ਪਰਿਵਾਰ ਦੇ ਕੋਲੇ ਸਰਕਾਰੀ ਅਧਿਕਾਰੀ ਹੋਵੇ ਨਾ, ਫਰਜ਼ ਕਰ ਲਓ ਵੀ ਮੰਤਰੀ ਹੈ ਨਿਤਿਨ ਗਡਕਰੀ, ਉਹ ਐਥਾਨੋਲ ਦਾ, ਉਹ ਪੈਟਰੋਲੀਅਮ ਮੰਤਰੀ ਆ, ਉਹ ਸਰਕਾਰੀ ਉਹਦਾ ਐਥਾਨੋਲ ਦੀ ਕਾਰਵਾਈ ਕਰ ਰਿਹਾ, ਤੇ ਉਹ ਪਰਿਵਹਨ ਮੰਤਰੀ ਵੀ ਹੈਗਾ, ਤੇ ਉਸ ਦੇ ਮੁੰਡੇ ਉਸੇ ਐਥਾਨੋਲ ਦੀ ਫੈਕਟਰੀ ਚਲਾ ਰਹੇ ਨੇ। ਇਹ ਕਦੇ ਨੀ ਹੁੰਦਾ ਹੈਗਾ, ਉਹਦੀ ਕਾਰਵਾਈ ਨਾਲ ਦੀ ਨਾਲ ਹੁੰਦੀ ਆ, ਇਹ ਕੋਰਟ ਕਹਿੰਦਾ, ਅਦਾਲਤ ਕਹਿੰਦਾ, ਸੰਵਿਧਾਨ ਕਹਿੰਦਾ, ਨਾਲ ਦੀ ਨਾਲ ਕਾਰਵਾਈ ਹੁੰਦੀ ਆ, ਨਾਲ ਦੀ ਨਾਲ ਉਹਦੇ ਘਰੇ CBI ਵੀ ਪੜਤਾਲ ਕਰਨੀ ਚਾਹੀਦੀ ਆ, ਤੇ ਉਹਨਾਂ ਦੇ ਘਰੇ ਵੀ ਇੰਨਾ ਪੈਸਾ ਵੱਧ ਕਿੱਦਾਂ ਰਿਹਾ ਇਹਨਾਂ ਦਾ। ਅੱਜ ਤੱਕ ਕਦੇ ਸੀਬੀਆਈ ਨੇ ਕਦੇ ਵੀ ਇਹਨਾਂ ਅਮਿਤ ਸ਼ਾਹ ਦੇ ਮੁੰਡੇ ਨਿਤਿਨ ਗਡਕਰੀ ਦੇ ਮੁੰਡਿਆਂ ਦੇ ਕੋਲੇ ਇੱਕ ਦਿਨ ਵੀ ਸੀਬੀਆਈ ਨਹੀਂ ਗਈ। ਮੈਂ ਗੱਲ ਇਹਨਾਂ ਨੂੰ ਬਰੀ ਨਹੀਂ ਕਰ ਰਿਹਾ, ਮੈਂ ਇਹਨੂੰ